FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਮੰਗਲਵਾਰ ਹੈ। ਸ਼ਕ ਸੰਵਤ 1948 ਦੇ ਆਸ਼ਾੜ ਮਹੀਨੇ ਦੀ 2 ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 16 ਤਾਰੀਖ। ਇਸ ਵੇਲੇ ਸਵੇਰ ਦੀ 5:56 ਹੋਏ ਨੇ। ਹੁਣ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ ਹੈ। ਆਕਾਸ਼ਵਾਣੀ ਪਟਿਆਲਾ ਵੱਲੋਂ ਸਾਡੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ।

ਹੁਣੇ ਆਪਾਂ ਸ਼ਬਦ ਸਰਵਣ ਕੀਤਾ। ਗਾਇਨਕਾਰੇ ਸਨ ਭਾਈ ਗੁਰਮੇਜ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ। ਪ੍ਰੋਗਰਾਮ ਅੰਮ੍ਰਿਤਬਾਣੀ ਸਰਵਣ ਕਰ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਇਸ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸ਼ਬਦ ਸਰਵਣ ਕਰਦੇ ਹਾਂ ਰਾਗੀ ਜਥਾ ਨੇ ਭਾਈ ਜਸਕਰਨ ਸਿੰਘ।

ਹੁਣੇ ਆਪਾਂ ਵਾਹਿਗੁਰੂ ਸਿਮਰਨ ਸਰਵਣ ਕੀਤਾ। ਗਾਇਨ ਕਰ ਰਹੇ ਸਨ ਭਾਈ ਜਸਕਰਨ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ। ਪ੍ਰੋਗਰਾਮ ਅੰਮ੍ਰਿਤਬਾਣੀ ਦੇ ਆਖਿਰ ਵਿੱਚ ਹਨੂੰਮਾਨ ਭਜਨ ਸਰਵਣ ਕਰਦੇ ਹਾਂ, ਆਵਾਜ਼ ਅਨੂਪ ਜਲੋਟਾ ਦੀ।

ਹੁਣੇ ਤੁਸੀਂ ਸਰਵਣ ਕੀਤਾ ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤ ਬਾਣੀ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ, 100.2 ਮੈਗਾਹਰਟਸ 'ਤੇ ਤੁਸੀਂ ਟਿਊਨਿੰਗ ਕੀਤਾ ਹੋਇਆ ਹੈ। 6:30 ਹੋਣ ਵਾਲੇ ਨੇ ਇਸ ਵੇਲੇ ਸਵੇਰ ਦੇ। ਹੁਣ ਚੱਲਦੇ ਹਾਂ ਸਾਡੇ ਜਲੰਧਰ ਕੇਂਦਰ, ਜਿੱਥੋਂ ਪਹਿਲਾਂ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ, ਅਤੇ ਉਸ ਤੋਂ ਬਾਅਦ ਮਾਨਸ ਗਾਨ ਪ੍ਰੋਗਰਾਮ ਸਰਵਣ ਕਰਾਂਗੇ, ਅਤੇ 6:50 'ਤੇ ਮੁੜ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਵੀਂ ਸਵੇਰ ਲੈ ਕੇ। ਕੁਛ ਪਲ ਕਰੋ ਉਡੀਕ।

0: ਜੈ ਹਿੰਦ ਜੀ, ਸਤੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਸਮੇਂ ਦੇ ਮੁਤਾਬਕ ਜਿੱਦਾਂ ਆਪਾਂ ਕਹਿੰਦੇ ਕੰਮ ਕਾਰ ਕਰਦੇ ਰਹੀਏ ਅਤੇ ਨਾਲ ਨਾਲ ਸਲਾਹ ਮਸ਼ਵਰਾ ਵੀ ਕਰਦੇ ਰਹੀਏ ਇੱਕ ਦੂਜੇ ਨਾਲ।
0: ਦੇਖੋ, ਜਿਹੜੀ ਖੇਤੀਬਾੜੀ ਹੈ ਨਾ, ਇਹ ਸਲਾਹ ਮਸ਼ਵਰਾ ਇਹ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਇੱਕ ਗੱਲ ਹੈ, ਜਿੱਦਾਂ ਤੁਸੀਂ ਵੀ ਜ਼ਿਕਰ ਕਰਦੇ ਹੁੰਦੇ ਵੀ ਸਲਾਹਕਾਰ ਕੌਣ ਹੈ ਤੁਹਾਡਾ? ਇਹ ਰਾਹ ਜਾਂਦੇ ਨਾਲ ਸਲਾਹ ਨਹੀਂ ਕੀਤੀ ਜਾ ਸਕਦੀ, ਕਿਸੇ ਮਾਹਰ ਬੰਦੇ ਨਾਲ ਤੁਸੀਂ ਸਲਾਹ ਕਰ ਸਕਦੇ ਹੋ। ਕਿਉਂਕਿ ਖੇਤੀ ਦੇ ਵਿੱਚ ਹੁਣ ਸੰਧੂ ਸਾਹਿਬ ਵੰਨ ਸੁਵੰਨਤਾ ਇੰਨੀ ਜ਼ਿਆਦਾ ਹੈ, ਕਿਤੇ ਧੰਦੇ ਵਿੱਚ ਸ਼ਾਮਿਲ ਹੋ ਗਏ ਹੈ। ਸੋ ਇਸ ਕਰਕੇ ਕਿਹੜੇ ਬੰਦੇ ਨੂੰ ਕਿਸ ਚੀਜ਼ ਦੀ ਜਾਣਕਾਰੀ ਹੈ, ਜਾਣਕਾਰ ਬੰਦੇ ਨਾਲ ਹੀ ਆਪਾਂ ਜਿਹੜਾ ਇਹਦੀ ਸਲਾਹ ਮਸ਼ਵਰਾ ਕਰਕੇ ਕੋਈ ਵੀ ਜਿਸ ਤਰ੍ਹਾਂ ਦੀ ਦਿੱਕਤ ਹੈ, ਕੋਈ ਸਮੱਸਿਆ ਹੈ, ਕੋਈ ਵਿਉਂਤ ਕਰਨੀ ਹੈ, ਅਤੇ ਬਿਨਾਂ ਜਿੱਦਾਂ ਕਹਿ ਸਕਦੇ ਹਾਂ ਕਿ ਜਾਣਕਾਰੀ ਜਾਂ ਬਿਨਾਂ ਸਲਾਹ ਤੋਂ ਕੰਮ ਕਰਨਾ ਕਈ ਵਾਰੀ ਸਾਨੂੰ ਮਹਿੰਗਾ ਸਾਬਤ ਹੋ ਜਾਂਦਾ।
1: ਹਾਂ ਬਿਲਕੁਲ ਜੀ, ਦੇਖੋ ਹੁਣ ਜਿਹੜਾ ਬੰਦਾ ਕੰਮ ਕਰਦਾ ਹੁੰਦਾ ਹੈ ਉਹਨੂੰ ਪੂਰੀ ਆਪਾਂ ਕਹਿੰਦੇ ਹਾਂ ਕਿ ਚੰਗੇ ਤਰੀਕੇ ਨਾਲ
0: ਸਾਇੰਸ ਪਤਾ ਹੈ ਜੀ, ਉਹਨੂੰ ਉਹਦੀ ਸਾਇੰਸ ਪਤਾ ਹੈ ਉਹਨੂੰ,
1: ਹਾਂ ਕੀ ਸਮੱਸਿਆਵਾਂ ਆਉਂਦੀਆਂ ਅਤੇ ਕਿਹੜਾ ਢੰਗ ਤਰੀਕਾ ਵਰਤਣਾ ਅਤੇ ਉਸ ਹਿਸਾਬ ਨਾਲ ਫਿਰ ਆਪਾਂ ਨੂੰ ਕੰਮ ਕਰਨ ਦੀ ਲੋੜ ਪੈਂਦੀ। ਖਾਸ ਕਰਕੇ ਦੇਖੋ ਸਬਜ਼ੀਆਂ 'ਚ ਲੈ ਲਓ, ਕਿਉਂਕਿ ਸਬਜ਼ੀਆਂ ਹੈ ਵੀ ਇਹ ਤਾਂ ਬੜੀ ਛੇਤੀ ਖਰਾਬ ਹੋਣ ਵਾਲੀ ਹੈ।
0: ਬਿਲਕੁਲ,
1: ਇੱਕ ਵਾਰ ਜੇ ਟੁੱਟ ਗਈ ਅਤੇ ਫਿਰ ਜਿੰਨੇ ਛੇਤੀ ਹੋ ਸਕੇ ਇਹਨਾਂ ਦਾ ਮੰਡੀਕਰਨ ਕਰਨਾ ਅਤੇ ਤੋੜਨ ਲੱਗਿਆਂ ਵੀ ਗੱਲਾਂ ਦਾ ਧਿਆਨ ਰੱਖਣਾ।
0: ਬਿਲਕੁਲ,
1: ਤਾਂ ਕਿ ਖਪਤਕਾਰ ਤੱਕ ਵਧੀਆ ਤਰੀਕੇ ਨਾਲ ਪਹੁੰਚੇ, ਇਹ ਬੜਾ ਮਹੱਤਵਪੂਰਨ ਹੈ।
0: ਦੇਖੋ ਸਬਜ਼ੀ ਭਾਜੀ ਦਾ ਜਿੱਦਾਂ ਆਪਾਂ ਕਹਿੰਦੇ ਕਿ ਹਰ ਬੰਦਾ ਸਬਜ਼ੀ ਭਾਜੀ ਦਾ ਵਪਾਰਕ ਪੱਧਰ 'ਤੇ ਕੰਮ ਨਹੀਂ ਕਰ ਸਕਦਾ, ਆਪਾਂ ਆਮ ਵੀ ਦੇਖਦੇ ਹਾਂ, ਅਮੂਮਨ ਕਿਸਾਨ ਜਿਹੜੇ ਸਾਰੇ ਨਹੀਂ ਕਰਦੇ ਹੈ। ਸਬਜ਼ੀਆਂ ਵਾਲੇ ਕਿਸਾਨ ਹੀ ਸਬਜ਼ੀ ਦਾ ਕਿੱਤਾ ਧੰਦਾ ਕਰਦੇ ਹੈ। ਜਿੱਦਾਂ ਤੁਸੀਂ ਦੱਸਿਆ ਹੈ ਕਿ ਸਬਜ਼ੀ ਪੈਦਾ ਕਰਨ ਤੋਂ ਲੈ ਕੇ ਮੰਡੀਕਾਰੀ ਤੱਕ ਹਰ ਪੱਖ ਦੇ ਉੱਤੇ ਇਹਦੇ ਵੱਖ ਵੱਖ ਲੋੜਾਂ ਨੇ, ਵੱਖ ਵੱਖ ਢੰਗ ਹੈ, ਤਰੀਕੇ ਹੈ। ਹੁਣ ਆਪਾਂ ਦੇਖਿਆ ਵੀ ਸਬਜ਼ੀਆਂ ਦੀ ਜਦੋਂ ਆਪਾਂ ਵਿਉਂਤਬੰਦੀ ਕਰਦੇ ਹਾਂ, ਕਿਉਂਕਿ 12 ਮਹੀਨੇ 30 ਦਿਨ ਸਾਨੂੰ ਸਬਜ਼ੀ ਦੀ ਲੋੜ ਹੈ ਅਤੇ 12 ਮਹੀਨੇ 30 ਦਿਨ ਸਾਡੇ ਖੇਤ ਦੇ ਵਿੱਚ ਸਬਜ਼ੀ ਚਾਹੀਦੀ ਹੈ।
1: ਮਿਲਦੀ ਰਹਿੰਦੀ ਆ ਰੁੜੀਆ ਰਾਮ ਜੀ, ਅੱਗੇ ਸਮਾਂ ਹੁੰਦਾ ਸੀ ਵੀ ਸਬਜ਼ੀ ਜਿਹੜੀ ਨਾ ਰੁੱਤ ਦੇ ਹਿਸਾਬ ਨਾਲ ਮਿਲਦੀ, ਹੁਣ ਕਿ ਸਾਡੇ ਮਾਹਰਾਂ ਨੇ ਇਹੋ ਜਿਹੀਆਂ ਕਿਸਮਾਂ ਦੇ ਤੀਆਂ ਕਿ ਹਰ ਰੁੱਤ ਵਿੱਚ ਪੈਦਾ ਹੋ ਜਾਂਦੀਆਂ ਨੇ। ਅਤੇ ਦੂਸਰਾ ਹੈ ਕਿ ਸਾਨੂੰ ਤਾਂ ਸਾਡੇ ਮੁਲਕ ਦੀ ਖੂਬਸੂਰਤੀ ਹੈ ਵੀ ਇੱਥੇ ਵੱਖਰੇ ਵੱਖਰੇ ਮੌਸਮ ਹੈ ਜੀ, ਹਾਂਜੀ ਕਿਸੇ ਆਪਣੇ ਨਹੀਂ ਅਤੇ ਦੂਜੇ 'ਚੋਂ ਪੈਦਾ ਹੋ ਕੇ ਉੱਥੋਂ ਆ ਜਾਏਗੀ,
0: ਆ ਜਾਂਦੀ
1: ਮੰਗ ਹੋ ਕੇ ਹਿਸਾਬ ਨਾਲ।
0: ਬਿਲਕੁਲ,
1: ਕਿਸਾਨ ਵੀਰ ਅੱਜ ਕੱਲ੍ਹ ਹੁਣ ਕਿ ਇੰਨਾ ਵਧੀਆ ਤਰੀਕਾ ਹੈ ਆਪਸ ਵਿੱਚ ਤਾਲਮੇਲ ਆ ਕਿ ਸਾਧਨ ਵੀ ਹੈਗੇ ਆ।
0: ਬਿਲਕੁਲ,
1: ਇਹਨਾਂ ਦੀ ਵਰਤੋਂ ਕਰਕੇ ਇਹਦਾ ਮੰਡੀਕਰਨ ਕੋਈ ਜੇ ਆਪਾਂ ਦੇਖੀਏ ਕੋਈ ਇੰਨੀ ਔਖਿਆਈ ਵਾਲੀ ਗੱਲ ਨਹੀਂ ਗੀ।
0: ਢੰਗ ਤਰੀਕੇ ਵੀ ਬਦਲ ਗਏ ਨਾ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹੁਣ ਸਬਜ਼ੀਆਂ ਜਿਹੜੀਆਂ ਹੈ ਸਾਡੇ ਕੋਲ ਨੈੱਟ ਹਾਊਸ ਆ ਗਿਆ, ਲੋ ਟਨਲ ਵਿਧੀ ਹੈ, ਪੌਲੀ ਹਾਊਸ ਹੈ, ਵੱਖ ਵੱਖ ਵਿਧੀਆਂ ਆ ਗਈਆਂ। ਸੋ ਸਾਰਾ ਸਾਲ ਸਬਜ਼ੀ ਤਾਂ ਆਪਾਂ ਲੈਣੀ ਲੈਣੀ ਹੈ, ਉਹਦੇ 'ਚ ਗੱਲ ਜਿਹੜੀ ਕੋਈ ਦੋ ਰਾਏ ਨਹੀਂ ਹੈ। ਇੱਕ ਤਾਂ ਦੇਖੋ ਵੀ ਸਬਜ਼ੀਆਂ ਦੇ ਵਿੱਚ ਆਮ ਤੌਰ 'ਤੇ ਅਸੀਂ ਮਾਰ ਜਿਹੜੀ ਖਾਂਦੇ ਹਾਂ ਉਹ ਜਾ ਕੇ ਤਾਂ ਮੰਡੀ 'ਚ ਹੀ ਖਾਂਦੇ ਹਾਂ, ਕਿਉਂਕਿ ਸਬਜ਼ੀਆਂ ਦੇ ਵਿੱਚ ਇੱਕ ਗੱਲ ਤਾਂ ਸੰਧੂ ਸਾਹਿਬ ਬਿਲਕੁਲ ਸੱਚਾਈ ਹੈ ਕਿ ਅਗੇਤ ਔਰ ਪਛੇਤ ਦੀ ਚੀਜ਼ ਹੈ ਇਹ। ਜਿੰਨੀਆਂ ਆਪਾਂ ਅਗੇਤੀਆਂ ਸਬਜ਼ੀਆਂ ਲੈਂਦੇ ਹਾਂ ਉਹਨਾਂ ਸਾਡਾ ਮੁਨਾਫਾ ਵੱਧ ਆਉਂਦਾ ਹੈ, ਇਸੇ ਤਰ੍ਹਾਂ ਪਛੇਤੀਆਂ ਸਬਜ਼ੀਆਂ ਜਦੋਂ ਆਪਾਂ ਬੀਜਦੇ ਹਾਂ ਉਹਦੇ 'ਚ ਸਾਡਾ ਮੁਨਾਫਾ ਵੱਧ ਜਾਂਦਾ, ਤਾਂ ਕਿ ਜਿਹੜਾ ਵਿਚਲਾ ਗਲੱਟ ਦਾ ਟਾਈਮ ਹੁੰਦਾ ਉਹ ਸਾਡਾ ਇੱਕੋ ਜਿੱਕਾ ਨਿਕਲ ਜਾਂਦਾ, ਜਿਹਨੂੰ ਕਹਿ ਸਕਦੇ ਹਾਂ ਵੀ ਘਾਟ ਬਾਅਦ ਜਿਹੜੀ ਆ ਦੋਨੋਂ ਸਮਿਆਂ ਦੇ ਵਿੱਚ ਪੂਰੀ ਹੋ ਜਾਂਦੀ। ਇਸ ਕਰਕੇ ਵਿਉਂਤਬੰਦੀ ਦੇ ਵਿੱਚ ਸਾਨੂੰ ਪਹਿਲੋਂ ਇਹ ਚੀਜ਼ ਜਿਹੜੀ ਹੈ ਵਿੱਚ ਸ਼ਾਮਿਲ ਕਰ ਲੈਣੀ ਚਾਹੀਦੀ, ਭਾਈ ਮੈਂ ਇੰਨਾ ਰਕਬਾ ਅਗੇਤਾ ਲਾਉਣਾ ਹੈ, ਇੰਨਾ ਮੁੱਖ ਸਮੇਂ 'ਚ ਲਾਉਣਾ ਹੈ, ਇੰਨਾ ਘਾ ਰਕਬਾ ਮੈਂ ਪਛੇਤਾ ਲਾਉਣਾ ਹੈ, ਉਸ ਲਿਹਾਜ਼ ਨਾਲ ਹੀ ਉਹਦੀ ਤੁੜਾਈ ਫਿਰ ਹੋਣੀ ਹੈ।
1: ਉਹ ਫਿਰ ਵਿਉਂਤਬੰਦੀ ਹੋ ਗਈ ਨਾ ਕਿ ਮੇਰੇ ਤੋਂ ਮੰਡੀ ਕਿੰਨੀ ਦੂਰ ਹੈ।
0: ਬਿਲਕੁਲ,
1: ਜੇ ਅਸੀਂ ਕੋਸ਼ਿਸ਼ ਕਰੀਏ ਵੀ ਆਪਾਂ ਇੱਕ ਤਾਂ ਦੇਖੋ ਰੁੜੀਆ ਰਾਮ ਜੀ ਕਿ ਹੁਣ ਇੰਨੇ ਜ਼ਿਆਦਾ ਆਪਣੇ ਕੋਲ ਜਿੱਦਾਂ ਕਹਿੰਦੇ ਹਾਂ ਮੌਕੇ ਹੁੰਦੇ ਆ, ਸਿਰਫ ਸੰਪਰਕ ਕਰਨ ਦੀ ਲੋੜ ਪੈਂਦੀ ਹੈ, ਘਰ ਘਰ ਵੀ ਸਪਲਾਈ ਕਰ ਦਿੰਦੇ ਜੀ,
0: ਕਰਦੇ ਬਿਲਕੁਲ ਜੀ ਬਿਲਕੁਲ।
1: ਅੱਜ ਕੱਲ੍ਹ ਲੋਕ ਵਟਸਐਪ 'ਤੇ ਤੁਹਾਡੇ ਔਡਰ ਭੇਜ ਦਿੰਦੇ ਅਤੇ ਅਸੀਂ ਪੈਕ ਕਰਕੇ ਉਹਦੇ ਘਰ ਉਹ ਜਿਹੜੀ ਹੈ
0: ਔਰ ਤਾਜ਼ੀ ਸਬਜ਼ੀ,
1: ਹਾਂ
0: ਵਧੀਆ
1: ਪੁੱਜਦੀ ਹੋ ਜਾਂਦੀ ਹੈਗੀ ਹੈ। ਅਤੇ ਬਾਕੀ ਦੇਖੋ ਕਿ ਜੇ ਆਪਣੇ ਕੋਲ ਕਿਸਾਨ ਕੋਈ ਇਹੋ ਜਿਹਾ ਹੋਵੇ ਜਾਂ ਕੋਈ ਠੇਕੇਦਾਰ ਇਹੋ ਜਿਹਾ ਮਿਲ ਜਾਂਦਾ ਜਿਹੜਾ ਪੱਕਾ ਖਰੀਦਦਾਰ ਬਣ ਜਾਵੇ, ਚਾਰ ਪੈਸੇ 'ਚ ਘੱਟ ਵੀ ਮਿਲ ਜਾਣ, ਪੱਕਾ ਯਕੀਨ ਨਹੀਂ ਤਾਂ ਹੋ ਗਿਆ ਵੀ ਮੇਰੀ ਚੀਜ਼ ਵਿਕ ਜਾਊਗੀ। ਕਿਉਂਕਿ ਜੇ ਕੋਈ ਗੱਲ ਆਪਾਂ ਪਹਿਲਾਂ ਕਰ ਰਹੇ ਸੀ ਨਾ ਵੀ ਜੇ ਇੱਕ ਵਾਰ ਟੁੱਟ ਗਈ ਅਤੇ ਫਿਰ ਇਹਦੀ ਕੀਮਤ ਘੱਟਦੀ ਰਹਿਣੀ,
0: ਘੱਟਦੀ ਹੈ ਜੀ। ਗੱਲ ਤੁਹਾਡੀ ਸੰਧੂ ਸਾਹਿਬ ਬਿਲਕੁਲ ਸਹੀ ਹੈ ਕਿ ਕੰਮ ਕੋਈ ਵੀ ਕਰੋ ਉਹਨੂੰ ਪੱਕੇ ਪੈਰੀਂ ਕਰੋ। ਪੱਕੇ ਪੈਰੀਂ ਦਾ ਮਤਲਬ ਇਹੀ ਹੈ ਕਿ ਬਾਅਦ ਦੇ ਵਿੱਚ ਕੋਈ ਕਚਿਆਈ ਜਿਹੜੀ ਹੈ ਨਾ ਉਹ ਫਿਰ ਤੁਹਾਨੂੰ ਕੱਚਾ ਕਰ ਦੂਗੀ। ਇਸ ਕਰਕੇ ਵੀ ਕੱਚੇ ਹੋਣ ਨਾਲੋਂ ਪਹਿਲਾਂ ਪੱਕੇ ਹੋ ਕੇ ਕੰਮ ਕਰਨਾ ਚਾਹੀਦਾ। ਪੱਕੇ ਹੋਣ ਕੇ ਕੰਮ ਕਰਨ ਦੇ ਵਿੱਚ ਤਾਂ ਤੁਸੀਂ ਕਿਹਾ ਕਿ ਚਾਰ ਪੈਸੇ ਘੱਟ ਵੀ ਆ ਜਾਣ ਮੁਨਾਫਾ, ਉਹਦਾ ਉਹਦਾ ਕੋਈ ਨੁਕਸਾਨ ਨਹੀਂ,
1: ਲਗਾਤਾਰ ਆਉਂਦੇ ਰਹੇ।
0: ਪਰ ਜਿਹੜਾ ਖਤਰਾ ਜਿਹੜਾ ਤੁਹਾਡੇ ਸਾਹਮਣੇ ਹੁਣ ਤੁਸੀਂ ਮੰਡੀ 'ਚ ਲੈ ਕੇ ਜਾਂਦੇ ਹੋ ਜੀ ਕਿ ਭਾਅ ਮਿਲ ਗਿਆ ਨਹੀਂ ਮਿਲਿਆ ਨਾ ਮਿਲਿਆ, ਕਈ ਵਾਰੀ ਬਰਾਨ ਵੀ ਹੋਣਾ ਪੈਂਦਾ ਹੈ। ਸੋ ਇਸ ਕਰਕੇ ਜਿੱਦਾਂ ਕਿਹਾ ਕਿ ਹੁਣ ਸਾਡੇ ਕੋਲ ਸਾਧਨ ਹੈ, ਗਰੁੱਪ ਬਣੇ ਹੋਏ ਆ ਕਿਸਾਨਾਂ ਦੇ ਅਲੱਗ ਅਲੱਗ ਗਰੁੱਪਾਂ ਦੇ ਵਿੱਚ, ਤੁਸੀਂ ਸ਼ਾਮਿਲ ਹੋ ਕੇ ਉੱਥੇ ਮੰਡੀਕਾਰੀ ਕਰ ਸਕਦੇ ਹੋ, ਉਹਨਾਂ ਨੂੰ ਆਪਣੀ ਫਸਲ ਦੇ ਸਕਦੇ ਹੋ, ਤੋ ਤਾਂ ਕਿ ਕਿਸੇ ਵੀ ਤਰ੍ਹਾਂ ਫਸਲ ਦੇ ਵਿੱਚ ਫਿਰ ਵੱਟਾ ਨਾ ਰਹੇ। ਅਤੇ ਹੁਣ ਤਾਂ ਦੇਖੋ ਜੀ ਸਿੱਧੀ ਮੰਡੀਕਾਰੀ ਦਾ ਜੇ ਉਪਰਾਲਾ ਕੀਤਾ ਜਾਵੇ ਵੀ ਤੁਸੀਂ ਸਿੱਧੇ ਗਾਹਕ ਤੱਕ ਹੀ ਜਾਓ, ਉਹਦੇ ਨਾਲ ਝਰੀ ਸੀ ਹੈ ਜੀ।
1: ਹਾਂ ਉਹ ਤਾਂ ਵਧੀਆ ਜੀ, ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਨਾ, ਕਿ ਖਪਤਕਾਰ ਨੂੰ ਫਾਇਦਾ ਹੈ ਤੇ ਸਾਨੂੰ ਵੀ ਫਾਇਦਾ ਹੈ ਕਿ ਆਪਾਂ ਜਿਹੜੀ ਚੀਜ਼ ਹੈਗੀ ਆ ਉਹ ਵਧੀਆ ਵਿਕ ਜੂਗੀ।
0: ਬੜੇ ਜ਼ਿਮੀਦਾਰ ਨੇ ਜੀ ਆਪਣੇ ਉਪਰਾਲੇ ਕਰਦੇ ਪਏ, ਜਿਹੜੇ ਇਹ ਕਹਿੰਦੇ ਆ ਕਿ ਸਾਤੋਂ ਆਰਡਰ ਨਹੀਂ ਨਹੀਂ ਜਿਹੜੇ ਨਿਬੜਦੇ। ਹਾਂ ਜ਼ਿਆਦਾ ਹੈ,
1: ਕਈ ਸਬਜ਼ੀਆਂ ਇਹੋ ਜਿਹੀਆਂ ਹਨ ਜਿਹੜੀਆਂ ਦੀ ਜ਼ਿਆਦਾ ਕੀਮਤ ਹੁੰਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਈ ਵੈਲਿਊ, ਉਹਨਾਂ ਦੀ ਬੜੀ ਮੰਗ ਹੁੰਦੀ ਹੈ ਜੀ। ਉਹਨਾਂ ਵੱਲ ਜੇ ਆਪਾਂ ਰੰਗ ਬਿਰੰਗੀਆਂ ਸਬਜ਼ੀਆਂ ਵੀ ਪੈਦਾ ਹੋਣ ਲੱਗ ਪਈਆਂ ਜੀ,
0: ਬੜਾ ਕੁਛ ਹੈ ਜੀ, ਬੜਾ ਕੁਛ
1: ਉਹ ਵੀ ਪੈਦਾ ਹੋ ਸਕਦੀਆਂ ਨੇ। ਅੱਛਾ ਜਿਹੜੀ ਸਬਜ਼ੀ ਵਿੱਚ ਗੱਲ ਹੁੰਦੀ ਹੈ ਨਾ ਕਿ ਆਪਾਂ ਇਹਨਾਂ ਦੀ ਠੀਕ ਤਰੀਕੇ ਨਾਲ ਦਰਜਾਬੰਦੀ ਕਰਕੇ ਲੈ ਕੇ ਜਾਓ, ਕਿ ਇੱਕੋ ਜਿਹਾ ਆਕਾਰ ਦੇਖਣ ਨੂੰ ਸੋਹਣੀਆਂ ਲੱਗਣ, ਅਤੇ ਤਾਂ ਕਿ ਫਿਰ ਉਹਦਾ ਮੁੱਲ ਜ਼ਿਆਦਾ ਆਪਾਂ ਨੂੰ ਜ਼ਿਆਦਾ ਮਿਲਦਾ, ਵਧੀਆ ਮਿਲਦਾ,
0: ਵਧੀਆ ਮਿਲਦਾ ਜੀ। ਦੇਖੋ ਮੰਡੀ ਦੇ ਵਿੱਚ ਜਦੋਂ ਥੋਕ ਵਾਲੀ ਮੰਡੀ 'ਚ ਤੁਸੀਂ ਜਿੱਥੇ ਵਪਾਰੀ ਮੰਡੀ ਫਸਲ ਵਿਕਦੀ ਆ ਉੱਥੇ ਲੈ ਕੇ ਜਾਂਦੇ ਹੋ, ਅਤੇ ਉੱਥੇ ਤਾਂ ਤੁਹਾਨੂੰ ਗ੍ਰੇਡ ਕਰਕੇ ਲੈ ਕੇ ਜਾਣੀ ਪੈਣੀ ਹੈ, ਕਿਉਂਕਿ ਜੇ ਫਸਲ ਦੇ ਵਿੱਚ ਦਾਣੇ ਦਾ ਰਲਾਅ ਹੋਊ ਛੋਟਾ ਵੱਡਾ ਹੋਊਗਾ, ਅਤੇ ਫਿਰ ਜਿਹੜਾ ਭਾਅ ਨੂੰ ਵੱਟਾ ਲੱਗਣਾ ਹੀ ਲੱਗਣਾ ਹੈ।
1: ਹਾਂ ਫਿਰ ਤਾਂ ਦੜਾ ਹੋ ਗਿਆ ਜੀ,
0: ਦੜਾ ਹੋ ਗਿਆ। ਸੋ ਇਸ ਕਰਕੇ ਇਹ ਗੱਲ ਤਾਂ, ਬਾਕੀ ਤੁੜਾਈ ਤਾਂ ਦੇਖੋ ਸੰਧੂ ਸਾਹਿਬ ਹੈ ਵੀ ਹੁਣ ਤਾਂ ਸਾਡੇ ਕੋਲ ਸਾਧਨ ਵੀ ਆ ਗਏ, ਤੁੜਾਈ ਅਤੇ ਪੈਕਿੰਗ ਇਹ ਤੁਹਾਡੀਆਂ ਦੋਨੋਂ ਚੀਜ਼ਾਂ ਤੁਹਾਡਾ ਪੈਸਾ ਬਣਾਉਂਦੀਆਂ ਹੈ। ਤੁੜਾਈ ਕਰਕੇ ਕਿਸ ਢੰਗ ਨਾਲ ਤੁਸੀਂ ਉਹਨੂੰ ਪੈਕ ਕਰਕੇ ਲੈ ਕੇ ਜਾਂਦੇ ਹੋ, ਕਿਤੇ ਕੋਈ ਚਟਾਖ ਨਾ ਲੱਗਿਆ ਹੋਵੇ, ਕਿਸੇ ਕਿਸੇ ਤਰ੍ਹਾਂ ਦੀ ਜਿਹੜੀ ਦਬਾਅ ਦੇ ਵਿੱਚ ਨਾ ਸਬਜ਼ੀ ਆਈ ਹੋਵੇ, ਮਤਲਬ ਕਹਿਣ ਦਾ ਉਹੀ ਹੈ ਕਿ ਉਹਦਾ ਤਾਜ਼ਾਪਣ, ਉਹਦੀ ਖੂਬਸੂਰਤੀ ਜਿਹੜੀ ਹੈ ਉਹ ਕਿਸੇ ਤਰ੍ਹਾਂ ਨਾਲ ਵੀ ਖਰਾਬ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਫਿਰ ਭਾਅ ਨੂੰ ਵੱਟਾ ਲੱਗੂਗਾ।
1: ਹਾਂ ਇਹ ਤਾਂ ਜਿਹੜੇ ਕਈ ਤਾਂ ਕਿਸਾਨ ਵੀਰ ਨਾ ਹੁਣ ਆਪਣੇ ਤੁੜਾਈ ਕਰਨ ਵਾਲੇ ਪੱਕੇ ਰੱਖੇ ਹੁੰਦੇ ਆ ਜੀ, ਉਹ ਵੀ ਬੜੇ ਆਪਣੇ ਫਨ ਦੇ ਮਾਹਰ ਹੁੰਦੇ,
0: ਬਿਲਕੁਲ ਬਿਲਕੁਲ,
1: ਉਹਨੂੰ ਪਤਾ ਹੁੰਦਾ ਹੈਗਾ ਕਿ ਜੇ ਆਪਾਂ ਮਾਰ ਕਹਿੰਦੇ ਵੀ ਹੱਥਾਂ 'ਤੇ ਜੇ ਆਪਾਂ ਉਹ ਪਲਾਸਟਿਕ ਪੋਲੀਥੀਨ ਦੀਆਂ ਲੋਹਾ ਚਲਾ ਲਓ ਜੀ, ਤਾਂ ਕਿ ਸਬਜ਼ੀ ਨੂੰ ਸਿੱਧਾ ਹੱਥ ਨਾ ਲੱਗੇ,
0: ਹੱਥ ਨਾ ਲੱਗੇ, ਸਹੀ ਗੱਲ, ਸਿਆਣੀ ਗੱਲ।
1: ਹਾਂ ਕੋਈ ਦਾਗ ਨਾ ਲੱਗ ਜੇ ਉੱਤੇ, ਕੋਈ ਆਪਾਂ ਨਹੁੰ ਨਾ ਲੱਗ ਜੇ, ਉਹਦੇ ਨਾਲ ਵੀ ਉਹਦੀ ਜਿਹੜੀ ਕੀਮਤ ਹੈ ਘੱਟਦੀ ਹੈ,
0: ਘੱਟਦੀ ਹੈ ਜੀ, ਘੱਟਦੀ ਹੈ।
1: ਫਿਰ ਆਪਾਂ

0: ਤੋੜ ਕੇ ਜਿਹੜੇ ਕ੍ਰੀਏਟ ਹੁੰਦੇ ਆ ਉਹਨਾਂ 'ਚ ਰੱਖੀਏ ਠੀਕ ਤਰੀਕੇ ਨਾਲ, ਤਾਂ ਕਿ ਉਹ ਸੁਰੱਖਿਅਤ ਰਹਿਣ।
1: ਆ ਜਿਹੜੀਆਂ ਦੇਖੋ ਜੀ ਸਬਜ਼ੀਆਂ, ਜਿੱਦਾਂ ਤੁਸੀਂ ਕਿਹਾ ਵੀ ਕਈ ਸਬਜ਼ੀਆਂ ਐਸੀਆਂ ਹੈ ਜਿਨ੍ਹਾਂ ਨੂੰ ਚਟਾਕ ਤੱਕ ਵੀ ਨਹੀਂ ਲੱਗਣਾ ਚਾਹੀਦਾ,
0: ਹਾਂ
1: ਕਈ ਸਬਜ਼ੀਆਂ ਐਸੀਆਂ ਹੈ ਜਿਹੜੀਆਂ ਸਾਨੂੰ ਸਾਫ਼ ਸੁਥਰੀਆਂ ਧੋ ਕੇ ਲੈ ਕੇ ਜਾਣੀਆਂ ਚਾਹੀਦੀਆਂ,
0: ਹਾਂ
1: ਹੈ ਕਿ ਨਾ। ਹੁਣ ਤੁਸੀਂ ਮੂਲੀ ਦੇਖੋ, ਮੂਲੀ ਇੱਕ ਐਸੀ ਫਸਲ ਹੈ ਜਿਹੜੀ ਆਪਾਂ ਨੂੰ ਮੰਡੀ ਦੇ ਵਿੱਚ ਧੋ ਕੇ ਹੀ ਲੈ ਕੇ ਜਾਣੀ ਪੈਣੀ ਹੈ, ਸਾਫ਼
0: ਗਾਜਰਾਂ,
1: ਸੁਥਰੀ ਲੈ ਕੇ
0: ਗਾਜਰ ਲੈ ਲਓ ਜੀ,
1: ਗਾਜਰ, ਗਾਜਰਾਂ ਦੀ ਗੱਲ ਕਰਦੇ
0: ਸਾਡੇ
1: ਆ ਆਪਾਂ,
0: ਕਿਸਾਨ ਵੀਰਾਂ ਨੇ ਨਾ ਬੜੇ ਵਧੀਆ ਬਣਾਇਆ ਜੁਗਾੜ ਜੀ,
1: ਹਾਂ
0: ਗਾਜਰਾਂ ਧੋਣ ਵਾਲਾ।
1: ਹਾਂ ਬਿਲਕੁਲ ਬਿਲਕੁਲ,
0: ਪਹਿਲਾਂ ਇਹ ਵੀ ਇੱਕ ਮੁਹਿੰਮ ਹੁੰਦੀ ਸੀ ਵੀ ਪਹਿਲਾਂ ਪੱਟੋ, ਪਟਾਈ ਵਾਲੀਆਂ ਮਸ਼ੀਨਾਂ ਵੀ ਆ
1: ਆ
0: ਗਈਆਂ ਨੇ,
1: ਗਈਆਂ ਜੀ। ਹੁਣ ਤਾਂ ਗਾਜਰਾਂ ਵੀ ਦੇਖੋ 12 ਮਹੀਨੇ 30 ਦਿਨ ਪੈਦਾ ਹੋਣ ਲੱਗ ਗਈਆਂ ਨੇ,
0: ਹਾਂ
1: ਪਹਿਲਾਂ ਦੇਖੋ ਸਿਰਫ ਆਪਾਂ ਕਹਿੰਦੇ ਉਹਨੂੰ ਸਿਆਲ ਦੀ ਸਬਜ਼ੀ ਸੀ,
0: ਹਾਂ
1: ਹੁਣ 12 ਮਹੀਨੇ 30 ਦਿਨ ਗਾਜਰ ਵੀ ਮਿਲਦੀ ਹੈ,
0: ਮਿਲਦੀ ਹੈ
1: 12 ਮਹੀਨੇ 30 ਦਿਨ ਗੋਭੀ ਵੀ ਮਿਲਦੀ ਹੈ, ਕੋਈ ਐਸੀ ਸਬਜ਼ੀ ਆਪਾਂ,
0: ਹਾਂ ਬੈਂਗਣ ਲੈ ਲਓ ਜੀ,
1: ਹਾਂ ਕੋਈ ਮਤਲਬ ਐਸੀ ਸਬਜ਼ੀ ਨਹੀਂ ਰਹੀ ਜਿਹੜੀ ਉਪਲਬਧਤਾ 12 ਮਹੀਨੇ 30 ਦਿਨ ਨਹੀਂ ਹੈ।
0: ਮਤਲਬ ਹੁੰਦੀ ਹੈ ਕਿ ਆਪਾਂ ਜੋ ਵਿਗਿਆਨਿਕ ਢੰਗ ਅਪਣਾ ਕੇ ਵਧੀਆ ਮੰਡੀਕਰਨ ਕਰੀਏ।
1: ਚਲੀਏ ਜੀ,
0: ਜੈ ਹਿੰਦ ਜੀ,
1: ਜੈ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸਰਵਨ ਕਰਦੇ ਹਾਂ ਮਾਨਸ ਕਾਨ ਦਾ 106ਵਾਂ ਪਾਕ।
1: ਸੂਟ 106 106

0: ਹੁਣੇ ਤੁਸੀਂ ਸੁਣ ਰਹੇ ਸੀ ਮਾਨਸ ਕਾਨ ਦਾ 106ਵਾਂ ਭਾਗ। ਮੀਡੀਅਮ ਵੇਵ
1: ਹੁਣ ਤੱਕ ਤੁਸੀਂ ਆਕਾਸ਼ਵਾਣੀ ਜਲੰਧਰ ਦੀ ਪ੍ਰੋਗਰਾਮ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ 'ਤੇ। 6:50 ਹੋਏ ਨੇ। ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ।

ਪ੍ਰੋਗਰਾਮ ਨਵੀਂ ਸਵੇਰ ਅਤੇ ਨਵਾਂ ਵਿਚਾਰ ਸਾਂਝਾ ਕਰਦੇ ਹਾਂ। ਦੋਸਤੋ ਕਹਿੰਦੇ ਚੰਗੇ ਸ਼ਬਦ ਅਤੇ ਚੰਗਾ ਵਿਵਹਾਰ ਉਹ ਚਾਬੀ ਨੇ ਜੋ ਹਰ ਦਿਲ ਦਾ ਦਰਵਾਜ਼ਾ ਖੋਲ੍ਹ ਸਕਦੇ ਨੇ। ਜੀ ਹਾਂ, ਸੋ ਹਮੇਸ਼ਾ ਚੰਗੇ ਸ਼ਬਦਾਂ ਦੀ ਵਰਤੋਂ ਕਰਿਆ ਕਰੋ ਅਤੇ ਵਿਵਹਾਰ ਹੈ ਜਿਹੜਾ ਆਪਣਾ ਉਹ ਵੀ ਚੰਗਾ ਰੱਖਿਆ ਕਰੋ। ਅਤੇ ਆਓ ਇੱਕ ਸ਼ਬਦ ਸਰਵਣ ਕਰਦੇ ਹਾਂ, ਭਾਈ ਰੇਸ਼ਮ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ।

ਹੁਣੇ ਆਪਾਂ ਸ਼ਬਦ ਸਰਵਣ ਕੀਤਾ। ਗਾਇਨ ਕਰ ਰਹੇ ਸਨ ਭਾਈ ਰੇਸ਼ਮ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ। ਅੱਜ ਮੰਗਲਵਾਰ ਹੈ, ਸ਼ਕ ਸੰਵਤ 1948 ਦੇ ਆਸ਼ਾੜ ਮਹੀਨੇ ਦੀ 2 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 16 ਤਾਰੀਖ। ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ।

0: FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਜੀ। ਸਮਾਂ ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਸਵੇਰ ਦੇ ਠੀਕ 7:05 ਹੋਏ ਨੇ ਤੇ ਇਹ ਵੇਲਾ ਹੁੰਦਾ ਹੈ ਜੀ ਸਾਡੇ ਖਾਸ ਪ੍ਰੋਗਰਾਮ, ਇਹ ਖਾਸ ਪ੍ਰੋਗਰਾਮ ਹੁੰਦਾ ਜੀ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ। ਸੋ ਅੱਜ ਦਾ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਧਰਮਿੰਦਰ ਸੰਧੂ। ਵਿਸ਼ਾ ਰਹੇਗਾ ਪ੍ਰੋਗਰਾਮ ਖੇਤੀ ਨੁਕਤੇ ਦਾ, ਝੋਨੇ ਵਿੱਚ ਲਘੂ ਤੱਤਾਂ ਦੀ ਘਾਟ, ਅਤੇ ਆਓ ਫਿਰ ਇਸ ਸੰਬੰਧੀ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ ਧਰਮਿੰਦਰ ਸੰਧੂ ਹੋਰਾਂ ਪਾਸੋਂ।
1: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਧਰਮਿੰਦਰ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਿਸਾਨ ਵੀਰੋ, ਅੱਜ ਆਪਾਂ ਝੋਨੇ ਦੀ ਫਸਲ ਦੇ ਵਿੱਚ ਲਘੂ ਤੱਤਾਂ ਦੀ ਘਾਟ ਅਤੇ ਪ੍ਰਬੰਧਨ ਬਾਰੇ ਗੱਲ ਕਰਾਂਗੇ। ਝੋਨੇ ਦੀ ਸਿਹਤਮੰਦ ਪਨੀਰੀ ਤਿਆਰ ਕਰਨ ਲਈ ਵੱਡੇ ਤੱਤਾਂ ਦੇ ਨਾਲ ਨਾਲ ਲਘੂ ਜਾਂ ਸੂਖਮ ਤੱਤਾਂ ਦਾ ਵੀ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਲਘੂ ਤੱਤਾਂ ਦੀ ਘਾਟ ਘੱਟ ਜੈਵਿਕ ਪਦਾਰਥ ਵਾਲੀਆਂ ਰੇਤਲੀਆਂ ਅਤੇ ਜ਼ਿਆਦਾ ਖਾਰੇ ਅੰਗਾਂ ਵਾਲੀਆਂ ਜ਼ਮੀਨਾਂ ਦੇ ਵਿੱਚ ਪਾਈ ਜਾਂਦੀ ਹੈ। ਝੋਨੇ ਦੀ ਫਸਲ ਦੇ ਵਿੱਚ ਜ਼ਿੰਕ ਅਤੇ ਲੋਹੇ ਤੱਤ ਦੀ ਘਾਟ ਪਨੀਰੀ ਅਤੇ ਖੇਤ ਵਿੱਚ ਝੋਨਾ ਲਗਾਉਣ ਤੋਂ ਬਾਅਦ ਦੇਖੀ ਜਾ ਸਕਦੀ ਹੈ। ਝੋਨੇ ਦੀ ਪਨੀਰੀ ਦੇ ਵਿੱਚ ਜੇਕਰ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫੈਰਸ ਸਲਫੇਟ ਦੇ 3 ਛਿੜਕਾਅ ਹਫ਼ਤੇ ਹਫ਼ਤੇ ਦੇ ਫਰਕ 'ਤੇ ਕਰੋ। ਜੇਕਰ ਪਨੀਰੀ ਦੇ ਉੱਤੇ ਜ਼ਿੰਕ ਦੀ ਘਾਟ ਜਾਪੇ ਤਾਂ ਤੁਸੀਂ 0.5% ਜ਼ਿੰਕ ਸਲਫੇਟ ਹੈਪਟਾ ਹਾਈਡਰੇਟ ਨੂੰ ਵਰਤ ਸਕਦੇ ਹੋ। ਇਹਦੀ ਵਰਤੋਂ ਤੁਸੀਂ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਕਰਨੀ ਹੈ। ਕਈ ਵਾਰ ਕਿਸਾਨ ਵੀਰੋ, ਖੇਤ ਦੇ ਵਿੱਚ ਝੋਨਾ ਲਗਾਉਣ ਤੋਂ ਬਾਅਦ ਵੀ ਲਘੂ ਤੱਤਾਂ ਦੀ ਕਮੀ ਆ ਜਾਂਦੀ ਹੈ, ਜਿਹਦੇ ਵਿੱਚ ਖਾਸ ਤੌਰ 'ਤੇ ਲੋਹੇ ਅਤੇ ਜ਼ਿੰਕ ਦੀ ਘਾਟ ਹੁੰਦੀ ਹੈ। ਜ਼ਿਆਦਾ ਰੇਤਲੀਆਂ ਜ਼ਮੀਨਾਂ ਦੇ ਵਿੱਚ ਜਿੱਥੇ ਪਾਣੀ ਦੀ ਘਾਟ ਹੋਵੇ, ਪਨੀਰੀ ਲਾਉਣ ਤੋਂ ਕੁਝ ਦਿਨਾਂ ਬਾਅਦ ਬੂਟੇ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਂਦੇ ਨੇ। ਇਸ ਨਾਲ ਬੂਟੇ ਮਰ ਜਾਂਦੇ ਨੇ ਅਤੇ ਕਈ ਵਾਰ ਸਾਰੀ ਦੀ ਸਾਰੀ ਫਸਲ ਤਬਾਹ ਹੋ ਜਾਂਦੀ ਹੈ। ਜਦੋਂ ਜਿਹੇ ਪੀਲੇਪਨ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਛੇਤੀ ਛੇਤੀ ਭਰਵੇਂ ਪਾਣੀ ਫਸਲ ਨੂੰ ਦੇਣੇ ਚਾਹੀਦੇ ਨੇ। ਇਸ ਤੱਤ ਦੀ ਘਾਟ ਨੂੰ ਦੂਰ ਕਰਨ ਲਈ 1 ਕਿਲੋ ਫੈਰਸ ਸਲਫੇਟ ਨੂੰ 100 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਪ੍ਰਤੀ ਏਕੜ ਛਿੜਕਣਾ ਚਾਹੀਦਾ ਹੈ। ਅਜਿਹੇ 2-3 ਛਿੜਕਾਅ ਕਰਨ ਦੇ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਇਸ ਗੱਲ ਦਾ ਵੀ ਤੁਹਾਨੂੰ ਧਿਆਨ ਰੱਖਣਾ ਪਵੇਗਾ ਕਿਸਾਨ ਵੀਰੋ, ਕਿ ਲੋਹੇ ਦੀ ਜ਼ਮੀਨ ਰਾਹੀਂ ਪੂਰਤੀ ਅਸਰਦਾਰ ਨਹੀਂ ਹੈ। ਅਗਲੀ ਸਮੱਸਿਆ ਹੈ ਜ਼ਿੰਕ ਦੀ ਘਾਟ। ਇਸ ਘਾਟ ਦੇ ਵਿੱਚ ਬੂਟੇ ਮਧਰੇ ਰਹਿ ਜਾਂਦੇ ਨੇ ਅਤੇ ਬੂਟਾ ਜੜ੍ਹ ਬਹੁਤ ਘੱਟ ਮਾਰਦਾ ਹੈ। ਅਜਿਹੇ ਬੂਟਿਆਂ ਦੇ ਪੱਤੇ ਜੰਗਾਲੇ ਜਿਹੇ ਅਤੇ ਭੂਰੇ ਹੋ ਜਾਂਦੇ ਨੇ। ਪੱਤੇ ਦੀ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿੱਚ ਪੱਤੇ ਸੁੱਕ ਜਾਂਦੇ ਨੇ। ਜਿਨ੍ਹਾਂ ਖੇਤਾਂ ਦੇ ਵਿੱਚ ਪਿਛਲੇ ਸਾਲ ਵੀ ਇਹ ਘਾਟ ਸੀ, ਉਹਨਾਂ ਖੇਤਾਂ ਦੇ ਵਿੱਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾ ਹਾਈਡਰੇਟ ਅਤੇ ਜਾਂ ਫਿਰ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਖਿਲਾਰ ਦੇਣਾ ਚਾਹੀਦਾ ਹੈ। ਜੇਕਰ ਬੀਜੀ ਫਸਲ ਦੇ ਵਿੱਚ ਨਿਸ਼ਾਨੀਆਂ ਨਜ਼ਰ ਆਉਣ ਤਾਂ ਉਸੇ ਵੇਲੇ ਜ਼ਿੰਕ ਸਲਫੇਟ ਨੂੰ ਤੁਸੀਂ ਖੇਤ ਦੇ ਵਿੱਚ ਛੱਟੇ ਦੇ ਨਾਲ ਖਿਲਾਰ ਸਕਦੇ ਹੋ। ਬਹੁਤ ਮਾੜੀਆਂ ਜ਼ਮੀਨਾਂ ਦੇ ਵਿੱਚ ਜ਼ਿੰਕ ਸਲਫੇਟ ਦੀ ਵਰਤੋਂ ਦੇ ਬਾਵਜੂਦ ਵੀ ਜ਼ਿੰਕ ਦੀ ਘਾਟ ਤੌੜੀਆਂ ਦੇ ਵਿੱਚ ਨਜ਼ਰ ਆਉਂਦੀ ਹੈ। ਅਜਿਹੀ ਹਾਲਤ ਦੇ ਵਿੱਚ 10 ਕਿਲੋ ਜ਼ਿੰਕ ਸਲਫੇਟ ਹੈਪਟਾ ਹਾਈਡਰੇਟ ਅਤੇ ਜਾਂ ਫਿਰ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ ਨੂੰ ਇੰਨੀ ਹੀ ਸੁੱਕੀ ਮਿੱਟੀ ਦੇ ਵਿੱਚ ਰਲਾ ਕੇ ਘਾਟ ਵਾਲੇ ਥਾਵਾਂ ਦੇ ਉੱਤੇ ਖਿਲਾਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿਸਾਨ ਵੀਰੋ, ਜੇਕਰ ਤੁਹਾਨੂੰ ਲੱਗਦਾ ਹੈ ਕਿ ਫਸਲ ਦਾ ਜਾਂ ਪਨੀਰੀ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਤਾਂ ਤੁਸੀਂ

0: ਨਜ਼ਦੀਕੀ ਮਾਹਰਾਂ ਦੀ ਰਾਏ ਵੀ ਲੈ ਸਕਦੇ ਹੋ। ਜੇਕਰ ਕਿਸਾਨ ਵੀਰੋ ਸਮਾਂ ਰਹਿੰਦੀ ਇਹਨਾਂ ਸਮੱਸਿਆਵਾਂ ਦਾ ਹੱਲ ਕੱਢ ਲਿਆ ਜਾਵੇ ਤਾਂ ਫਿਰ ਅੱਗੇ ਜਾ ਕੇ ਝਾੜ ਵੀ ਵਧੇਰੇ ਹੁੰਦਾ ਹੈ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
1: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਹੁਣੇ ਤੁਸੀਂ ਖੇਤੀ ਨੁਕਤੇ ਤਹਿਤ ਧਰਮਿੰਦਰ ਸੰਧੂ ਹੋਰਾਂ ਪਾਸੋਂ ਜਾਣਕਾਰੀ ਹਾਸਲ ਕਰ ਰਹੇ ਸੀ ਝੋਨੇ ਵਿੱਚ ਲਘੂ ਤੱਤਾਂ ਦੀ ਘਾਟ। ਹੁਣ ਤੋਂ ਥੋੜ੍ਹੀ ਦੇਰ ਬਾਅਦ ਲੈ ਕੇ ਹਾਜ਼ਰ ਹੋਵਾਂਗੇ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।
2: ਹਾਈਵੇ ਜਾਂ ਐਕਸਪ੍ਰੈਸ ਵੇ ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਓਵਰਟੇਕ ਕਰਦੇ ਨੇ ਜਾਂ ਸਹੀ ਲੇਨ ਤੇ ਗੱਡੀ ਨਹੀਂ ਚਲਾਉਂਦੇ, ਜਿਸ ਕਾਰਨ ਹਾਦਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਹਾਈਵੇ ਤੇ ਕਈ ਲੋਕ ਖੱਬੇ ਪਾਸੇ ਤੋਂ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਗਲਤੀ ਕਰ ਬੈਠਦੇ ਨੇ, ਜੋ ਕਿ ਸਹੀ ਨਹੀਂ ਹੈ। ਓਵਰਟੇਕ ਕਰਨ ਲਈ ਕਿਸੇ ਵੀ ਵਾਹਨ ਨੂੰ ਸੱਜੇ ਪਾਸੇ ਤੋਂ ਓਵਰਟੇਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਸਾਵਧਾਨੀ ਨਾਲ। ਜੇਕਰ ਤੁਸੀਂ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਹੌਰਨ ਵਜਾਓ ਅਤੇ ਸਾਹਮਣੇ ਵਾਲੀ ਕਾਰ ਨੂੰ ਸੁਚੇਤ ਕਰੋ। ਜਦੋਂ ਸਾਹਮਣੇ ਵਾਲੀ ਕਾਰ ਤੁਹਾਨੂੰ ਸਾਈਡ ਦੇਵੇ ਤਾਂ ਹੀ ਓਵਰਟੇਕ ਕਰੋ। ਯਾਦ ਰੱਖੋ, ਘਰ ਵਿੱਚ ਤੁਹਾਡੇ ਆਪਣੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ।

ਹਾਂਜੀ ਦੋਸਤੋ, ਇਸ ਵੇਲੇ ਆਕਾਸ਼ਵਾਣੀ ਪਟਿਆਲਾ ਤੋਂ ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ, ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਅੱਜ ਮੰਗਲਵਾਰ ਅਤੇ ਤਾਰੀਖ 16 ਜੂਨ, ਇੱਕ ਨਵਾਂ ਦਿਨ, ਨਵੀਆਂ ਉਮੀਦਾਂ ਅਤੇ ਨਵੇਂ ਮੌਕਿਆਂ ਨਾਲ ਭਰਿਆ ਹੋਇਆ ਹੈ। ਬਹੁਤ ਸਾਰੀਆਂ ਜਾਣਕਾਰੀਆਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਦੋਸਤੋ, ਕਹਿੰਦੇ ਨੇ ਕਿ ਹਰ ਸਵੇਰ ਇੱਕ ਨਵੀਂ ਸ਼ੁਰੂਆਤ ਹੈ। ਕੱਲ੍ਹ ਦੀ ਨਿਰਾਸ਼ਾ ਨੂੰ ਪਿੱਛੇ ਛੱਡੋ ਅਤੇ ਅੱਜ ਨੂੰ ਆਪਣੇ ਸੁਪਨਿਆਂ ਦੇ ਨਾਂ ਕਰੋ। ਜੀ ਹਾਂ, ਜੋ ਵੀ ਤੁਸੀਂ ਸੁਪਨੇ ਵੇਖੇ ਨੇ ਉਹਨਾਂ ਨੂੰ ਪੂਰੀ ਕਰਨ ਦੀ ਅੱਜ ਕੋਸ਼ਿਸ਼ ਕਰੋ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਆਕਾਸ਼ਵਾਣੀ ਪਟਿਆਲਾ ਤੋਂ ਅੱਜ ਕਿਹੜੇ ਖਾਸ ਪ੍ਰੋਗਰਾਮ ਹੋਣਗੇ, ਕੀ ਉਹਨਾਂ ਦਾ ਪ੍ਰਸਾਰਣ ਸਮਾਂ ਰਹੇਗਾ।

मॉर्निंग इन्फॉर्मेशन प्रोग्राम गुड मॉर्निंग मालवा ये शुरू हो चुकी है जी। सवेरे 8 बजे तक चलेगा, तो उस तो बाद खबरां दा रुख करांगे। 8 बजे समाचार प्रभात है, हिंदी च खबरां होणगियां ते 8:15 बजे अंग्रेजी च खबरां आकाशवाणी दे दिल्ली केंद्र तों, ते उस तो बाद 8:30 बजे पंजाबी च खबरां रिले करांगे आकाशवाणी दे जलंधर केंद्र तों। ਪੰਜਾਬੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਫਿਲਮੀ ਜੰਕਸ਼ਨ ਸੁਣੋਗੇ ਸਵੇਰੇ 8:40 'ਤੇ। 10 ਵਜੇ NCERT ਦੁਆਰਾ ਸਪੋਂਸਰ ਪ੍ਰੋਗਰਾਮ ਸੁਣੋਗੇ ਉਮੰਗ, ਅਤੇ 10:30 ਵਜੇ ਦਾ ਵੇਲਾ ਹੁੰਦਾ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਫੋਨ ਕਰਕੇ ਆਪਣੀ ਫਰਮਾਇਸ਼ ਦੀ ਪੰਜਾਬੀ ਗੀਤ ਸੁਣਦੇ ਹੋ, ਅਤੇ ਉਸ ਤੋਂ ਬਾਅਦ ਲੈ ਕੇ ਹਾਜ਼ਰ ਹੁੰਦੇ ਹਾਂ ਜੀ 11 ਵਜੇ ਪ੍ਰੋਗਰਾਮ ਹਿੰਦੀ ਜ਼ਾਇਕਾ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਦਿਓ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੀ ਫਰਮਾਇਸ਼ 'ਤੇ ਅਸੀਂ ਹਿੰਦੀ ਗੀਤ ਸੁਣਵਾਈਏ ਇਸ ਪ੍ਰੋਗਰਾਮ ਦੇ ਵਿੱਚ। ਗੱਲਾਂ ਅਤੇ ਗੀਤਾਂ ਦਾ ਪ੍ਰੋਗਰਾਮ ਫੁਲਕਾਰੀ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 11:30। 12:05 'ਤੇ ਸਾਡੀਆਂ ਭੈਣਾਂ ਲਈ ਖਾਸ ਪ੍ਰੋਗਰਾਮ ਨਾਰੀ ਲੋਕ। ਅੱਜ ਦੇ ਇਸ ਪ੍ਰੋਗਰਾਮ ਵਿੱਚ ਭੈਣੋ ਤੁਸੀਂ ਗੱਲਾਂ ਬਾਤਾਂ ਦੇ ਨਾਲ ਨਾਲ ਸੁਣੋਗੇ ਇੱਕ ਖਾਸ ਗੱਲਬਾਤ, ਯੋਗ ਅਤੇ ਸਾਡੀ ਜੀਵਨ ਸ਼ੈਲੀ। ਯੋਗ ਗੁਰੂ ਗੁਰਦੀਪ ਸਿੰਘ ਹੋਰਾਂ ਨਾਲ ਕੀਤੀ ਗੱਲਬਾਤ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਸੁਣੋਗੇ ਨਾਰੀ ਲੋਕ ਪ੍ਰੋਗਰਾਮ ਦੇ ਵਿੱਚ ਦੁਪਹਿਰ 12:05 'ਤੇ। ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਅਤੇ ਤੁਹਾਡੇ ਭੇਜੇ ਹੋਏ ਖਤਾਂ ਦੇ ਆਧਾਰਿਤ ਪ੍ਰੋਗਰਾਮ ਹੁੰਦਾ ਜੀ ਨਗਮੇ। ਦੁਪਹਿਰ 1:02 'ਤੇ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਂਦਾ ਅਤੇ ਦੁਪਹਿਰੇ 2 ਵਜੇ ਸਾਡੇ ਫੌਜੀ ਵੀਰਾਂ ਲਈ ਹੁੰਦਾ ਖਾਸ ਪ੍ਰੋਗਰਾਮ ਸਰਫਰੋਸ਼। ਅੱਜ ਦੁਪਹਿਰੇ 2:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਵਿਸ਼ਾ ਰਹੇਗਾ ਵੱਧਦੀ ਮਹਿੰਗਾਈ। ਸਾਡੀ ਸ਼ਾਮ ਦੀ ਸਭਾ ਦੇ ਵਿੱਚ 5 ਵਜੇ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਗੀਤ ਸੰਗੀਤ ਦੇ ਨਾਲ ਨਾਲ ਕਿਸੇ ਖਾਸ ਵਿਸ਼ੇ 'ਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਅਤੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਸਾਡਾ ਖਾਸ ਪ੍ਰੋਗਰਾਮ ਕਿਸਾਨ ਬਾਣੀ ਸੁਣੋਗੇ ਸ਼ਾਮ 5:30 ਵਜੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਖੇਤੀਬਾੜੀ ਵਿਕਾਸ ਅਫਸਰ ਸਿਕੰਦਰ ਸਿੰਘ ਹੋਰਾਂ ਨਾਲ ਕੀਤੀ ਗੱਲਬਾਤ ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਬਾਣੀ ਵਿੱਚ। ਵਿਸ਼ਾ ਰਹੇਗਾ ਕਿਸਾਨਾਂ ਲਈ ਸਰਕਾਰ ਦੀਆਂ ਸਕੀਮਾਂ।

ਸਾਡੇ ਨੌਜਵਾਨ ਸਾਥੀਆਂ ਲਈ ਹੋਏਗਾ ਪ੍ਰੋਗਰਾਮ ਵਿਬਗਿਓਰ ਸ਼ਾਮ 6:30 ਵਜੇ। ਸੱਤ ਵਜੇ ਪੰਜਾਬੀ 'ਚ ਖ਼ਬਰਾਂ ਅਤੇ 7:10 'ਤੇ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਇੱਕ ਖਾਸ ਪ੍ਰੋਗਰਾਮ ਤੁਸੀਂ ਸੁਣੋਗੇ। ਰਾਤ 7:45 ਵਜੇ ਹੋਏਗਾ ਪ੍ਰੋਗਰਾਮ ਸ਼ਾਮ ਸੁਹਾਨੀ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਫੋਨ ਕਰਕੇ ਆਪਣੀ ਫਰਮਾਇਸ਼ 'ਤੇ ਹਿੰਦੀ ਜਾਂ ਪੰਜਾਬੀ ਗੀਤ ਸੁਣ ਸਕਦੇ ਹੋ। ਅੱਜ ਰਾਤੀ 8:15 ਵਜੇ ਹੋਏਗਾ ਪ੍ਰੋਗਰਾਮ ਖੇਡ ਸੰਸਾਰ। ਇਸ ਪ੍ਰੋਗਰਾਮ ਦੇ ਵਿੱਚ ਹਾਕੀ ਖਿਡਾਰੀ ਅਮਨਦੀਪ ਨਾਲ ਕੀਤੀ ਗੱਲਬਾਤ ਤੁਸੀਂ ਸੁਣੋਗੇ। ਵਟਸਐਪ ਮੈਸੇਜਿਸ ਤੇ ਆਧਾਰਿਤ ਸਾਡਾ ਖਾਸ ਪ੍ਰੋਗਰਾਮ ਹੁੰਦੇ ਜੀ ਪੰਜਾਬੀ ਤੜਕਾ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਫਰਮਾਇਸ਼ 'ਤੇ ਪੰਜਾਬੀ ਗੀਤ ਸੁਣਾਏ ਜਾਂਦੇ ਨੇ, ਸਮਾਂ ਰਾਤ 10 ਵਜੇ ਦਾ। ਅਤੇ ਇਸ ਤੋਂ ਬਾਅਦ ਪੁਰਾਣੇ ਹਿੰਦੀ ਨਗਮਿਆਂ ਦਾ ਆਨੰਦ ਮਾਣੋਗੇ ਪ੍ਰੋਗਰਾਮ ਰਚਨੀ ਗੰਧਾ ਤਹਿਤ ਰਾਤ 10:30 ਵਜੇ। ਸਭਾ ਦੇ ਅਖੀਰ ਵਿੱਚ ਰਾਤ 11 ਵਜੇ ਹਿੰਦੀ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ ਖ਼ਬਰਾਂ ਹੋਣਗੀਆਂ। ਸਾਡੇ ਅੱਜ ਦੇ ਪ੍ਰੋਗਰਾਮਾਂ ਦੀ ਸਮਾਪਤੀ ਹੋਏਗੀ ਰਾਤ 11:10 'ਤੇ। ਇਹ ਤਾਂ ਸੀ ਆਕਾਸ਼ਵਾਣੀ ਪਟਿਆਲਾ ਤੋਂ ਅੱਜ ਪ੍ਰਸਾਰਿਤ ਹੋਣ ਵਾਲੇ ਕੁਝ ਖਾਸ ਪ੍ਰੋਗਰਾਮਾਂ ਦੀ ਜਾਣਕਾਰੀ।

0: ਇਹ ਆਵਾਜ਼ਾਂ ਏ ਆਰ ਰਹਿਮਾਨ, ਸਵਾਗਤ ਰਾਥੌੜ, ਫੈਜ਼ ਮੁਸਤਵਾ ਦੀਆਂ ਸਨ, ਬੋਲ ਮਹਿਬੂਬ ਦੇ। ਪ੍ਰੋਗਰਾਮ ਇਸ ਵੇਲੇ ਗੁੱਡ ਮਾਰਨਿੰਗ ਮਾਲਵਾ ਚੱਲ ਰਿਹਾ ਜੀ। ਅਗਲੀ ਜਾਣਕਾਰੀ ਹੁਣ ਤੋਂ ਥੋੜ੍ਹੀ ਦੇਰ ਬਾਅਦ ਸਾਂਝੀ ਕਰਾਂਗੇ।
1: ਆਖਿਰ ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ 3 ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
0: ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਸੁਣ ਰਹੇ ਹੋ ਜੀ। ਹੁਣ ਸਾਂਝੀਆਂ ਕਰਦੇ ਹਾਂ ਕੁਝ ਮੁੱਖ ਖਬਰਾਂ। ਭਾਰਤ ਸਲੋਵਾਕੀਆ ਨੇ ਆਪਣੇ ਸਬੰਧਾਂ ਨੂੰ ਵਿਆਪਕ ਸਾਂਝੇਦਾਰੀ ਦੇ ਪੱਧਰ ਤੱਕ ਵਧਾਉਂਦਿਆਂ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ 11 ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਰਕਾਰ ਨੇ ਕਿਹਾ ਕਿ ਸਾਰੇ ਤੇਲ ਸ਼ੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਪੈਟਰੋਲ ਅਤੇ ਡੀਜ਼ਲ ਨਾਲ ਢੁਕਵਾਂ ਭੰਡਾਰ ਬਰਕਰਾਰ ਹੈ।

ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਏ। ਕੇਂਦਰੀ ਆਯੁਸ਼ ਮੰਤਰੀ ਪ੍ਰਤਾਪ ਰਾਓ ਜਾਧਵ ਨੇ ਕਿਹਾ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਸਮਾਰੋਹ ਕੋਲਕਾਤਾ ਵਿੱਚ ਹੋਵੇਗਾ। ਸਰਕਾਰ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਉਸ ਵੀਡੀਓ ਦਾ ਖੰਡਨ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਸਾਨ ਆਰਥਿਕ ਲਾਭ ਵਾਲੇ ਇੱਕ ਨਿਵੇਸ਼ ਪਲੇਟਫਾਰਮ ਦਾ ਸਮਰਥਨ ਕੀਤਾ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ। ਭਾਰਤੀ ਫੌਜ ਦੀ ਵਜਰ ਕੌਰ ਨੇ ਭਾਰਤੀ ਫੌਜ ਦੀ ਵਜਰ ਕੌਰ ਨੇ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ 'ਚ ਹੁਸੈਨੀਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਦੇ ਕਿਲ੍ਹੇ ਦੀਆਂ ਜੰਗਾਂ ਪ੍ਰਭਾਵਿਤ ਕੰਧਾਂ ਅਤੇ ਪਾਕਿਸਤਾਨੀ ਟੈਂਕਾਂ ਦੇ ਕਬਰਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਵਿੱਚ ਆਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਏ। ਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿੱਚ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦਾ ਆਪਣੇ ਤੌਰ 'ਤੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ 2 ਹਫ਼ਤਿਆਂ ਅੰਦਰ ਮਾਮਲੇ ਦੀ ਵੇਰਵੇ ਸਹਿਤ ਰਿਪੋਰਟ ਪੇਸ਼ ਕਰਨ ਲਈ ਕਿਹਾ ਏ। ਇਹ ਤਾਂ ਸੀ ਹੁਣ ਤੱਕ ਦੀਆਂ ਕੁਝ ਅਹਿਮ ਖ਼ਬਰਾਂ।

0: ਨੀ ਓ ਦੇਖੀ ਨੀ ਉਹ ਤੇਰੀ ਨਣਦ ਨੀ ਆਉਂਦੀ
1: ਨੀ ਹਾਂ ਲੈ ਅੱਜ ਫੇਰ ਆਉਂਦੀ ਹੈ ਮੂੰਹ ਚੱਕੀ
2: ਬੀਬੀ ਮੈਂ ਨੀ ਜਾਣਾ ਉੱਥੇ ਬੀਬੀ ਉਹਨੇ ਮੈਨੂੰ ਫੇਰ ਕੁੱਟਿਆ
1: ਨਾ ਜਾਣਾ ਕਿਉਂ ਨੀ ਅਸੀਂ ਨੀ ਭਾਈ ਤੈਨੂੰ ਰੱਖ ਸਕਦੇ ਇੱਕ ਦੋ ਦਿਨ ਦੀ ਗੱਲ ਤਾਂ ਹੋਰ ਹੁੰਦੀ ਹੈ ਸਾਰੀ ਉਮਰ ਨੀ ਅਸੀਂ ਰੱਖ ਸਕਦੇ ਤੈਨੂੰ ਚਾਹੇ ਮਾਰੇ ਚਾਹੇ ਕੁੱਟੇ ਤੇਰੇ ਸਿਰ ਦਾ ਸਾਈ ਹੈ ਹੁਣ ਤਾਂ ਤੈਨੂੰ ਉੱਥੇ ਟਾਈਮ ਕੱਢਣਾ ਪੈਣਾ
2: ਹੜਾ ਹੜਾ ਭਾਬੀ ਆਏ ਨਾ ਕਹਿ ਜੇ ਮੈਂ ਉੱਥੇ ਗਈ ਉਹਨੇ ਮੈਨੂੰ ਕੁੱਟ ਕੁੱਟ ਕੇ ਮਾਰ ਦੇਣਾ ਭਾਬੀ ਤੁਹਾਡੇ ਤੋਂ ਬਿਨਾਂ ਮੇਰਾ ਕੌਣ ਹੈ ਮੈਂ ਕਿੱਥੇ ਜਾਊਂਗੀ
0: ਤੂੰ ਚੱਲੇਗੀ ਮੇਰੇ ਨਾਲ ਥਾਣੇ ਆਪਣੇ ਹੱਕਾਂ ਲਈ ਲੜ ਜੇ ਅੱਜ ਤੂੰ ਜਾਂ ਤੇਰੀ ਭਾਬੀ ਪੜ੍ਹੀਆਂ ਲਿਖੀਆਂ ਹੁੰਦੀਆਂ ਤਾਂ ਏਦਾਂ ਡਰਦੀਆਂ ਨਾ ਸਗੋਂ ਡਟ ਕੇ ਮੁਕਾਬਲਾ ਕਰਦੀਆਂ ਤੇ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਰਾ ਪਤਾ ਹੁੰਦਾ
3: ਮਾਂ ਧੀ ਨੂੰ ਜਦ ਪੜ ਜਾਵੇਗੀ ਦੇਸ਼ ਦੀ ਗੁੱਡੀ ਚੜ ਜਾ

ਅੱਜ ਦੇ ਦਿਨ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਦੋਸਤੋ। ਅੱਜ ਯਾਦ ਕਰ ਰਹੇ ਹਾਂ ਅਸੀਂ ਦੇਸ਼ ਬੰਧੂ ਚਿਤਰੰਜਨ ਦਾਸ ਹੋਰਾਂ ਨੂੰ। ਅੱਜ ਉਹਨਾਂ ਦੀ ਬਰਸੀ ਹੈ ਜੋ ਹਰ ਸਾਲ 16 ਜੂਨ ਨੂੰ ਮਨਾਈ ਜਾਂਦੀ ਹੈ। ਦੋਸਤੋ ਅੱਜ 16 ਜੂਨ ਇੱਕ ਅਜਿਹਾ ਦਿਨ ਜਦੋਂ ਇਤਿਹਾਸ ਦੇ ਪੰਨਿਆਂ ਵਿੱਚੋਂ ਇੱਕ ਮਹਾਨ ਦੇਸ਼ ਭਗਤ ਦੀ ਯਾਦ ਤਾਜ਼ਾ ਹੁੰਦੀ ਹੈ। ਅੱਜ ਅਸੀਂ ਦੇਸ਼ ਬੰਧੂ ਚਿਤਰੰਜਨ ਦਾਸ ਜੀ ਦੀ ਬਰਸੀ ਮਨਾ ਰਹੇ ਹਾਂ। ਚਿਤਰੰਜਨ ਦਾਸ ਜੀ ਸਿਰਫ ਇੱਕ ਨਾਮ ਹੀ ਨਹੀਂ ਸਗੋਂ ਇੱਕ ਸੰਸਥਾ ਸਨ। ਉਹ ਇੱਕ ਮਸ਼ਹੂਰ ਬੈਰਿਸਟਰ ਸਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਅਮੀਰੀ ਅਤੇ ਸੁੱਖ ਸਹੂਲਤਾਂ ਦਾ ਤਿਆਗ ਕਰ ਦਿੱਤਾ। ਉਹਨਾਂ ਨੇ ਕਲਕੱਤਾ ਹਾਈ ਕੋਰਟ ਵਿੱਚ ਕਈ ਦੇਸ਼ ਭਗਤਾਂ ਦੇ ਮੁਕੱਦਮੇ ਲੜੇ ਅਤੇ ਉਹਨਾਂ ਨੂੰ ਨਿਆਂ ਦਵਾਇਆ। ਦੇਸ਼ ਬੰਧੂ ਹਮੇਸ਼ਾ ਕਿਹਾ ਕਰਦੇ ਸੀ ਕਿ ਸਵਰਾਜ ਤੋਂ ਮਤਲਬ ਸਿਰਫ ਅੰਗਰੇਜ਼ਾਂ ਤੋਂ ਆਜ਼ਾਦੀ ਨਹੀਂ ਸਗੋਂ ਗਰੀਬ ਅਤੇ ਪਛੜੇ ਵਰਗਾਂ ਦੇ ਦੁੱਖਾਂ ਨੂੰ ਦੂਰ ਕਰਨਾ ਵੀ ਹੈ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਉਹਨਾਂ ਨੇ ਸਵਰਾਜ ਪਾਰਟੀ ਦੀ ਸਥਾਪਨਾ ਵੀ ਕੀਤੀ। ਨੇਤਾ ਜੀ ਸੁਭਾਸ਼ ਚੰਦਰ ਬੋਸ ਜਿਹੀ ਸ਼ਖਸੀਅਤ ਨੂੰ ਤਿਆਰ ਕਰਨ ਵਾਲੇ ਗੁਰੂ ਵਜੋਂ ਵੀ ਉਹ ਸਦਾ ਯਾਦ ਕੀਤੇ ਜਾਣਗੇ। ਸੋਲਾਂ ਜੂਨ 1925 ਨੂੰ ਇਹ ਮਹਾਨ ਰੂਹ ਸਾਨੂੰ ਸਰੀਰਕ ਤੌਰ 'ਤੇ ਛੱਡ ਗਈ ਸੀ, ਪਰ ਉਹਨਾਂ ਦੇ ਵਿਚਾਰ ਅੱਜ ਵੀ ਸਾਡੇ ਰਾਹ ਦਸੇਰੇ ਨੇ। ਉਹਨਾਂ ਦੀ ਕੁਰਬਾਨੀ ਅਤੇ ਦੇਸ਼ ਪਿਆਰ ਸਾਨੂੰ ਸਿਖਾਉਂਦਾ ਕਿ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਤਾਂ ਆਪਣਾ ਸਵਾਰਥ ਪਿੱਛੇ ਰਹਿ ਜਾਂਦਾ ਹੈ। ਤੇ ਆਓ ਫਿਰ ਅੱਜ ਦੇ ਦਿਨ ਅਸੀਂ ਇਸ ਮਹਾਨ ਦੇਸ਼ ਭਗਤ ਨੂੰ ਸਜਦਾ ਕਰੀਏ ਅਤੇ ਉਹਨਾਂ ਦੇ ਦੱਸੇ ਮਾਰਗ 'ਤੇ ਚੱਲਣ ਦਾ ਪ੍ਰਣ ਲਈਏ।

ਸੋ ਇਸ ਤੋਂ ਇਲਾਵਾ ਅੱਜ ਇੱਕ ਖਾਸ ਦਿਨ ਮਨਾਇਆ ਜਾ ਰਿਹਾ ਹੈ, ਉਹ ਹੈ ਜੀ ਇੰਟਰਨੈਸ਼ਨਲ ਡੇ ਆਫ ਫੈਮਿਲੀ ਰੈਮੀਟੈਂਸਿਸ ਡੇ, ਯਾਨੀ ਅੰਤਰਰਾਸ਼ਟਰੀ ਪਰਿਵਾਰਕ ਰੈਮੀਟੈਂਸ ਦਿਵਸ, ਜੋ ਹਰ ਸਾਲ 16 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਉਹਨਾਂ ਲੱਖਾਂ ਪ੍ਰਵਾਸੀ ਕਾਮਿਆਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਹੈ ਜੋ ਵਿਦੇਸ਼ਾਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਅਤੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਦੇ ਨੇ।

ਕੀ ਤੁਸੀਂ ਕਦੇ ਸੋਚਿਆ ਕਿ ਸਾਡੇ ਦੇਸ਼ ਦੇ ਵਿਕਾਸ ਵਿੱਚ ਉਹਨਾਂ ਲੋਕਾਂ ਦਾ ਕਿੰਨਾ ਵੱਡਾ ਹੱਥ ਹੈ ਜੋ ਆਪਣਾ ਘਰ ਬਾਰ ਛੱਡ ਕੇ ਸੱਤ ਸਮੁੰਦਰੋਂ ਪਾਰ ਮਿਹਨਤ ਕਰ ਰਹੇ ਨੇ? ਇਹ ਦਿਨ ਉਹਨਾਂ ਹੀ ਪ੍ਰਵਾਸੀ ਵੀਰਾਂ ਭੈਣਾਂ ਨੂੰ ਸਮਰਪਿਤ ਹੈ। ਰੈਮੀਟੈਂਸ ਦੀ ਜੇ ਗੱਲ ਕਰੀਏ ਤਾਂ ਰੈਮੀਟੈਂਸ ਦਾ ਮਤਲਬ ਸਿਰਫ ਪੈਸੇ ਭੇਜਣਾ ਹੀ ਨਹੀਂ ਹੈ, ਇਹ ਉਹ ਭਾਵਨਾ ਹੈ ਜੋ ਇੱਕ ਪਿਤਾ ਆਪਣੀ ਧੀ ਦੀ ਪੜ੍ਹਾਈ ਲਈ ਭੇਜਦਾ ਹੈ। ਇਹ ਉਹ ਸਹਾਰਾ ਹੈ ਜੋ ਇੱਕ ਪੁੱਤਰ ਆਪਣੇ ਬਜ਼ੁਰਗ ਮਾਪਿਆਂ ਦੀ ਦਵਾਈ ਲਈ ਭੇਜਦਾ ਹੈ। ਵਿਦੇਸ਼ਾਂ ਤੋਂ ਆਇਆ ਇਹ ਪੈਸਾ ਨਾ ਸਿਰਫ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦਾ ਹੈ, ਸਗੋਂ ਇਹ ਸਾਡੇ ਦੇਸ਼ ਦੀ ਅਰਥ ਵਿਵਸਥਾ ਨੂੰ ਵੀ ਇੱਕ ਵੱਡੀ ਰਫ਼ਤਾਰ ਦਿੰਦਾ ਹੈ। ਸੰਯੁਕਤ ਰਾਸ਼ਟਰ ਵੱਲੋਂ ਇਸ ਦਿਨ ਨੂੰ ਮਨਾਉਣ ਦਾ ਮਕਸਦ ਇਹ ਹੈ ਕਿ ਅਸੀਂ ਉਹਨਾਂ ਚੁਣੌਤੀਆਂ ਨੂੰ ਸਮਝੀਏ ਜੋ ਇਹ ਪ੍ਰਵਾਸੀ ਕਾਮੇ ਚੱਲਦੇ ਨੇ। ਆਪਣਿਆਂ ਤੋਂ ਦੂਰ ਰਹਿਣ ਦਾ ਦਰਦ, ਨਵੇਂ ਸੱਭਿਆਚਾਰ ਵਿੱਚ ਖੁਦ ਨੂੰ ਢਾਲਣ ਦੀ ਜਦੋਜਹਿਦ। ਤੇ ਅੱਜ ਦਾ ਦਿਨ ਉਹਨਾਂ ਸਾਰਿਆਂ ਨੂੰ ਸਲਾਮ ਕਰਨ ਦਾ ਜੋ ਆਪਣੀ ਖੁਸ਼ੀ ਨਾਲੋਂ ਆਪਣੇ ਪਰਿਵਾਰ ਦੀ ਖੁਸ਼ਹਾਲੀ ਨੂੰ ਪਹਿਲ ਦਿੰਦੇ ਨੇ। ਅਤੇ ਇਹੀ ਅਰਦਾਸ ਅਸੀਂ ਕਰਦੇ ਹਾਂ ਕਿ ਵਿਦੇਸ਼ਾਂ ਦੀਆਂ ਧਰਤੀਆਂ 'ਤੇ ਮਿਹਨਤ ਕਰਨ ਵਾਲੇ ਹਰ ਭਾਰਤੀ ਦੀ ਮਿਹਨਤ ਰੰਗ ਲਿਆਵੇ। ਯਾਦ ਰੱਖੋ, ਤੁਹਾਡੀ ਮਿਹਨਤ ਸਿਰਫ ਪੈਸਾ ਨਹੀਂ, ਇਹ ਇੱਕ ਪਰਿਵਾਰ ਦਾ ਸੁਪਨਾ ਹੁੰਦਾ ਹੈ। ਅੰਤਰਰਾਸ਼ਟਰੀ ਪਰਿਵਾਰਕ ਰੈਮੀਟੈਂਸ ਦਿਵਸ ਦੀਆਂ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ। ਜਾਂਦੇ ਦੱਸ ਦਈਏ ਕਿ ਸੰਯੁਕਤ ਰਾਸ਼ਟਰ ਵੱਲੋਂ ਇਸ ਨੂੰ ਅਧਿਕਾਰਿਕ ਤੌਰ 'ਤੇ ਮਾਨਤਾ ਦਿੱਤੀ ਗਈ ਹੈ ਤਾਂ ਜੋ ਵਿੱਤੀ ਸੇਵਾਵਾਂ ਨੂੰ ਹੋਰ ਸਸਤਾ ਅਤੇ ਸੁਰੱਖਿਅਤ ਬਣਾਇਆ ਜਾ ਸਕੇ।

ਗੁੱਡ ਮਾਰਨਿੰਗ ਮਾਲਵਾ, ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਸੁਣ ਰਹੇ ਹੋ। ਫਿਲਮੀ ਦੁਨੀਆ ਦੀ ਹੁਣ ਦੋਸਤੋ ਗੱਲ ਕਰਦੇ ਹਾਂ ਅਤੇ ਅੱਜ ਜਨਮ ਦਿਨ ਦੀ ਵਧਾਈ ਦਿੰਦੇ ਹਾਂ ਅਸੀਂ ਮਿਥੁਨ ਚੱਕਰਵਰਤੀ ਨੂੰ। ਸੋ ਮਿਥੁਨ ਚੱਕਰਵਰਤੀ ਉਹ ਅਦਾਕਾਰ ਨੇ ਜਿਨ੍ਹਾਂ ਦੀ ਅਦਾਕਾਰੀ ਦੇ ਜਾਦੂ, ਸ਼ਾਨਦਾਰ ਡਾਂਸ ਅਤੇ ਮਿਹਨਤ ਦੇ ਬਲਬੂਤੇ ਕਰੋੜਾਂ ਦਿਲਾਂ ਦੇ ਵਿੱਚ ਉਹਨਾਂ ਨੇ ਖਾਸ ਥਾਂ ਬਣਾਈ ਹੈ। 16 ਜੂਨ 1950 ਨੂੰ ਕਲਕੱਤਾ ਵਿੱਚ ਇਹਨਾਂ ਦਾ ਜਨਮ ਹੋਇਆ ਅਤੇ ਮਿਥੁਨ ਚੱਕਰਵਰਤੀ ਦਾ ਜੇ ਅਸਲੀ ਨਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਪਹਿਲਾ ਨਾਂ ਸੀ ਗੌਰੰਗ ਚੱਕਰਵਰਤੀ। ਇਹ ਕਾਮ ਪਰਿਵਾਰ ਤੋਂ ਨਿਕਲ ਕੇ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਕਲਾਕਾਰਾਂ ਵਿੱਚ ਸ਼ਾਮਿਲ ਹੋਣਾ ਉਹਨਾਂ ਦੀ ਲਗਨ ਅਤੇ ਮਿਹਨਤ ਦੀ ਮਿਸਾਲ ਹੈ। ਉਹਨਾਂ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਫਿਲਮ ਮ੍ਰਿਗਿਆ ਨਾਲ ਕੀਤੀ ਅਤੇ ਪਹਿਲੇ ਹੀ ਫਿਲਮ ਲਈ ਉਹਨਾਂ ਨੂੰ ਰਾਸ਼ਟਰੀ ਪੁਰਸਕਾਰ ਹਾਸਲ ਹੋ ਗਿਆ ਸੀ। ਪਰ ਜਿਸ ਫਿਲਮ ਨੇ ਉਹਨਾਂ ਨੂੰ ਘਰ ਘਰ ਵਿੱਚ ਮਸ਼ਹੂਰ ਕਰ ਦਿੱਤਾ ਅਤੇ ਉਹ ਸੀ ਜੀ ਫਿਲਮ ਡਿਸਕੋ ਡਾਂਸਰ। ਅਤੇ ਉਹਦਾ ਗੀਤ ਮੈਨੂੰ ਲੱਗਦਾ ਜਦੋਂ ਅੱਜ ਵੀ ਚੱਲਦਾ ਹੁੰਦਾ ਨਾ ਤਾਂ ਸਭ ਦਾ ਦਿਲ ਹੈ ਜਿਹੜਾ ਉਹ ਨੱਚਣ ਟੱਪਣ ਨੂੰ ਕਰਨ ਲੱਗ ਜਾਂਦਾ ਹੈ। ਡਿਸਕੋ ਡਾਂਸਰ ਫਿਲਮ ਦਾ ਹੀ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ, ਪਰ ਦੱਸ ਦਈਏ ਕਿ ਇਸ ਫਿਲਮ ਦੇ ਗੀਤਾਂ ਅਤੇ ਉਹਨਾਂ ਦੇ ਡਾਂਸ ਨੇ ਨਾ ਸਿਰਫ ਭਾਰਤ ਵਿੱਚ ਸਗੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਧੂਮ ਮਚਾ ਦਿੱਤੀ ਸੀ। ਮਿਥੁਨ ਚੱਕਰਵਰਤੀ ਨੇ ਆਪਣੇ ਕਰੀਅਰ ਦੌਰਾਨ ਸੈਂਕੜੇ ਫਿਲਮਾਂ ਵਿੱਚ ਕੰਮ ਕੀਤਾ ਅਤੇ ਹਰ ਕਿਰਦਾਰ ਨੂੰ ਆਪਣੀ ਵਿਲੱਖਣ ਅਦਾਕਾਰੀ ਨਾਲ ਯਾਦਗਾਰ ਬਣਾਇਆ। ਉਹਨਾਂ ਦੀ ਸਫਲਤਾ ਇਹ ਸਾਬਤ ਕਰਦੀ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ। ਅੱਜ ਉਹਨਾਂ ਦੇ 76ਵੇਂ ਜਨਮ ਦਿਨ ਦੇ ਮੌਕੇ 'ਤੇ ਅਸੀਂ ਉਹਨਾਂ ਦੇ ਯੋਗਦਾਨ ਨੂੰ ਨਮਨ ਕਰਦੇ ਹਾਂ, ਉਹਨਾਂ ਦੀ ਚੰਗੀ ਸਿਹਤ, ਲੰਮੀ ਉਮਰ ਅਤੇ ਖੁਸ਼ਹਾਲ ਜੀਵਨ ਦੀ ਵੀ ਕਾਮਨਾ ਕਰਦੇ ਹਾਂ। ਅਤੇ ਆਓ ਫਿਰ ਉਹੀ ਗੀਤ ਸੁਣਦੇ ਹਾਂ ਜਿਸ ਤੋਂ ਉਹਨਾਂ ਨੂੰ ਬਹੁਤ ਹੀ ਮਕਬੂਲੀਅਤ ਮਿਲੀ।

ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਜੀ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਬਾਲੀਵੁੱਡ ਦੀਆਂ ਗੱਲਾਂ ਕਰ ਰਹੇ ਸੀ, ਸੋ ਜਨਮ ਦਿਨ ਦੀ ਅਸੀਂ ਵਧਾਈ ਦਿੱਤੀ ਪਹਿਲਾਂ ਮਿਥੁਨ ਚੱਕਰਵਰਤੀ ਨੂੰ, ਅਤੇ ਹੁਣ ਅਜਿਹੀ ਹੀ ਹੋਰ ਸ਼ਖਸੀਅਤ ਨੇ ਇੱਕ ਜਿਨ੍ਹਾਂ ਦਾ ਨਾਂ ਹੈ ਜੀ ਇਮਤਿਆਜ਼ ਅਲੀ। ਉਹ ਇੱਕ ਮਸ਼ਹੂਰ ਨਿਰਦੇਸ਼ਕ ਅਤੇ ਲੇਖਕ ਨੇ, ਉਹਨਾਂ ਦਾ ਵੀ ਅੱਜ ਜਨਮ ਦਿਨ ਹੈ ਅਤੇ ਅਸੀਂ ਉਹਨਾਂ ਨੂੰ ਵੀ ਆਕਾਸ਼ਵਾਣੀ ਪਟਿਆਲਾ ਵੱਲੋਂ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ। ਜੇ ਉਹਨਾਂ ਬਾਰੇ ਗੱਲ ਕਰੀਏ ਤਾਂ ਇਮਤਿਆਜ਼ ਅਲੀ ਦਾ ਜਨਮ 16 ਜੂਨ 1971 ਨੂੰ ਜਮਸ਼ੇਦਪੁਰ ਵਿੱਚ ਹੋਇਆ। ਬਚਪਨ ਤੋਂ ਹੀ ਉਹਨਾਂ ਨੂੰ ਕਹਾਣੀਆਂ ਸੁਣਨ ਅਤੇ ਸੁਣਾਉਣ ਦਾ ਬਹੁਤ ਸ਼ੌਕ ਸੀ। ਸ਼ਾਇਦ ਇਸੇ ਕਰਕੇ ਅੱਜ ਉਹ ਭਾਰਤੀ ਸਿਨੇਮਾ ਦੇ ਸਭ ਤੋਂ ਵੱਖਰੇ ਅਤੇ ਰਚਨਾਤਮਕ ਨਿਰਦੇਸ਼ਕਾਂ ਵਿੱਚੋਂ ਗਿਣੇ ਜਾਂਦੇ ਨੇ। ਕੀ ਤੁਸੀਂ ਕਦੇ ਨੋਟ ਕੀਤਾ ਕਿ ਇਮਤਿਆਜ਼ ਅਲੀ ਦੀਆਂ ਫਿਲਮਾਂ ਵਿੱਚ ਸਫ਼ਰ ਦਾ ਬਹੁਤ ਮਹੱਤਵ ਹੁੰਦਾ? ਉਹਨਾਂ ਦੇ ਕਿਰਦਾਰ ਅਕਸਰ ਰੇਲਾਂ, ਬੱਸਾਂ, ਪਹਾੜਾਂ ਅਤੇ ਲੰਮੀਆਂ ਸੜਕਾਂ 'ਤੇ ਆਪਣੇ ਆਪ ਨੂੰ ਲੱਭਦੇ ਨਜ਼ਰ ਆਉਂਦੇ ਨੇ। ਉਹਨਾਂ ਦੀ ਫਿਲਮ ਜਬ ਵੇ ਮੈਟ ਨੇ ਲੋਕਾਂ ਨੂੰ ਗੀਤ ਅਤੇ ਬਹੁਤ ਯਾਦਗਾਰ ਕਿਰਦਾਰ ਦਿੱਤੇ। ਇਸ ਫਿਲਮ ਦੇ ਡਾਇਲੋਗ ਅਤੇ ਗੀਤ ਅੱਜ ਵੀ ਲੋਕਾਂ ਦੀ ਪਸੰਦ ਬਣੇ ਹੋਏ ਨੇ। ਅਤੇ ਇਸ ਤੋਂ ਬਾਅਦ ਰੌਕ ਸਟਾਰ ਨੇ ਸਾਬਿਤ ਕੀਤਾ ਹੈ ਕਿ ਪਿਆਰ ਦੀ ਦਰਦ ਕਿਸ ਤਰ੍ਹਾਂ ਇੱਕ ਕਲਾਕਾਰ ਨੂੰ ਮਹਾਨ ਬਣਾ ਸਕਦੇ ਨੇ। ਫਿਰ ਉਹਨਾਂ ਦੀ ਫਿਲਮ ਆਈ ਹਾਈਵੇ, ਜਿਸ ਨੇ ਆਜ਼ਾਦੀ ਅਤੇ ਆਤਮ ਵਿਸ਼ਵਾਸ ਦਾ ਨਵਾਂ ਅਰਥ ਸਮਝਾਇਆ। ਅਤੇ ਤਮਾਸ਼ਾ ਫਿਲਮ ਨੇ ਨੌਜਵਾਨਾਂ ਨੂੰ ਇਹ ਸੋਚਣ 'ਤੇ ਮਜਬੂਰ ਕੀਤਾ ਕਿ ਕੀ ਉਹ ਆਪਣੀ ਅਸਲੀ ਜ਼ਿੰਦਗੀ ਜੀ ਰਹੇ ਨੇ ਜਾਂ ਸਿਰਫ ਦੁਨੀਆ ਦੀਆਂ ਉਮੀਦਾਂ ਪੂਰੀਆਂ ਕਰ ਰਹੇ ਨੇ। ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਇਮਤਿਆਜ਼ ਅਲੀ ਆਪਣੇ ਕਿਰਦਾਰਾਂ ਨੂੰ ਬਿਲਕੁਲ ਆਮ ਇਨਸਾਨਾਂ ਵਾਂਗ ਪੇਸ਼ ਕਰਦੇ ਨੇ। ਉਹਨਾਂ ਦੀਆਂ ਫਿਲਮਾਂ ਵਿੱਚ ਨਾ ਤਾਂ ਸੁਪਰ ਹੀਰੋ ਹੁੰਦੇ ਨੇ ਅਤੇ ਨਾ ਹੀ ਅਸੰਭਵ ਕਹਾਣੀਆਂ। ਉਹਨਾਂ ਦੀਆਂ ਕਹਾਣੀਆਂ ਸਾਡੇ ਅਤੇ ਤੁਹਾਡੇ ਵਰਗੇ ਲੋਕਾਂ ਦੀਆਂ ਹੁੰਦੀਆਂ ਨੇ। ਅਤੇ ਜੇ ਗੱਲ ਸੰਗੀਤ ਦੀ ਹੋਵੇ ਤਾਂ ਇਮਤਿਆਜ਼ ਅਲੀ ਦੀਆਂ ਫਿਲਮਾਂ ਦਾ ਸੰਗੀਤ ਹਮੇਸ਼ਾ ਖਾਸ ਰਿਹਾ। ਚਾਹੇ ਉਹ ਗੀਤ ਹੋਵੇ ਤੁਮਸੇ ਹੀ, ਨਾਦਾਨ ਪਰਿੰਦੇ ਜਾਂ ਇਲਾਹੀ ਵਰਗੇ ਗੀਤ, ਇਹ ਗੀਤ ਸਿਰਫ ਸੁਣੇ ਨਹੀਂ ਜਾਂਦੇ ਸਗੋਂ ਮਹਿਸੂਸ ਕੀਤੇ ਜਾਂਦੇ ਨੇ। ਹਾਲ ਹੀ ਵਿੱਚ ਉਹਨਾਂ ਦੀ ਫਿਲਮ ਅਮਰ ਸਿੰਘ ਚਮਕੀਲਾ ਨੇ ਵੀ ਖੂਬ ਚਰਚਾ ਬਟੋਰੀ ਹੈ। ਪੰਜਾਬੀ ਸੰਗੀਤ ਦੇ ਮਹਾਨ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ 'ਤੇ ਆਧਾਰਿਤ ਇਸ ਫਿਲਮ ਨੂੰ ਦਰਸ਼ਕਾਂ ਨੇ ਬਹੁਤ ਸਹਰਾਇਆ। ਅਤੇ ਅੱਜ ਇਮਤਿਆਜ਼ ਅਲੀ ਹੋਰਾਂ ਦਾ ਜਨਮ ਦਿਨ ਹੈ, ਅਸੀਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਅੱਗੇ ਵੀ ਉਹ ਸਾਨੂੰ ਅਜਿਹੀਆਂ ਹੀ ਦਿਲ ਨੂੰ ਛੋਹਣ ਵਾਲੀਆਂ ਕਹਾਣੀਆਂ ਦਿੰਦੇ ਰਹਿਣਗੇ। ਆਓ ਮੋਹਿਤ ਚੌਹਾਨ ਦੀ ਆਵਾਜ਼ ਦੇ ਵਿੱਚ ਬੜਾ ਹੀ ਖੂਬਸੂਰਤ ਜਿਹਾ ਗੀਤ ਸੁਣਦੇ ਹਾਂ, ਫਿਲਮ ਜਬ ਵੀ ਮੈਟ ਵਿੱਚੋਂ।

ਗੁੱਡ ਮਾਰਨਿੰਗ ਮਾਲਵਾ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ। ਦੋਸਤੋ, ਜਦੋਂ ਸਵੇਰ ਦੀ ਗੱਲ ਹੁੰਦੀ ਹੈ ਨਾ, ਤਾਂ ਸਭ ਤੋਂ ਪਹਿਲਾਂ ਸਾਡੀ ਨਜ਼ਰ ਦੇ ਵਿੱਚ ਆਉਂਦੀ ਹੈ ਕਸਰਤ। ਸੋ ਆਪਾਂ ਸਾਰੇ ਜਾਣਦੇ ਹਾਂ ਕਿ 21 ਜੂਨ ਨੂੰ ਨਾ ਯੋਗ ਦਿਵਸ ਮਨਾਇਆ ਜਾ ਰਿਹਾ। ਵੈਸੇ ਕਈ ਥਾਵਾਂ 'ਤੇ ਹਰ ਰੋਜ਼ ਹੀ ਯੋਗ ਕੀਤਾ ਜਾਂਦਾ, ਬਹੁਤ ਚੰਗੀ ਗੱਲ ਹੈ। ਅੱਜ ਕੱਲ੍ਹ ਆਪਾਂ ਵੇਖਦੇ ਹਾਂ ਪਾਰਕਾਂ ਦੇ ਵਿੱਚ ਜਾਂ ਕਿਸੇ ਸਾਂਝੀ ਥਾਂ ਦੇ ਉੱਤੇ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਬਹੁਤ ਸਾਰੇ ਕੰਮ ਕੀਤੇ ਜਾਂਦੇ ਨੇ। ਸੋ ਜੇ ਆਪਾਂ ਹੁਣ ਯੋਗ ਦੀ ਗੱਲ ਕਰੀਏ ਤਾਂ ਯੋਗ ਭਾਰਤ ਦੀ ਪ੍ਰਾਚੀਨ ਅਤੇ ਅਨਮੋਲ ਵਿਰਾਸਤ ਹੈ। ਯੋਗ ਸ਼ਬਦ ਦਾ ਅਰਥ ਹੈ ਜੋੜਨਾ ਜਾਂ ਸਥਾਪਿਤ ਕਰਨਾ। ਆਪਾਂ ਸਾਰੇ ਜਾਣਦੇ ਹਾਂ ਕਿ ਯੋਗ ਸਾਡੇ ਸਰੀਰ, ਮਨ ਅਤੇ ਆਤਮਾ ਵਿਚਕਾਰ ਇੱਕ ਸੰਤੁਲਨ ਬਣਾਉਂਦਾ ਹੈ, ਆਪਣੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ, ਲਚਕੀਲਾ ਬਣਾਉਂਦਾ ਹੈ, ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਅਤੇ ਅਹਿਮ ਗੱਲ ਇਹ ਹੈ ਕਿ ਜੇ ਆਪਾਂ ਰੈਗੂਲਰ ਯੋਗ ਕਰੀਏ, ਰੋਜ਼ਾਨਾ ਯੋਗ ਕਰੀਏ, ਤਾਂ ਤਣਾਅ, ਚਿੰਤਾ, ਡਿਪਰੈਸ਼ਨ ਵਰਗੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਨੇ ਨਾ ਜਿਹੜੀਆਂ, ਉਹ ਛੂ ਮੰਤਰ ਹੋ ਜਾਂਦੀਆਂ ਨੇ। ਸੋ ਇਹ ਚੰਗੀ ਆਦਤ ਹੈ ਕਿ ਜੇ ਆਪਾਂ ਆਪਣੇ ਯੋਗ ਨੂੰ ਜੀਵਨ ਦੇ ਵਿੱਚ ਅਪਣਾਈਏ। ਆਪਾਂ ਵੇਖਦੇ ਹਾਂ ਕਿ ਅੱਜ ਦੇ ਤੇਜ਼ ਰਫ਼ਤਾਰ ਅਤੇ ਤਣਾਅ ਭਰੇ ਜੀਵਨ ਵਿੱਚ ਯੋਗ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਯੋਗ ਨਾ ਸਿਰਫ ਸਰੀਰ ਨੂੰ ਤੰਦਰੁਸਤ ਰੱਖਦਾ ਹੈ, ਸਗੋਂ ਮਨ ਨੂੰ ਸ਼ਾਂਤ ਅਤੇ ਜੀਵਨ ਨੂੰ ਸੰਤੁਲਿਤ ਵੀ ਬਣਾਉਂਦਾ ਹੈ। ਇਸ ਲਈ ਹਰ ਵਿਅਕਤੀ ਨੂੰ ਰੋਜ਼ਾਨਾ ਕੁਝ ਸਮਾਂ ਕੱਢ ਕੇ ਯੋਗ ਜ਼ਰੂਰ ਕਰਨਾ ਚਾਹੀਦਾ ਹੈ, ਪਰ ਯੋਗ ਕਰਨ ਸਮੇਂ ਤੁਹਾਡੇ ਸਾਹਮਣੇ ਇੱਕ ਖਾਸ ਅਤੇ ਵਧੀਆ ਇੰਸਟ੍ਰਕਟਰ ਹੋਣਾ ਚਾਹੀਦਾ ਹੈ ਜਿਹਨੂੰ ਪੂਰੀ ਜਾਣਕਾਰੀ ਹੋਵੇ। ਕਿਸੇ ਦੀ ਦੇਖ ਰੇਖ ਹੇਠ ਹੀ ਤੁਸੀਂ ਯੋਗ ਹੈ ਜਿਹੜਾ ਉਹ ਸ਼ੁਰੂ ਕਰ ਸਕਦੇ ਹੋ। ਸੋ ਕਹਿੰਦੇ ਨੇ ਕਿ ਯੋਗ ਸਿਰਫ ਕਸਰਤ ਨਹੀਂ, ਸਗੋਂ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਉਣ ਦੀ ਇੱਕ ਕਲਾ ਹੈ। ਅਤੇ ਇਸੇ ਸੰਬੰਧ ਅਸੀਂ ਤੁਹਾਨੂੰ ਯਾਦ ਵੀ ਦਿਲਾ ਦਈਏ ਕਿ ਅੱਜ ਪ੍ਰੋਗਰਾਮ ਨਾਰੀ ਲੋਕ ਦੇ ਵਿੱਚ ਤੁਸੀਂ ਇੱਕ ਖਾਸ ਗੱਲਬਾਤ ਯੋਗ ਨਾਲ ਸੰਬੰਧਿਤ ਸੁਣੋਗੇ, ਯੋਗ ਅਤੇ ਸਾਡੀ ਜੀਵਨ ਸ਼ੈਲੀ। ਯੋਗ ਗੁਰੂ ਗੁਰਦੀਪ ਸਿੰਘ ਹੋਰਾਂ ਨਾਲ ਕੀਤੀ ਗੱਲਬਾਤ ਪ੍ਰੋਗਰਾਮ ਨਾਰੀ ਲੋਕ ਦੇ ਵਿੱਚ ਸੁਣਾਈ ਜਾਏਗੀ। ਇਸ ਤੋਂ ਇਲਾਵਾ ਮੌਸਮ ਦਾ ਹਾਲ ਸਾਂਝਾ ਕਰਦੇ ਹਾਂ। ਦੋਸਤੋ, ਪੰਜਾਬ ਅਤੇ ਹਰਿਆਣਾ ਵਿੱਚ ਹਾੜ ਦਾ ਮਹੀਨਾ ਚੜ੍ਹਦਿਆਂ ਹੀ ਮੌਸਮ ਦਾ ਮਿਜਾਜ ਬਦਲ ਗਿਆ। ਦੋਵੇਂ ਸੂਬਿਆਂ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਪਏ ਮੀਂਹ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਵੀ ਦਰਜ ਕੀਤੀ ਗਈ ਹੈ, ਜਿਸ ਮਗਰੋਂ ਲੋਕਾਂ ਨੇ ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਮਹਿਸੂਸ ਕੀਤੀ ਹੈ। ਇਸ ਨਾਲ ਝੋਨੇ ਦੀ ਲੁਆਈ ਕਰ ਰਹੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਨੇ। ਮੌਸਮ ਵਿਭਾਗ ਨੇ ਪੰਜਾਬ ਵਿੱਚ 16, 18, 19 ਅਤੇ 20 ਜੂਨ ਨੂੰ ਮੌਸਮ ਖਰਾਬ ਰਹਿਣ ਦੀ ਪੇਸ਼ੀਨਗੋਈ ਕਰਦਿਆਂ ਅਗਲੇ 4 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਟੁੱਟਵਾਂ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਹ ਤਾਂ ਸੀ ਜੀ ਮੌਸਮ ਦਾ ਹਾਲ। ਸੋ ਮੌਸਮ ਦਾ ਮਿਜਾਜ ਵੀ ਬਦਲਦਾ ਰਹਿੰਦਾ, ਕਈ ਥਾਵਾਂ 'ਤੇ ਕਿਤੇ ਗਰਮੀ ਹੁੰਦੀ ਹੈ, ਕਈ ਥਾਵਾਂ ਉੱਥੇ ਹੀ ਦੇਖਦੇ ਹਾਂ ਕਿ ਆਪਾਂ ਬਹੁਤ ਜ਼ਿਆਦਾ ਬਾਰਿਸ਼ ਪੈ ਰਹੀ ਹੁੰਦੀ ਹੈ। ਸੋ ਇਸ ਗਰਮੀ ਦੇ ਜਾਂ ਇਸ ਬਦਲਦੇ ਮੌਸਮ ਦੇ ਵਿੱਚ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਹੁਤ ਸਾਰਾ ਖਿਆਲ ਰੱਖਣਾ ਹੈ। ਅਤੇ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਵੇ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਣਾ। ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ। ਅੱਜ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਇੱਥੇ ਹੀ ਖਤਮ ਕਰਨ ਦੀ।

0: Land pullback, reads the headline in the Statesman. Prime Minister Modi will lead the main event of the International Day of Yoga 2026 celebrations in Kolkata on June 21, writes the Asian Age. In its editorial piece titled Label Truth, the Tribune argues that FSSAI's action against misleading food labels is necessary, but only a first step. And that is back to you, Sunil.
1: Thank you, Subhadra. And now, before we end the bulletin, the headlines once again. Slovakia confers its highest honor, Order of the White Double Cross, first class, on Prime Minister Narendra Modi. Prime Minister Modi to participate in G7 summit in Avignon, France, today to hold bilateral meetings with Prime Ministers of Canada and UK and UAE President. And in football, Cape Verde stunned Spain in scoreless draw at FIFA World Cup. Belgium also settled for 1-1 draw with Egypt. And with that, we end the morning news. Have a nice day.
2: Namaskar, ye Akashwani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਸਲੋਵਾਕੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲੋਵਾਕੀਆ ਦੇ ਸਰਵਉੱਚ ਸਨਮਾਨ ਦੀ ਆਰਡਰ ਆਫ ਵਾਈ ਡਬਲ ਕ੍ਰਾਸ ਫਸਟ ਕਲਾਸ ਨਾਲ ਨਵਾਜ਼ਿਆ ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ ਦੇ ਏਵੀਆਨ 'ਚ G7 ਸਿਖਰ ਸੰਮੇਲਨ 'ਚ ਹਿੱਸਾ ਲੈਣਗੇ ਕੈਨੇਡਾ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀਆਂ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਨਾਲ ਮੀਟਿੰਗਾਂ ਵੀ ਕਰਨਗੇ ਸਰਕਾਰ ਨੇ ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਈਂਧਨ 'ਤੇ ਬਰਾਮਦ ਡਿਊਟੀ ਵਧਾਈ ਪੈਟਰੋਲ 'ਤੇ ਬਰਾਮਦ ਡਿਊਟੀ ਵਿੱਚ ਕੋਈ ਤਬਦੀਲੀ ਨਹੀਂ ਅਤੇ ਭਾਰਤੀ ਟੈਂਕਰ ਦਿਸ਼ਾ ਨੇ 62,370 ਮੀਟ੍ਰਿਕ ਟਨ LNG ਨਾਲ ਹਾਰਮੁਸ ਪੰਚਰੋਡ ਨੂੰ ਸੁਰੱਖਿਅਤ ਢੰਗ ਨਾਲ ਪਾਰ ਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੈਲੇਗ੍ਰੀਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲੋਵਾਕੀਆ ਦੇ ਸਰਵਉੱਚ ਰਾਜ ਸਨਮਾਨ ਦੀ ਆਰਡਰ ਆਫ ਵਾਈ ਡਬਲ ਕ੍ਰਾਸ ਫਸਟ ਕਲਾਸ ਨਾਲ ਸਨਮਾਨਿਤ ਕੀਤਾ ਸ੍ਰੀ ਮੋਦੀ ਨੇ ਇਸ ਵਕਾਰੀ ਸਨਮਾਨ ਲਈ ਰਾਸ਼ਟਰਪਤੀ ਸਰਕਾਰ ਅਤੇ ਸਲੋਵਾਕੀਆ ਦੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਉਨਾਂ ਕਿਹਾ ਕਿ ਇਹ ਸਨਮਾਨ ਭਾਰਤ ਦੇ 140 ਕਰੋੜ ਲੋਕਾਂ ਅਤੇ ਭਾਰਤ ਤੇ ਸਲੋਵਾਕੀਆ ਦਰਮਿਆਨ ਦੋਸਤੀ ਦੇ ਮਜ਼ਬੂਤ ਰਿਸ਼ਤੇ ਦਾ ਸਨਮਾਨ ਹੈ ਸ੍ਰੀ ਮੋਦੀ ਨੇ ਇਸ ਪੁਰਸਕਾਰ ਨੂੰ ਭਾਰਤ ਅਤੇ ਸਲੋਵਾਕੀਆ ਦੇ ਲੋਕਾਂ ਨੂੰ ਇਕਜੁੱਟ ਕਰਨ ਵਾਲੇ ਨਿੱਘ ਵਿਸ਼ਵਾਸ ਤੇ ਪਿਆਰ ਦਾ ਸਬੂਤ ਦੱਸਿਆ ਪ੍ਰਧਾਨ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਸਨਮਾਨ ਦੋਵਾਂ ਮੁਲਕਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਵਿਸ਼ੇਸ਼ ਦੋਸਤੀ ਜਾਰੀ ਰੱਖਣ ਲਈ ਪ੍ਰੇਰਿਤ ਕਰੇਗਾ 52ਵਾਂ G7 ਸਿਖਰ ਸੰਮੇਲਨ ਕੱਲ੍ਹ ਫਰਾਂਸ ਦੇ ਵਿਆਨ 'ਚ ਸ਼ੁਰੂ ਹੋ ਗਿਆ ਦੁਨੀਆਂ ਦੇ ਪ੍ਰਮੁੱਖ ਅਰਥਚਾਰਿਆਂ ਦੇ ਨੇਤਾ ਪ੍ਰਮੁੱਖ ਅੰਤਰਰਾਸ਼ਟਰੀ ਚੁਣੌਤੀਆਂ 'ਤੇ ਚਰਚਾ ਕਰ ਰਹੇ ਨੇ ਇਸ ਤੋਂ ਪਹਿਲਾਂ ਸ੍ਰੀ ਮੈਕਰੋਂ ਨੇ G7 ਦੇਸ਼ਾਂ ਦੇ ਨੇਤਾਵਾਂ ਦਾ ਸੰਮੇਲਨ 'ਚ ਰਸਮੀ ਤੌਰ 'ਤੇ ਸਵਾਗਤ ਕੀਤਾ 3 ਦਿਨਾਂ ਸਿਖਰ ਸੰਮੇਲਨ ਦੌਰਾਨ ਨੇਤਾਵਾਂ ਤੋਂ ਆਲਮੀ ਅਸੰਤੁਲਨ ਨੂੰ ਘਟਾਉਣ ਅਤੇ ਵੱਡੇ ਭੂ ਰਾਜਨੀਤਿਕ ਸੰਕਟਾਂ ਨੂੰ ਹੱਲ ਕਰਨ ਬੱਚਿਆਂ ਨਾਲ ਸਬੰਧਤ ਮੁੱਦਿਆਂ ਅਤੇ ਸੰਗਠਿਤ ਅਪਰਾਧ ਅਤੇ ਮਨੀ ਲਾਂਡਰਿੰਗ ਖਿਲਾਫ਼ ਲੜਾਈ ਨੂੰ ਮਜ਼ਬੂਤ ਕਰਨ 'ਤੇ ਚਰਚਾ ਕਰਨ ਦੀ ਉਮੀਦ ਹੈ G7 ਸਿਖਰ ਸੰਮੇਲਨ ਇੱਕ ਅੰਤਰਰਾਸ਼ਟਰੀ ਮੰਚ ਹੈ ਜੋ ਹਰ ਸਾਲ G7 ਮੈਂਬਰ ਦੇਸ਼ਾਂ ਕੈਨੇਡਾ ਫਰਾਂਸ ਜਰਮਨੀ ਇਟਲੀ ਜਾਪਾਨ ਇੰਗਲੈਂਡ ਅਤੇ ਅਮਰੀਕਾ ਦੇ ਨੇਤਾਵਾਂ ਵੱਲੋਂ ਕਰਵਾਇਆ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦੇਸ਼ਾਂ ਦੇ ਦੌਰੇ ਦੇ ਤੀਜੇ ਗੇੜ 'ਚ ਅੱਜ ਫਰਾਂਸ ਦੇ ਏਵੀਆਨ ਪਹੁੰਚਣਗੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਪ੍ਰਧਾਨ ਮੰਤਰੀ ਦਾ ਰਸਮੀ ਸਵਾਗਤ ਕਰਨਗੇ ਇਸ ਤੋਂ ਬਾਅਦ ਸ੍ਰੀ ਮੋਦੀ ਨਵੀਆਂ ਭਾਈਵਾਲੀਆਂ ਬਣਾਉਣਾ ਅਤੇ ਅੰਤਰਰਾਸ਼ਟਰੀ ਏਕਤਾ ਦਾ ਪੁਨਰ ਨਿਰਮਾਣ ਵਿਸ਼ੇ 'ਤੇ ਹੋਣ ਵਾਲੇ ਸੰਮੇਲਨ ਦੇ ਕਾਰਜਕਾਰੀ ਸੈਸ਼ਨ 'ਚ ਸ਼ਿਰਕਤ ਕਰਨਗੇ ਇਸ ਸੈਸ਼ਨ ਵਿੱਚ G7 ਦੇਸ਼ਾਂ ਦੇ ਨੇਤਾ ਭਾਈਵਾਲ ਦੇਸ਼ਾਂ ਦੇ ਮੁਖੀ ਅਤੇ ਵਿਸ਼ਵ ਬੈਂਕ ਅਤੇ ਅਫਰੀਕੀ ਵਿਕਾਸ ਬੈਂਕ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ ਮੀਟਿੰਗ ਦੌਰਾਨ ਸ੍ਰੀ ਮੋਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਿਯਾਨ ਨਾਲ ਦਵੰਲੀਆਂ ਮੀਟਿੰਗਾਂ ਵੀ ਕਰਨਗੇ ਬਾਅਦ ਵਿੱਚ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੱਲੋਂ ਆਯੋਜਿਤ ਰਾਤ ਦੇ ਖਾਣੇ 'ਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਸੱਦੇ 'ਤੇ ਫਰਾਂਸ ਦੇ ਸ਼ਹਿਰ ਏਵੀਆਨ ਦਾ ਦੌਰਾ ਕਰਨਗੇ ਜ਼ਿਕਰਯੋਗ ਹੈ ਕਿ G7 ਸੰਮੇਲਨ 'ਚ ਭਾਰਤ ਦੀ 13ਵੀਂ ਭਾਗੀਦਾਰੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਲਗਾਤਾਰ 7ਵੀਂ ਵਾਰ G7 ਸੰਮੇਲਨ 'ਚ ਭਾਰਤ ਦੀ ਨਿਯਮਿਤ ਭਾਗੀਦਾਰੀ ਸ਼ਾਂਤੀ ਸੁਰੱਖਿਆ ਵਿਕਾਸ ਅਤੇ ਵਾਤਾਵਰਣ ਸਥਿਰਤਾ ਨਾਲ ਸਬੰਧਤ ਆਲਮੀ ਚੁਣੌਤੀਆਂ ਨੂੰ ਹੱਲ ਕਰਨ 'ਚ ਭਾਰਤ ਦੀ ਭੂਮਿਕਾ ਅਤੇ ਯੋਗਦਾਨ ਦੀ ਵੱਧਦੀ ਮਾਨਤਾ ਨੂੰ ਦਰਸਾਉਂਦੀ ਹੈ ਸਰਕਾਰ ਨੇ ਆਪਣੀ ਤਾਜ਼ਾ ਸਮੀਖਿਆ ਵਿੱਚ ਡੀਜ਼ਲ ਤੇ ਹਵਾਬਾਜ਼ੀ ਟਰਬਾਈਨ ਈਂਧਨ ATF ਦੀ ਬਰਾਮਦ ਤੇ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ ਵਧਾ ਦਿੱਤੀ ਹੈ ਡੀਜ਼ਲ ਉੱਤੇ ਬਰਾਮਦ ਡਿਊਟੀ 13.05 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 14 ਰੁਪਏ ਕਰ ਦਿੱਤੀ ਗਈ ਹੈ ATF ਬਰਾਮਦ ਤੇ ਡਿਊਟੀ 9.05 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 12.05 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਇਹ ਵਾਧਾ ਅੱਜ ਤੋਂ ਲਾਗੂ ਹੋ ਗਿਆ ਪੈਟਰੋਲ ਤੇ ਬਰਾਮਦ ਡਿਊਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਘਰੇਲੂ ਖਪਤ ਵਾਸਤੇ ਪੈਟਰੋਲ ਤੇ ਡੀਜ਼ਲ ਦੇ ਮੌਜੂਦਾ ਡਿਊਟੀ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਪੱਛਮੀ ਏਸ਼ੀਆ 'ਚ ਚੱਲ ਰਹੇ ਸੰਕਟ ਦੌਰਾਨ ਪੈਟਰੋਲੀਅਮ ਉਤਪਾਦਾਂ ਦੀ

0: ਢੁਕਵੀਂ ਘਰੇਲੂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਦੇ ਚੱਲ ਰਹੇ ਉਪਰਾਲਿਆਂ ਦਰਮਿਆਨ ਸੋਧ ਕੀਤੀ ਗਈ ਹੈ। ਸਰਕਾਰ ਨੇ ਵਿਦੇਸ਼ੀ ਸ਼ਿਪਮੈਂਟਾਂ ਨੂੰ ਘੱਟ ਕਰਨ ਅਤੇ ਘਰੇਲੂ ਬਾਜ਼ਾਰ 'ਚ ਸਪਲਾਈ ਨੂੰ ਤਰਜੀਹ ਦੇਣ ਲਈ 27 ਮਾਰਚ ਤੋਂ ਪੈਟਰੋਲੀਅਮ ਉਤਪਾਦਾਂ 'ਤੇ ਬਰਾਮਦ ਡਿਊਟੀ ਲਗਾਈ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਫੇਸਬੁੱਕ ਪੇਜ ਹੈ RNU-AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ 'ਚ ਬੇਮਿਸਾਲ ਤਬਦੀਲੀ ਦੇਖੀ ਹੈ। ਆਕਾਸ਼ਵਾਣੀ ਖਬਰਾਂ ਪਿਛਲੇ 12 ਸਾਲਾਂ 'ਚ ਵੱਖ ਵੱਖ ਖੇਤਰਾਂ 'ਚ ਸਰਕਾਰ ਦੇ ਉਪਰਾਲਿਆਂ 'ਤੇ ਇੱਕ ਵਿਸ਼ੇਸ਼ ਲੜੀ ਪੇਸ਼ ਕਰ ਰਹੇ। ਅੱਜ ਦੇ ਅੰਕ 'ਚ ਅਸੀਂ ਦਹਿਸ਼ਤਗਰਦੀ ਖਿਲਾਫ ਸਰਕਾਰ ਦੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਬਾਰੇ ਗੱਲ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
1: ਪਿਛਲੇ ਸਾਲ 6 ਅਤੇ 7 ਮਈ ਦੀ ਵਿਚਕਾਰਲੀ ਰਾਤ ਨੂੰ ਆਪਰੇਸ਼ਨ ਸਿੰਧੂਰ ਨੇ ਦੁਨੀਆ ਨੂੰ ਇੱਕ ਸਪਸ਼ਟ ਸੁਨੇਹਾ ਦਿੱਤਾ ਕਿ ਭਾਰਤ ਜੰਗ ਨਹੀਂ ਚਾਹੁੰਦਾ ਪਰ ਦਹਿਸ਼ਤਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਪਰੇਸ਼ਨ ਸਿੰਧੂਰ ਨੇ ਇੱਕ ਨਵੀਂ ਲਾਲ ਲਕੀਰ ਖਿੱਚੀ ਕਿ ਜੇਕਰ ਦਹਿਸ਼ਤਗਰਦੀ ਇੱਕ ਰਾਜਨੀਤੀ ਏ ਤਾਂ ਇਸ ਦਾ ਸਿੱਧਾ ਅਤੇ ਜ਼ਬਰਦਸਤ ਜਵਾਬ ਦਿੱਤਾ ਜਾਵੇਗਾ। ਲਸ਼ਕਰ ਏ ਤਾਇਬਾ, ਜੈਸ਼ ਏ ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਸਥਿਤ 9 ਵੱਡੇ ਦਹਿਸ਼ਤਗਰਦੀ ਟਿਕਾਣਿਆਂ ਨੂੰ ਸਫਲਤਾਪੂਰਵਕ ਤਬਾਹ ਕਰ ਦਿੱਤਾ। ਇਸ ਆਪਰੇਸ਼ਨ ਵਿੱਚ 100 ਤੋਂ ਵੱਧ ਦਹਿਸ਼ਤਗਰਦ ਮਾਰੇ ਗਏ। 9 ਅਤੇ 10 ਮਈ ਨੂੰ ਭਾਰਤ ਇੱਕ ਹੀ ਆਪਰੇਸ਼ਨ ਵਿੱਚ ਪਰਮਾਣੂ ਹਥਿਆਰਬੰਦ ਰਾਜ ਦੇ 11 ਏਅਰ ਬੇਸਾਂ ਤੇ ਹਮਲਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ। ਇਸ ਦੇ ਨਤੀਜੇ ਵਜੋਂ ਪਾਕਿਸਤਾਨੀ ਹਵਾਈ ਸੈਨਾ ਦੇ 20% ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਗਿਆ। ਕਈ ਵਿਸ਼ਵ ਨੇਤਾਵਾਂ ਵੱਲੋਂ ਭਾਰਤ ਨੂੰ ਵਿਆਪਕ ਆਲਮੀ ਸਮਰਥਨ ਪ੍ਰਾਪਤ ਹੋਇਆ। ਇਹ ਭਾਰਤ ਦੀ ਵਧੀ ਹੋਈ ਮਜ਼ਬੂਤ ਆਲਮੀ ਸਥਿਤੀ ਦਰਸਾਉਂਦਾ ਹੈ। ਆਕਾਸ਼ਵਾਣੀ ਖਬਰਾਂ ਨਾਲ ਗੱਲ ਕਰਦੇ ਹੋਏ ਸੇਵਾ ਮੁਕਤ ਲੈਫਟੀਨੈਂਟ ਜਨਰਲ KGS ਢਿੱਲੋਂ, ਜੋ ਜੰਮੂ ਕਸ਼ਮੀਰ ਵਿੱਚ 15ਵੀਂ ਕੋਰ ਦੇ ਕਮਾਂਡਰ ਰਹੇ ਨੇ, ਉਨ੍ਹਾਂ ਨੇ ਆਪਰੇਸ਼ਨ ਸਿੰਧੂਰ ਦੌਰਾਨ ਸਰਕਾਰੀ ਏਜੰਸੀਆਂ ਦੀ ਖੁਫੀਆ ਜਾਣਕਾਰੀ ਦੀ ਪ੍ਰਸ਼ੰਸਾ ਕੀਤੀ।
2: ਮੈਨੂੰ ਇਹ ਬਹੁਤ ਗਰਵ ਹੈ ਇਸ ਗੱਲ ਦਾ, ਹਿੰਦੁਸਤਾਨ ਦੀ ਸਰਕਾਰ ਨੇ, ਹਿੰਦੁਸਤਾਨ ਦੇ ਫੌਜ ਨੇ, ਆਰਮੀ ਨੇਵੀ ਏਅਰ ਫੋਰਸ ਨੇ ਇੱਕ ਇੰਨਾ ਵਧੀਆ ਮਿਲਟਰੀ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇੰਟੈਲੀਜੈਂਸ ਜਾਂ ਖਬਰ ਇੰਨੀ ਪੱਕੀ ਸੀ, ਇੰਨੀ ਮਜ਼ਬੂਤ ਸੀ ਕਿ ਪਾਕਿਸਤਾਨ ਦੇ ਅੰਦਰ ਜੋ ਕਹਿੰਦੇ ਨਾ ਘਰ ਮੇ ਘੁਸ ਕੇ ਮਾਰੇਂਗੇ, ਉਹਨਾਂ ਦੇ 9 ਟੈਰਰ ਟਾਰਗੇਟਸ ਦੇ ਉੱਪਰ ਹਮਲਾ ਕੀਤਾ। 1971 ਦੇ ਜੰਗ ਦੇ ਬਾਅਦ ਇਹ ਪਹਿਲੀ ਵਾਰ ਸੀ ਕਿ ਪਾਕਿਸਤਾਨੀ ਪੰਜਾਬ ਦੇ ਵਿੱਚ ਕੋਈ ਫੌਜੀ ਹਮਲਾ ਕੀਤਾ ਤੇ ਇਹ ਹਿੰਦੁਸਤਾਨ ਦੀ ਮਿਲਟਰੀ, ਹਿੰਦੁਸਤਾਨ ਦੀ ਗਵਰਨਮੈਂਟ ਦੀ ਇੱਕ ਇੱਛਾ ਸ਼ਕਤੀ, ਇੱਕ ਮਜ਼ਬੂਤ ਇਰਾਦਾ, ਇੱਕ ਮਜ਼ਬੂਤ ਡਿਸੀਜ਼ਨ ਮੇਕਿੰਗ ਦਾ ਬਿਹਤਰੀਨ ਗਰਾਊਂਡ ਦੇ ਉੱਪਰ ਮੁਜ਼ਾਹਰਾ ਸੀ।
1: NDA ਸਰਕਾਰ ਦਹਿਸ਼ਤਗਰਦੀ ਖਿਲਾਫ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਪ੍ਰਤੀ ਦ੍ਰਿੜ ਅਤੇ ਵਚਨਬੱਧ ਹੈ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਤਰਲ ਕੁਦਰਤੀ ਗੈਸ LNG ਲੈ ਕੇ ਆ ਰਹੇ ਟੈਂਕਰ ਦਿਸ਼ਾ ਨੇ ਹਾਰਮੁਸ ਪੰਚੋਟ ਨੂੰ ਸੁਰੱਖਿਅਤ ਢੰਗ ਨਾਲ ਪਾਰ ਕਰ ਲਿਆ। ਪੱਛਮੀ ਏਸ਼ੀਆ ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ਇਸ ਜਲਮਾਰਗ ਤੋਂ ਲੰਘਣ ਵਾਲਾ ਪਹਿਲਾ ਭਾਰਤੀ LNG ਟੈਂਕਰ ਹੈ। ਇਸ ਟੈਂਕਰ 'ਚ 62,370 ਮੀਟ੍ਰਿਕ ਟਨ LNG ਹੈ। ਇਹ ਅਮਰੀਕਾ ਤੇ ਇਰਾਨ ਦਰਮਿਆਨ ਇਕ ਸ਼ੁਰੂਆਤੀ ਜੰਗਬੰਦੀ ਸਮਝੌਤੇ ਦੇ ਐਲਾਨ ਤੋਂ ਬਾਅਦ ਹਾਰਮੁਸ ਪੰਚੋਟ ਤੋਂ ਲੰਘਣ ਵਾਲੇ ਪਹਿਲੇ ਵਪਾਰਕ ਜਹਾਜ਼ਾਂ ਵਿਚੋਂ ਇਕ ਹੈ। ਕੇਂਦਰੀ ਗ੍ਰਹਿ ਸਕੱਤਰ ਗੋਬਿੰਦ ਮੋਹਨ ਨੇ NEET UG ਪੁਨਰ ਪ੍ਰੀਖਿਆ ਤੋਂ ਪਹਿਲਾਂ ਸੁਰੱਖਿਆ ਤੇ ਤਿਆਰੀਆਂ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸਹੂਲਤ, ਸੁਰੱਖਿਆ ਪ੍ਰਬੰਧਾਂ ਤੇ ਪ੍ਰੀਖਿਆ ਪ੍ਰਕਿਰਿਆ ਦੀ ਨਿਰਪੱਖਤਾ ਤੇ ਵਿਸ਼ੇਸ਼ ਧਿਆਨ ਦਿੰਦਿਆਂ ਮੁੜ ਪ੍ਰੀਖਿਆ ਲਈ ਸੂਬਾ ਸਰਕਾਰਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਗ੍ਰਹਿ ਸਕੱਤਰ ਨੇ ਸਾਰੀਆਂ ਰਾਜ ਸਰਕਾਰਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਕੇਂਦਰੀ ਏਜੰਸੀਆਂ ਨੂੰ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਨੇ। ਸ੍ਰੀ ਮੋਹਨ ਨੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਵਿਦਿਆਰਥੀਆਂ ਲਈ ਸੁਚਾਰੂ ਯਾਤਰਾ ਯਕੀਨੀ ਬਣਾਉਣ ਦੀ ਅਪੀਲ ਕੀਤੀ। ਰੇਲਵੇ ਬੋਰਡ ਦੇ ਚੇਅਰਮੈਨ ਨੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤੈ। ਅਯੋਧਿਆ ਦੇ ਰਾਮ ਮੰਦਰ ਵਿਚ ਦਾਨ ਤੇ ਕੀਮਤੀ ਵਸਤਾਂ ਦੀ ਦੁਰਵਰਤੋਂ ਦੇ ਇਲਜ਼ਾਮਾਂ ਲਈ ਜਾਂਚ ਵਾਸਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ SIT ਨੇ ਅੱਜ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। SIT ਦੀ ਅਗਵਾਈ ਲਖਨਊ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਥ ਕਰ ਰਹੇ ਨੇ ਅਤੇ ਇਸ ਵਿਚ ਪੁਲਿਸ ਦੇ ਇੰਸਪੈਕਟਰ ਜਨਰਲ ਕਿਰਨ ਐਸ ਅਤੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਨੀਲ ਰਤਨ ਇਸ ਦੇ ਮੈਂਬਰ ਨੇ। ਸਾਰੇ ਮੈਂਬਰਾਂ ਨੇ ਕੱਲ੍ਹ ਅਯੋਧਿਆ ਕਮਿਸ਼ਨਰ ਅਤੇ ਜ਼ਿਲ੍ਹਾ ਮੈਜਿਸਟਰੇਟ ਦੇ ਨਾਲ ਰਾਮ ਮੰਦਰ ਕੰਪਲੈਕਸ ਦਾ ਦੌਰਾ ਕੀਤਾ। ਅਮਰੀਕਾ ਅਤੇ ਇਰਾਨ ਨੇ ਲਗਭਗ 4 ਮਹੀਨੇ ਦੇ ਲੰਬੇ ਟਕਰਾਅ ਨੂੰ ਖਤਮ ਕਰਨ ਲਈ ਇੱਕ ਸਮਝੌਤੇ ਤੇ ਸਹਿਮਤੀ ਜਤਾਈ ਹੈ। ਇਸ ਨਾਲ ਪੱਛਮੀ ਏਸ਼ੀਆ 'ਚ ਤਣਾਅ ਘੱਟ ਹੋਣ ਦੀਆਂ ਉਮੀਦਾਂ ਵੱਧ ਗਈਆਂ ਨੇ। ਦੋਵਾਂ ਮੁਲਕਾਂ ਦੇ ਅਧਿਕਾਰੀਆਂ ਮੁਤਾਬਕ ਸਮਝੌਤਾ ਪੱਧਰ ਤੇ ਡਿਜੀਟਲ ਢੰਗ ਨਾਲ ਦਸਤਖਤ ਕੀਤੇ ਗਏ ਨੇ ਤੇ ਰਸਮੀ ਦਸਤਖਤ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਦੇ ਜੁਨੇਵਾ 'ਚ ਹੋਣਗੇ। ਇਸ ਸਮਝੌਤੇ ਨਾਲ ਹਾਰਮੁਸ ਪੰਚੋਟ ਨੂੰ ਦੁਬਾਰਾ ਖੋਲ੍ਹਣ, ਸਮੁੰਦਰੀ ਆਵਾਜਾਈ ਨੂੰ ਬਹਾਲ ਕਰਨ ਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਸਮੇਤ ਹੋਰਨਾਂ ਮੁੱਦਿਆਂ ਤੇ 60 ਦਿਨਾਂ ਦੀ ਗੱਲਬਾਤ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ। ਇਸ ਐਲਾਨ ਤੋਂ ਬਾਅਦ ਅੰਤਰਰਾਸ਼ਟਰੀ ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰਸਮੀ ਦਸਤਖਤ ਤੋਂ ਬਾਅਦ ਸਮਝੌਤੇ ਦੇ ਪੂਰੇ ਵੇਰਵੇ ਜਾਰੀ ਕੀਤੇ ਜਾਣਗੇ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਕੱਲ੍ਹ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਜਿਸ ਵਿਚ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੂੰ ਔਰਤਾਂ ਤੇ ਆਪਣੀ ਕਾਰਵਾਈ ਤੁਰੰਤ ਬੰਦ ਕਰਨ ਅਤੇ ਅਫਗਾਨਿਸਤਾਨ ਦੇ ਅੰਦਰ ਵੱਖ ਵੱਖ ਧੜਿਆਂ ਨੂੰ ਸੰਬੋਧਨ ਕਰਨ ਦੀ ਅਪੀਲ ਕੀਤੀ ਗਈ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਰਾਜਸਥਾਨ, ਜੰਮੂ ਕਸ਼ਮੀਰ ਤੇ ਲੱਦਾਖ ਦੇ ਕੁਝ ਹਿੱਸਿਆਂ 'ਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਅੱਜ ਪੰਜਾਬ ਦੇ ਫਾਜ਼ਿਲਕਾ ਸਮੇਤ ਹੋਰਨਾਂ ਕਈ ਥਾਵਾਂ 'ਤੇ ਮੀਂਹ ਪੈ ਰਿਹਾ ਅਤੇ ਕਈ ਥਾਵਾਂ 'ਤੇ ਬਦਲਵਾਈ ਬਣੀ ਹੋਈ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਲੋਵਾਕੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਵਉੱਚ ਸਨਮਾਨ ਦਾ ਆਰਡਰ ਆਫ ਵਾਈਟ ਡਬਲ ਕ੍ਰਾਸ ਫਸਟ ਕਲਾਸ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਵਿਆਂ 'ਚ G7 ਸਿਖਰ ਸੰਮੇਲਨ 'ਚ ਕਰਨਗੇ ਸ਼ਿਰਕਤ। ਸਰਕਾਰ ਨੇ ਡਿਜੀਟਲ ਅਤੇ ਹਵਾਬਾਜ਼ੀ ਟਰਬਾਈਨ ਈਂਧਨ 'ਤੇ ਬਰਾਮਦ ਡਿਊਟੀ ਵਧਾਈ। ਪੈਟਰੋਲ 'ਤੇ ਬਰਾਮਦ ਡਿਊਟੀ 'ਚ ਕੋਈ ਤਬਦੀਲੀ ਨਹੀਂ। ਭਾਰਤੀ ਟੈਂਕਰ ਦਿਸ਼ਾ ਨੇ 62,370 ਮੀਟ੍ਰਿਕ ਟਨ LNG ਨਾਲ ਹੋਰਮਸ ਪੰਜੋੜ ਨੂੰ ਸੁਰੱਖਿਅਤ ਢੰਗ ਨਾਲ ਪਾਰ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।

FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਜੀ ਇਸ ਵੇਲੇ ਸਵੇਰ ਦੇ 8:40 ਹੋਏ ਨੇ।

ਵਿਸ਼ੇ ਪ੍ਰੋਗਰਾਮ ਫਿਲਮੀ ਜੰਕਸ਼ਨ 'ਤੇ ਇਸ ਵਕਤ ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ। ਦੋਸਤੋ ਕਹਿੰਦੇ ਨੇ ਕਿ ਸੁਰਾਂ ਦੀ ਛਾਂ ਹੇਠ ਕੁਝ ਯਾਦਾਂ ਖਿੜ ਪੈਂਦੀਆਂ ਨੇ, ਸੁਰਾਂ ਦੀ ਛਾਂ ਹੇਠ ਕੁਝ ਯਾਦਾਂ ਖਿੜ ਪੈਂਦੀਆਂ ਨੇ, ਗੀਤਾਂ ਦੀ ਰਾਹ 'ਤੇ ਤੁਰਦਿਆਂ ਕਈ ਕਹਾਣੀਆਂ ਮਿਲ ਪੈਂਦੀਆਂ ਨੇ। ਜੀ ਹਾਂ, ਅਜਿਹੀਆਂ ਹੀ ਕਹਾਣੀਆਂ ਜਾਂ ਯਾਦਾਂ ਬਿਆਨ ਕਰਦਾ ਇੱਕ ਗੀਤ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਤੁਹਾਨੂੰ ਸੁਣਵਾ ਰਹੇ ਹਾਂ, ਉਹ ਹੈ ਜੀ ਕਾਲਜ। ਅਤੇ ਕਾਲਜ ਸਿਰਫ ਇੱਕ ਗੀਤ ਨਹੀਂ, ਸਗੋਂ ਜਵਾਨੀ ਦੀਆਂ ਮਿੱਠੀਆਂ ਯਾਦਾਂ, ਦੋਸਤੀਆਂ, ਸੁਪਨਿਆਂ ਅਤੇ ਕਾਲਜ ਦੇ ਸੁਹਾਵਣੇ ਦਿਨਾਂ ਦਾ ਦਰਪਣ ਹੈ। ਅਤੇ ਗੀਤ ਜਿਹੜਾ ਤੁਹਾਨੂੰ ਮੈਂ ਸੁਣਾਵਾਂਗੀ, ਇਹਦੇ ਵਿੱਚ ਇਹ ਕਿ ਆਪਾਂ ਨੂੰ ਸਾਰਿਆਂ ਨੂੰ ਆਪਣਾ ਵਿਦਿਆਰਥੀ ਜੀਵਨ ਯਾਦ ਆ ਜਾਏਗਾ। ਹਰਭਜਨ ਮਾਨ ਹੋਰਾਂ ਦੀ ਆਵਾਜ਼ ਹੈ ਜੀ, ਅਤੇ ਲਓ ਫਿਰ ਸੁਣਦੇ ਹਾਂ ਇਹ ਗੀਤ।

ਇਹ ਗੀਤ ਹੁਣੇ ਆਪਾਂ ਸੁਣਿਆ, ਆਵਾਜ਼ ਹਰਭਜਨ ਮਾਨ ਦੀ, ਫਿਲਮ ਮੇਰਾ ਪਿੰਡ। ਬਬਲੂ ਕੁਮਾਰ ਨੇ ਸੰਗੀਤ ਤਿਆਰ ਕੀਤਾ ਅਤੇ ਗੀਤ ਬੋਲ ਲਿਖੇ ਸਨ ਬਾਬੂ ਸਿੰਘ ਮਾਨ ਨੇ।

ਫਿਲਮੀ ਜੰਕਸ਼ਨ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਪੰਜਾਬੀ ਗੀਤਾਂ ਦਾ ਆਨੰਦ ਮਾਣ ਰਹੇ ਹਾਂ ਦੋਸਤੋ। ਕਹਿੰਦੇ ਨੇ ਕਿ ਗੀਤ ਉਹ ਨਹੀਂ ਜੋ ਸਿਰਫ ਸੁਣੇ ਜਾਣ, ਗੀਤ ਉਹ ਹਨ ਜੋ ਦਿਲ ਵਿੱਚ ਉਤਰ ਜਾਣ। ਕੁਝ ਸੁਰ ਵੇਲੇ ਨਾਲ ਫਿੱਕੇ ਪੈ ਜਾਂਦੇ ਨੇ ਅਤੇ ਕੁਝ ਸੁਰ ਯਾਦਾਂ ਬਣ ਕੇ ਉਮਰ ਭਰ ਨਾਲ ਨਿਭ ਜਾਂਦੇ ਨੇ। ਸੋ ਅਗਲਾ ਗੀਤ ਜਿਹੜਾ ਤੁਹਾਨੂੰ ਸੁਣਵਾ ਰਹੇ ਹਾਂ ਜੀ, ਉਹ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਜਦੋਂ ਵੀ ਰੂਹ ਨੂੰ ਛੂਹਣ ਵਾਲੀ ਗਾਇਕੀ ਦੀ ਗੱਲ ਹੁੰਦੀ ਹੈ ਨਾ, ਤਾਂ ਇੱਕ ਨਾਮ ਬੜੇ ਹੀ ਸਤਿਕਾਰ ਨਾਲ ਲਿਆ ਜਾਂਦਾ, ਉਹ ਹੈ ਜੀ ਗੁਰਦਾਸ ਮਾਨ ਦਾ। ਆਪਣੀ ਵਿਲੱਖਣ ਆਵਾਜ਼ ਅਤੇ ਡੂੰਘੀ ਸੋਚ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਗੀਤਾਂ ਕਰਕੇ ਉਹ ਕਰੋੜਾਂ ਦਿਲਾਂ ਦੀ ਧੜਕਣ ਬਣੇ ਹੋਏ ਨੇ। ਅਤੇ ਜਿਹੜਾ ਗੀਤ ਹੁਣ ਮੈਂ ਤੁਹਾਨੂੰ ਸੁਣਵਾ ਰਹੀ ਹਾਂ ਉਹ ਗੀਤ ਜਵਾਨੀ ਦੇ ਜਜ਼ਬਾਤਾਂ, ਦੋਸਤੀ, ਪਿਆਰ ਅਤੇ ਜ਼ਿੰਦਗੀ ਦੇ ਵੱਖ ਵੱਖ ਰੰਗਾਂ ਨੂੰ ਬੜੇ ਹੀ ਖੂਬਸੂਰਤ ਅੰਦਾਜ਼ ਨਾਲ ਪੇਸ਼ ਕਰਦਾ ਹੈ। ਫਿਲਮ ਚੱਕ ਜਵਾਨਾਂ ਦਾ ਗੀਤ ਹੈ ਜੀ ਇਹ, ਆਵਾਜ਼ ਗੁਰਦਾਸ ਮਾਨ ਦੀ। ਤਾਂ ਆਓ ਫਿਰ ਇੱਕ ਗੀਤ ਸੁਣਦੇ ਹਾਂ।

ਗੁਰਦਾਸ ਮਾਨ ਨੂੰ ਹੁਣੇ ਆਪਾਂ ਸੁਣਿਆ ਫਿਲਮ ਚੱਕ ਜਵਾਨਾਂ ਵਿੱਚੋਂ। ਸੰਗੀਤ ਤਿਆਰ ਕੀਤਾ ਇਸ ਗੀਤ ਦਾ ਜਾਵੇਦ ਕੁਮਾਰ ਨੇ ਅਤੇ ਗੀਤ ਦੇ ਬੋਲ ਲਿਖੇ ਸਨ ਗੁਰਦਾਸ ਮਾਨ ਨੇ। ਪੰਜਾਬੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਬਾਣੀ ਦੇ ਪਟਿਆਲਾ ਕੇਂਦਰ ਤੋਂ। ਦੋਸਤੋ, ਪੰਜਾਬੀ ਫਿਲਮ ਸੰਗੀਤ ਦੀ ਗੱਲ ਹੋਵੇ ਤੇ ਉਸ ਵਿੱਚ ਮਸਤੀ, ਜੋਸ਼ ਤੇ ਜਵਾਨੀ ਦੇ ਰੰਗ ਨਾ ਹੋਣ, ਇਹ ਹੋ ਹੀ ਨਹੀਂ ਸਕਦਾ। ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅਗਲਾ ਗੀਤ ਹੈ ਜਿਹੜਾ ਤੁਹਾਡੇ ਰੇਡੀਓ ਸੈੱਟ ਤੇ ਉਹ ਆਏਗਾ ਜੀ, ਫਿਲਮ ਇੱਕ ਕੁੜੀ ਪੰਜਾਬ ਦੀ ਵਿੱਚੋਂ। ਇਸ ਗੀਤ ਨੂੰ ਆਪਣੀ ਆਵਾਜ਼ਾਂ ਨਾਲ ਸਜਾਇਆ ਅਮਰਿੰਦਰ ਗਿੱਲ, ਲਾਭ ਚੰਚੂਆ, ਅਰਵਿੰਦਰ ਸਿੰਘ ਤੇ ਬੌਬੀ ਸੰਧੂ ਹੋਰਾਂ ਨੇ। ਸੋ ਵੱਖ ਵੱਖ ਅੰਦਾਜ਼ ਦੀਆਂ ਇਹ ਆਵਾਜ਼ਾਂ ਮਿਲ ਕੇ ਗੀਤ ਵਿੱਚ ਇੱਕ ਖਾਸ ਊਰਜਾ ਅਤੇ ਤਾਜ਼ਗੀ ਪੈਦਾ ਕਰਦੀਆਂ ਨੇ। ਇਹ ਗੀਤ ਅਜਿਹਾ ਗੀਤ ਹੈ ਜੋ ਜਵਾਨੀ ਦੇ ਜੋਸ਼, ਦੋਸਤੀ ਅਤੇ ਜ਼ਿੰਦਗੀ ਦੇ ਖੁਸ਼ਗਵਾਰ ਪਲਾਂ ਨੂੰ ਬਹੁਤ ਹੀ ਰੰਗੀਲੇ ਅੰਦਾਜ਼ ਵਿੱਚ ਪੇਸ਼ ਕਰਦਾ ਹੈ। ਕਹਿੰਦੇ ਨੇ ਕਿ ਹਾਸਿਆਂ ਨਾਲ ਸੱਜਦੇ ਨੇ ਯਾਰਾਂ ਦੇ ਮੇਲੇ, ਗੀਤਾਂ ਨਾਲ ਰੌਣਕ ਲੱਗਦੀ ਹੈ ਹਰ ਵੇਲੇ, ਜੋ ਪਲ ਹੱਸ ਕੇ ਜੀ ਲਏ ਜਾਣ ਉਹੀ ਬਣਦੇ ਨੇ ਯਾਦਾਂ ਦੇ ਕਾਫਲੇ।

ਇੱਕ ਕੁੜੀ, ਮਾਫ਼ ਕਰਨਾ, ਇਹ ਗੀਤ ਹੁਣੇ ਆਪਾਂ ਸੁਣਿਆ ਅਮਰਿੰਦਰ ਗਿੱਲ, ਲਾਭ ਜੰਜੂਆ, ਰਾਣਾ ਰਣਬੀਰ, ਅਰਵਿੰਦਰ ਸਿੰਘ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ ਇੱਕ ਕੁੜੀ ਪੰਜਾਬ ਦੀ ਫਿਲਮ ਵਿੱਚੋਂ ਇਹ ਗੀਤ ਲਿਆ ਸੀ। ਸੰਗੀਤ ਤਿਆਰ ਸੁਖਸ਼ਿੰਦਰ ਸ਼ਿੰਦਾ ਨੇ ਕੀਤਾ ਸੀ ਅਤੇ ਗੀਤ ਦੇ ਬੋਲ ਲਿਖੇ ਸਨ ਰਾਣਾ ਰਣਬੀਰ ਨੇ। ਸੋ ਕਹਿੰਦੇ ਨੇ ਗੀਤ ਮੁੱਕ ਜਾਂਦੇ ਨੇ ਪਰ ਸੁਰ ਨਹੀਂ ਮੁੱਕਦੇ, ਲਮਹੇ ਲੰਘ ਜਾਂਦੇ ਨੇ ਪਰ ਅਸਰ ਨਹੀਂ ਮੁੱਕਦੇ। ਜੋ ਦਿਲਾਂ ਨੂੰ ਛੂਹ ਜਾਣ ਉਹ ਯਾਦ ਬਣ ਜਾਂਦੇ ਨੇ ਅਤੇ ਜੋ ਯਾਦ ਬਣ ਜਾਂਦੇ ਨੇ ਉਹ ਕਦੇ ਨਹੀਂ ਮੁੱਕਦੇ। ਸੋ ਅੱਜ ਦੇ ਫਿਲਮੀ ਜੰਕਸ਼ਨ ਵਿੱਚ ਦੋਸਤੋ ਬਸ ਇੰਨਾ ਹੀ। ਉਮੀਦ ਹੈ ਕਿ ਪੰਜਾਬੀ ਫਿਲਮਾਂ ਦੇ ਸੁਰੀਲੀ ਗੀਤਾਂ ਨਾਲ ਸਜਿਆ ਇਹ ਸਫ਼ਰ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਗੀਤਾਂ ਦੀਆਂ ਇੰਨਾ ਮਹਿਕਦੀਆਂ ਪੌਣਾਂ ਨੇ ਤੁਹਾਡੀਆਂ ਯਾਦਾਂ ਨੂੰ ਵੀ ਜ਼ਰੂਰ ਛੋਹਿਆ ਹੋਏਗਾ। ਸੋ ਸੰਗੀਤ ਉਹ ਰੌਸ਼ਨੀ ਹੈ ਜੋ ਦਿਲਾਂ ਦੇ ਹਨੇਰੇ ਨੂੰ ਦੂਰ ਕਰ ਦਿੰਦੀ ਹੈ ਅਤੇ ਇੱਕ ਚੰਗਾ ਗੀਤ ਉਹ ਸਾਥੀ ਹੈ ਜੋ ਇਕੱਲੇਪਣ ਵਿੱਚ

ਵੀ ਮੁਸਕਰਾਹਟ ਦੇ ਜਾਂਦਾ ਹੈ। ਅਤੇ ਹੁਣ ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ ਅੱਜ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਇੱਥੇ ਹੀ ਖਤਮ ਕਰਨ ਦੀ। ਤੁਸੀਂ ਟਿਊਨ ਕੀਤਾ ਹੋਇਆ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਦੀ। 9 ਵਜਣ ਵਾਲੇ ਨੇ ਇਸ ਵੇਲੇ ਸਵੇਰ ਦੇ, ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਅਤੇ 10 ਵਜੇ ਮੁੱਖ ਖਬਰਾਂ ਤੋਂ ਬਾਅਦ ਪ੍ਰਸਾਰਿਤ ਹੋਏਗਾ ਪ੍ਰੋਗਰਾਮ NCERT ਦੁਆਰਾ ਸਪੋਂਸਰਡ ਉਮੰਗ। ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮਾਂ ਲਈ ਕਰੋ ਕੁਝ ਪਲ ਉਡੀਕ।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੀ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ।

स्लोवाकिया ने प्रधानमंत्री नरेंद्र मोदी ਨੂੰ ਸਰਵ ਉੱਚ ਸਨਮਾਨ ਦ ਆਰਡਰ ਆਫ ਵਾਈਟ ਡਬਲ ਕ੍ਰਾਸ ਫਸਟ ਕਲਾਸ ਨਾਲ ਸਨਮਾਨਿਤ ਕੀਤਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਏਵੀਆਨ ਵਿੱਚ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਸ਼੍ਰੀ ਮੋਦੀ ਕੈਨੇਡਾ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀਆਂ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਨਾਲ ਮੀਟਿੰਗਾਂ ਵੀ ਕਰਨਗੇ। ਸਰਕਾਰ ਨੇ ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਈਂਧਨ ਤੇ ਬਰਾਮਦ ਡਿਊਟੀ ਵਧਾਈ, ਪੈਟਰੋਲ ਤੇ ਬਰਾਮਦ ਡਿਊਟੀ ਵਿੱਚ ਕੋਈ ਤਬਦੀਲੀ ਨਹੀਂ। ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ। ਭਾਰਤੀ ਟੈਂਕਰ ਦਿਸ਼ਾ ਨੇ 62,370 ਮੀਟ੍ਰਿਕ ਟਨ LNG ਨਾਲ ਹਾਰਮੋਨਸ ਪੰਜੋੜ ਨੂੰ ਸੁਰੱਖਿਅਤ ਢੰਗ ਨਾਲ ਪਾਰ ਕੀਤਾ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ। ਭਾਰਤੀ ਫੌਜ ਦੀ ਵਜਰ ਕੋਰ ਵੱਲੋਂ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ ਵਿੱਚ ਹੁਸੈਨੀਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਦੇ ਕਿਲ੍ਹੇ ਦੀਆਂ ਜੰਗ ਪ੍ਰਭਾਵਿਤ ਕੰਧਾਂ ਅਤੇ ਪਾਕਿਸਤਾਨੀ ਟੈਂਕਾਂ ਦੇ ਕਬਰਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਨੂੰ ਆਲਸ ਉਤਾੜ ਦੀ ਦਰਸ਼ਨ ਕਰਨ ਦੀ ਅਪੀਲ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦਾ ਆਪਣੇ ਤੌਰ 'ਤੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ 2 ਹਫ਼ਤਿਆਂ ਅੰਦਰ ਮਾਮਲੇ ਦੀ ਵੇਰਵੇ ਸਹਿਤ ਰਿਪੋਰਟ ਪੇਸ਼ ਕਰਨ ਲਈ ਕਿਹਾ ਏ। ਅਯੁੱਧਿਆ ਦੇ ਰਾਮ ਮੰਦਰ ਵਿੱਚ ਦਾਨ ਅਤੇ ਕੀਮਤੀ ਵਸਤਾਂ ਦੀ ਦੁਰਵਰਤੋਂ ਦੇ ਇਲਜ਼ਾਮਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ। ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਰਾਜਸਥਾਨ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਹ ਤਾਂ ਸੀ ਹੁਣ ਤੱਕ ਦੀਆਂ ਕੁਝ ਮੁੱਖ ਖ਼ਬਰਾਂ। ਹੁਣ ਪੇਸ਼ ਕਰ ਰਹੇ ਹਾਂ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ। ਅੱਜ ਇਸ ਦੀ ਲੜੀ ਨੰਬਰ 1307 ਪ੍ਰਸਾਰਿਤ ਕੀਤੀ ਜਾਵੇਗੀ।

0: हेलो
1: हेलो
0: हेलो हेलो हेलो हेलो

0: हेलो।
1: हाँ जी, हाँ जी, थोड़ी बात सुनी है जी।
0: हाँ
1: सत
0: जी, हाँ जी, सत श्री अकाल जी।
1: श्री अकाल जी।
0: जी नाम दस दो अपना।
1: मैं जी भी पहलवान, पिंड आकड़, जिला पटियाला। गीता
0: जी, ते केड़ा गीत सुनोगे?
1: जी, मैं कहता जी जी रोड पे दुहाइया पावे, 11 का ट्रक वाली जी आ हैगा, सुना दो। नहीं सुना दो, तेरे टिले ते सूरत दी हीर दी।
0: ठीक है जी, सुनवा रहे हैं तुहाडी पसंद दे गीत। कॉल करने लिए शुक्रिया जी, धन्यवाद।
1: ठीक है मैडम, धन्यवाद जी।
2: ਭਾਰਤ ਵਿੱਚ ਡਿਜੀਟਲਾਈਜੇਸ਼ਨ ਦੇ ਵਧਣ ਨਾਲ ਡਿਜੀਟਲ ਲੈਣ ਦੇਣ ਵਿੱਚ ਕਈ ਗੁਣਾ ਵਾਧਾ ਹੋਇਆ। ਇਸ ਦੇ ਨਾਲ ਹੀ ਵਿੱਤੀ ਧੋਖਾਧੜੀ ਤੇ ਸਾਈਬਰ ਕ੍ਰਾਈਮ ਦੇ ਮਾਮਲਿਆਂ ਵਿੱਚ ਵੀ ਉਛਾਲ ਦੇਖਣ ਨੂੰ ਮਿਲਿਆ। ਹਰ ਰੋਜ਼ ਧੋਖਾਧੜੀ ਕਰਨ ਵਾਲੇ ਧੋਖਾਧੜੀ ਨੂੰ ਅੰਜਾਮ ਦੇਣ ਲਈ ਨਵੇਂ ਤਰੀਕੇ ਇਖਤਿਆਰ ਕਰ ਰਹੇ ਨੇ। ਵਿੱਤੀ ਧੋਖਾਧੜੀ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਇਹ ਨੁਕਤੇ ਅਪਣਾਓ। ਆਪਣੇ ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਏਟੀਐਮ ਦੀ ਜਾਣਕਾਰੀ ਕਿਸੇ ਨਾਲ ਵੀ ਫੋਨ ਜਾਂ ਇੰਟਰਨੈਟ ਤੇ ਸਾਂਝੀ ਨਾ ਕਰੋ। ਕਿਸੇ ਵਪਾਰਕ ਸਥਾਨ ਜਾਂ ਸੇਵਾ ਪ੍ਰਦਾਤਾ ਜਿਵੇਂ ਰੈਸਟੋਰੈਂਟ ਆਦਿ ਤੇ ਭੁਗਤਾਨ ਕਰਦੇ ਸਮੇਂ ਭੁਗਤਾਨ ਦੀ ਪ੍ਰਕਿਰਿਆ ਲਈ ਆਪਣਾ ਕਾਰਡ ਸੌਂਪਣ ਦੀ ਬਜਾਏ ਆਪਣਾ ਪਿੰਨ ਖੁਦ ਦਰਜ ਕਰੋ। ਹਮੇਸ਼ਾ ਆਪਣੇ ਕਾਰਡ ਅਤੇ ਪਿੰਨ ਨੰਬਰਾਂ ਨੂੰ ਯਾਦ ਰੱਖੋ ਅਤੇ ਕਿਸੇ ਵੀ ਨੁਕਸਾਨ ਜਾਂ ਚੋਰੀ ਦੀ ਸਥਿਤੀ ਵਿੱਚ ਸੰਬੰਧਿਤ ਬੈਂਕ ਨੂੰ ਤੁਰੰਤ ਰਿਪੋਰਟ ਕਰੋ ਤਾਂ ਜੋ ਉਹ ਤੁਹਾਡੇ ਖਾਤੇ ਨੂੰ ਅਸਥਾਈ ਤੌਰ 'ਤੇ ਫ੍ਰੀਜ਼ ਕਰ ਸਕਣ ਅਤੇ ਜਦੋਂ ਤੱਕ ਤੁਹਾਡਾ ਨਵਾਂ ਕਾਰਡ ਬਦਲ ਕੇ ਨਹੀਂ ਮਿਲਦਾ ਉਦੋਂ ਤੱਕ ਕਿਸੇ ਹੋਰ ਅਣਅਧਿਕਾਰਿਤ ਲੈਣ ਦੇਣ ਨੂੰ ਰੋਕਿਆ ਜਾ ਸਕੇ। ਕਿਸੇ ਵੀ ਕਿਸਮ ਦੀ ਡਿਜੀਟਲ ਠੱਗੀ ਜਾਂ ਧੋਖਾਧੜੀ ਦਾ ਸ਼ੱਕ ਹੋਣ 'ਤੇ ਹੈਲਪਲਾਈਨ ਨੰਬਰ 1930 'ਤੇ ਤੁਰੰਤ ਸ਼ਿਕਾਇਤ ਦਰਜ ਕਰੋ। ਆਕਾਸ਼ਵਾਣੀ ਪਟਿਆਲਾ ਵੱਲੋਂ ਜਨਹਿਤ ਵਿੱਚ ਜਾਰੀ।

ਕੁਝ ਫੋਨ ਲਾਈਨ ਦੀ ਦਿੱਕਤ ਕਰਕੇ ਜਿਹੜਾ ਸਾਡੇ ਤੱਕ ਰਾਬਤਾ ਕਾਇਮ ਨਹੀਂ ਹੋ ਪਾ ਰਿਹਾ ਸਾਡੇ ਸਰੋਤਿਆਂ ਦਾ, ਤੇ ਆਓ ਸੁਣ ਲਿਆ ਓਨੀ ਦੇਰ ਤੱਕ ਸੁਰਜੀਤ ਬਿੰਦ ਰੱਖਿਆ ਦੀ ਆਵਾਜ਼ 'ਚ ਇਹ ਗੀਤ, ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਸਾਡੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ ਤੇ ਆਪਣੀ ਫਰਮਾਇਸ਼ ਦੇ ਪੰਜਾਬੀ ਗੀਤ ਜ਼ਰੂਰ ਸੁਣਨ ਲਈ ਸਾਨੂੰ ਫੋਨ ਕਰਨਗੇ।

ਕਿਸੇ ਕਾਰਨ ਕਰਕੇ ਉਹਨਾਂ ਦਾ ਫੋਨ ਜਿਹੜਾ ਹੈ ਕੱਟ ਗਿਆ ਤੇ ਆਓ ਸੁਣਦੇ ਹਾਂ ਉਹਨਾਂ ਦੀ ਪਸੰਦ ਤੇ ਕੁਲਦੀਪ ਮਾਫ ਕਰਨਾ ਗੁਰਦਾਸ ਮਾਨ ਦੀ ਆਵਾਜ਼ 'ਚ ਇਹ ਗੀਤ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਹੈਲੋ ਫਰਮਾਇਸ਼। ਅਸੀਂ ਤੁਹਾਨੂੰ ਯਾਦ ਦਿਲਾ ਦਈਏ ਕਿ ਅੱਜ ਦੁਪਹਿਰੇ 2:30 ਵਜੇ ਹੋਏਗਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ। ਇਸ ਪ੍ਰੋਗਰਾਮ ਵਿੱਚ ਗੱਲਬਾਤ ਦਾ ਵਿਸ਼ਾ ਰਹੇਗਾ ਵੱਧਦੀ ਮਹਿੰਗਾਈ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 MHz 'ਤੇ। 11 ਵਜੇ ਨੇ ਇਸ ਵੇਲੇ ਸਵੇਰ 'ਤੇ। ਹੁਣ ਸਾਂਝੀਆਂ ਕਰਦੇ ਹਾਂ ਇਸ ਵੇਲੇ ਦੀਆਂ ਕੁਝ ਮੁੱਖ ਖ਼ਬਰਾਂ।

ਸਲੋਵਾਕੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਵ ਉੱਚ ਸਨਮਾਨ ਦ ਆਰਡਰ ਆਫ ਵਾਈਟ ਡਬਲ ਕ੍ਰਾਸ ਫਸਟ ਕਲਾਸ ਨਾਲ ਸਨਮਾਨਿਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਏਵੀਆਨ ਵਿੱਚ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਸ੍ਰੀ ਮੋਦੀ ਕੈਨੇਡਾ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀਆਂ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਨਾਲ ਮੀਟਿੰਗਾਂ ਵੀ ਕਰਨਗੇ। ਸਰਕਾਰ ਨੇ ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਈਂਧਨ ਤੇ ਬਰਾਮਦ ਡਿਊਟੀ ਵਧਾਈ। ਪੈਟਰੋਲ ਤੇ ਬਰਾਮਦ ਡਿਊਟੀ ਵਿੱਚ ਕੋਈ ਤਬਦੀਲੀ ਨਹੀਂ। ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ। ਭਾਰਤੀ ਟੈਂਕਰ ਦਿਸ਼ਾ ਨੇ 62,370 ਮੀਟ੍ਰਿਕ ਟਨ LNG ਨਾਲ ਹਾਰਮੋਨਸ ਪੰਜੋੜ ਨੂੰ ਸੁਰੱਖਿਅਤ ਢੰਗ ਨਾਲ ਪਾਰ ਕੀਤਾ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ। ਭਾਰਤੀ ਫੌਜ ਦੀ ਵਜਰ ਕੋਰ ਵੱਲੋਂ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਿਬ, ਫਿਰੋਜ਼ਪੁਰ 'ਚ ਹੁਸੈਨੀਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਦੇ ਕਿਲੇ ਦੀਆਂ ਜੰਗ ਪ੍ਰਭਾਵਿਤ ਕੰਧਾਂ ਅਤੇ ਪਾਕਿਸਤਾਨੀ ਟੈਂਕਾਂ ਦੇ ਕਬਰਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਵਿੱਚ ਆਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦਾ ਆਪਣੇ ਤੌਰ 'ਤੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ 2 ਹਫ਼ਤਿਆਂ ਅੰਦਰ ਮਾਮਲੇ ਦੀ ਵੇਰਵੇ ਸਿਹਤ ਰਿਪੋਰਟ ਪੇਸ਼ ਕਰਨ ਲਈ ਕਿਹਾ ਏ। ਅਯੁੱਧਿਆ ਦੇ ਰਾਮ ਮੰਦਰ ਵਿੱਚ ਦਾਨ ਅਤੇ ਕੀਮਤੀ ਵਸਤਾਂ ਦੀ ਦੁਰਵਰਤੋਂ ਦੇ ਇਲਜ਼ਾਮਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੂੰ ਆਪਣੀ ਜਾਂਚ ਸ਼ੁਰੂ ਕੀਤੀ। ਤਿੱਧਰ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਰਾਜਸਥਾਨ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਏ। ਇਹ ਤਾਂ ਸੀ ਹੁਣ ਤੱਕ ਦੀਆਂ ਕੁਝ ਅਹਿਮ ਖ਼ਬਰਾਂ। ਪੇਸ਼ ਹੈ ਪ੍ਰੋਗਰਾਮ ਹਿੰਦੀ ਜ਼ਾਇਕਾ ਅਤੇ ਇਸ ਵਕਤ ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ, ਅੱਜ ਦਾ ਇਹ ਪ੍ਰੋਗਰਾਮ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵਟਸਐਪ ਮੈਸੇਜ ਕਰਕੇ ਆਪਣੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ। 9460506268 ਸਾਡਾ ਨੰਬਰ ਰਹੇਗਾ ਜੀ। ਇਸ ਨੰਬਰ 'ਤੇ ਵਟਸਐਪ ਕਰੋ ਆਪਣਾ ਨਾਂ, ਆਪਣਾ ਜਗ੍ਹਾ ਦਾ ਨਾਂ ਅਤੇ ਗਾਣਾ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਸਾਨੂੰ ਵਟਸਐਪ ਕਰੋ। ਕਾਲਸ ਜਦੋਂ ਤੱਕ ਸਾਡਾ ਮਾਫ਼ ਕਰਨਾ, ਮੈਸੇਜ ਜਦੋਂ ਪੜ੍ਹਨ ਦੇ ਸਿਲਸਿਲੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਖੁਦ ਗਰਜ਼ ਫਿਲਮ ਦਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਮੁਹੰਮਦ ਅਜ਼ੀਜ਼ ਅਤੇ ਸਾਧਨਾ ਸਰਗਮ ਦੀਆਂ ਆਵਾਜ਼ਾਂ।

ਹਾਂਜੀ, ਵਟਸਐਪ ਮੈਸੇਜਸ ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੁਨੇਹਾ ਸਾਨੂੰ ਪਹੁੰਚਿਆ ਜੀ ਗੜ੍ਹੀ ਕੋਟਾਹਾ, ਜ਼ਿਲ੍ਹਾ ਪੰਚਕੁਲਾ, ਹਰਿਆਣਾ ਤੋਂ। ਸਿਰਾਜਦੀਨ ਅੰਸਾਰੀ, ਨਸੀਬਨ ਬੇਗਮ, ਸ਼ਾਨੀਆ, ਮੁਹੰਮਦ ਇਲਿਆਸ, ਮੁਸ਼ਾਹਿਦ ਹੁਸੈਨ, ਅਕਸਾ ਅੰਸਾਰੀ, ਆਇਸ਼ਾ, ਉਮਰ ਅੰਸਾਰੀ ਅਤੇ ਸਮੀਨਾ ਅੰਸਾਰੀ ਹੋਰਾਂ ਦਾ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਹੈਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤ ਅਤੇ ਸਚਨੀ ਹੋਰਾਂ ਦਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ। ਨਰਿੰਦਰ ਚਾਵਲਾ, ਪਿੰਡ ਮੁਕਾਰੋਂਪੁਰ, ਤਹਿਸੀਲ ਬੱਸੀ ਪਠਾਣਾ ਤੋਂ। ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ ਹੋਰੀ। ਅਗਲਾ ਸੁਨੇਹਾ ਪਿੰਡ ਮੈਸ ਨਾਭਾ ਤੋਂ ਪਹੁੰਚਿਆ ਜੀ। ਹਰਜੀਤ ਸਿੰਘ, ਲਖਵਿੰਦਰ, ਹੈਪੀ ਅਤੇ ਮਨਮੀਤ ਹੋਰਾਂ ਦਾ। ਜਮਾਨੀਆ ਗਾਜੀਪੁਰ ਯੂਪੀ ਤੋਂ ਸੁਰੇਸ਼ ਜੈਸਵਾਲ, ਉਰਮਿਲਾ, ਦੀਪਕ ਅਤੇ ਸਵਾਤੀ ਹੁਰੀ। ਗਮਹਰੀਆ ਜਮਸ਼ੇਦਪੁਰ ਤੋਂ ਬਿਪਿਨ, ਸਵਾਤੀ, ਦੇਵ ਕੁਮਾਰ ਅਤੇ ਆਰਿਆ ਕੁਮਾਰ ਹੁਰੀ। ਪਿੰਡ ਸਿਉਣਾ ਤੋਂ ਪਰਮਵੀਰ ਸਿੰਘ ਖਰੌੜ, ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਵੱਡੀਆਂ ਜਾਲਾਂ ਤੋਂ ਕਿਸੇ ਵੀ ਗੀਤ ਦੀ ਇਹ ਫਰਮਾਇਸ਼ ਕਰਦੇ ਨੇ। ਪ੍ਰੋਗਰਾਮ ਵਿੱਚ ਅਗਲਾ ਸੁਨੇਹਾ ਜਿਹੜਾ ਸਾਨੂੰ ਭੇਜਿਆ ਜੀ, ਮੇਰਠ ਕੈਂਟ ਤੋਂ ਆਇਆ, ਦਿੱਗ ਦਰਸ਼ਨ ਅਤੇ ਕਵਿਤਾ ਗੌੜ ਹੁਰਾਂ ਦਾ। ਸ਼ਮਸੂਲ ਕਮਰ ਰਾਹੀ, ਸ਼ਾਹੀਨ, ਫਾਤਿਮਾ, ਅਦਨਾਨ, ਫੈਜ਼ਲ, ਅਨੂ, ਉਸਮਾਨ, ਕਲੀਮ ਅੰਸਾਰੀ ਹੁਰੀ ਗੰਜ ਡੁੰਡਵਾਰਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਕ੍ਰਿਸ਼ਨ ਗਿਰੀ, ਰਣਜੀਤ, ਸੁਰਿੰਦਰ ਅਤੇ ਪੂਰਾ ਇਹਨਾਂ ਦਾ ਗਿਰੀ ਪਰਿਵਾਰ, ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਜੀ, ਦਰਸ਼ਨ ਨਗਰ, ਤ੍ਰਿਪੜੀ, ਪਟਿਆਲਾ ਤੋਂ। ਅਗਲਾ ਸੁਨੇਹਾ ਮਜਨੂੰ ਦਾ ਟੀਲਾ ਤੋਂ ਪਹੁੰਚਿਆ ਜੀ। ਕਲਮ ਬਾਲੂਜਾ, ਮਧੂ, ਸਾਗਰ, ਉਮੰਗ, ਆਕਾਂਕਸ਼ਾ, ਮਾਹੀ ਅਤੇ ਇਸ਼ਿਤਾ ਅਰੋੜਾ ਹੋਰਾਂ ਦਾ। ਗੁਰਵੰਤ ਸਿੰਘ, ਇੰਦਰਪਾਲ ਕੌਰ, ਪਿੰਡ ਰੈਲੀ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਡਕਾਲਾ ਤੋਂ ਮੈਸੇਜ ਪਹੁੰਚ ਚੁੱਕਿਆ ਜੀ, ਬਿੰਦਰ ਸਿੰਘ, ਚਮਕੌਰ ਸਿੰਘ ਹੋਰਾਂ ਦਾ। ਜੁਝਾਰ ਨਗਰ ਪਟਿਆਲਾ ਤੋਂ ਕ੍ਰਿਸ਼ਨ ਕੁਮਾਰ, ਰਾਜਰਾਣੀ, ਰਵੀਨਾ, ਸਤੀਸ਼, ਕਾਇਨਾ, ਆਸ਼ੂ, ਅੰਜੂ, ਵੰਸ਼ਿਕਾ, ਰਸ਼ਿਕਾ ਅਤੇ ਇਹਨਾਂ ਦਾ ਪੂਰਾ ਖੱਤਰੀ ਪਰਿਵਾਰ। ਅਗਲਾ ਗੀਤ ਸੁਣਨਾ ਚਾਹੁੰਦੇ ਨੇ ਜੋਤੀ ਮੱਕੜ, ਮੰਨਤ, ਭਰਤ, ਕਮਲ ਸਾਨੀ, ਪਿੰਗਾਂ ਵਾਲਾ ਚੌਂਕ, ਗੁਰਾਇਆ, ਜਲੰਧਰ ਤੋਂ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ, ਸਹਿਜਪ੍ਰੀਤ ਕੌਰ ਹੋਰੀ ਕਿਸੇ ਵੀ ਗੀਤ ਦੀ ਇਹ ਫਰਮਾਇਸ਼ ਕਰਦੇ ਨੇ। ਕਾਲਾ ਟੇਲਰ ਹੁਲਾਂ ਦਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ ਪਾਤੜਾਂ ਤੋਂ। ਇਹਨਾਂ ਦੇ ਨਾਲ ਸੰਤੋਸ਼, ਸੋਨੀਆ ਅਤੇ ਗਗਨ ਹੋਰੀ ਵੀ ਗੀਤ ਨੂੰ ਸੁਣਨਾ ਚਾਹੁੰਦੇ ਨੇ। ਪਰਮਵੀਰ ਹਾਊਸ, ਆਦਰਸ਼ ਨਗਰ, ਬਠਿੰਡਾ ਤੋਂ ਅਸ਼ੋਕ ਗਰੋਵਰ, ਪਰਵੀਨ, ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ ਹੋਰੀ। ਬਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਅਤੇ ਮਹਿਰੀਨ ਹੋਰੀ। ਸੁਨੇਹਾ ਸਾਨੂੰ ਅਗਲਾ

ਅਗਲਾ ਸੁਨੇਹਾ ਕਲਾ ਨੌਰ ਤੋਂ ਹੈ ਜੀ। ਲਿਖਣ ਵਾਲੇ ਨੇ ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਤੇ ਮਯੰਕ ਸ਼ਰਮਾ ਹੋਰੀ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ, ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਤੇ ਬਿੱਟਾ ਬਜਾਜ ਹੋਰੀ। ਪਿੰਡ ਨੰਗਲਖੇੜਾ ਨੇੜੇ ਫਗਵਾੜਾ ਤੋਂ ਬਾਲਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼, ਰਾਹੁਲ ਹੋਰੀ। ਵਿੱਚ ਅਗਲਾ ਗੀਤ ਸੁਣਨਾ ਚਾਹੁੰਦੇ ਨੇ AS ਨਵਾਲਕਰ, ਨਿਰਮਲਾ, ਵਿਸ਼ਾਲ, ਨਾਰਾਇਣ, ਇੰਗਲੇ, ਸੋਪਾਨ, ਆਸ਼ੀਸ਼ ਹੋਰੀ, ਮਲਕਾਪੁਰ ਮਹਾਰਾਸ਼ਟਰ ਤੋਂ। ਸਾਊਥ ਐਕਸਟੈਂਸ਼ਨ ਦਿੱਲੀ ਤੋਂ ਗੁਰਮੀਤ ਸਿੰਘ ਮੀਤਾ ਹੋਰਾਂ ਨੇ ਸਾਨੂੰ ਮੈਸੇਜ ਕੀਤਾ ਹੈ। ਅਫਜ਼ਾਲ, ਤਾਜ, ਸ਼ਾਹੀਨ, ਸੁਲਤਾਨਾ, ਸੋਨੂੰ, ਤਸਨੀਮ, ਨੇਪੀ ਸਾਨੀ ਹੋਰੀ ਅਤੇ ਇਹਨਾਂ ਦੇ ਨਾਲ ਮੁਹੰਮਦ ਅਫਸਲ ਮਲਿਕ ਹੋਰੀ, ਕੋਲ ਸਿਟੀ ਬਰਕਾ ਕਾਨਾ ਤੋਂ। ਅਰੋੜਾ ਮੁਹੱਲਾ ਪਟਿਆਲਾ ਤੋਂ ਪਵਨ ਚੰਚਲ ਅਰੋੜਾ, ਮਾਨਸ਼ਾ, ਸਮਿਤੀ ਅਰੋੜਾ ਹੋਰੀ। ਪ੍ਰੋਗਰਾਮ ਹਿੰਦੀ ਜ਼ਾਇਕਾ ਦੇ ਵਿੱਚ ਸਾਨੂੰ ਅਗਲਾ ਮੈਸੇਜ ਭੇਜਿਆ ਜੀ ਸਤੀਸ਼ ਅਨੇਜਾ, ਬਿਮਲਾ ਅਨੇਜਾ ਹੋਰਾਂ ਨੇ ਚੰਡੀਗੜ੍ਹ ਸਿਟੀ ਤੋਂ। ਬਬਲੇਸ਼ ਪਵਾਰ, ਡੈਨੀ ਅਤੇ ਮਨੀਸ਼ ਹੋਰਾਂ ਨੇ ਮੈਸੇਜ, ਬਾਡਮਾਰ ਰਾਜਸਥਾਨ ਤੋਂ। ਦਿਨੇਸ਼ ਚੌਹਾਨ ਰਾਮਦੇਵਰਾ ਤੋਂ, ਡਾਂਗਰੀ ਤੋਂ ਬਾਬੂ ਰਾਮ ਜੈਪਾਲ, ਖਲੀਫੋ ਕੀ ਬਾਵੜੀ ਤੋਂ ਖੁਦਾ ਬਖਸ਼ ਖਲੀਫਾ ਹੋਰੀ ਨੇ ਸਾਨੂੰ ਮੈਸੇਜ ਭੇਜਿਆ ਜੀ ਪ੍ਰੋਗਰਾਮ ਹਿੰਦੀ ਜ਼ਾਇਕਾ ਤਹਿਤ। ਅਗਲਾ ਸੁਨੇਹਾ ਸ਼ਾਮਿਲ ਕਰਦੇ ਹਾਂ ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ ਹੋਰਾਂ ਦਾ, ਪਿੰਡ ਮੌਰਜਟ ਸਿੱਖਾਂ ਹਨੂੰਮਾਨਗੜ੍ਹ ਤੋਂ। ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ ਮੰਡੀ ਕਲਾਂ ਤੋਂ। ਪਿੰਡ ਨਥਾਣਾ ਬਠਿੰਡਾ ਤੋਂ ਮੈਸੇਜ ਕਰ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ ਹੋਰੀ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ ਹੋਰੀ। ਸਤਨਾਮ ਸਿੰਘ ਵਰਮਾ ਹੋਰਾਂ ਦਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ ਪਿੰਡ ਸਹੋਲੀ ਨਾਭਾ ਤੋਂ। ਸੋ ਦੁਬਾਰਾ ਦੁਬਾਰਾ ਮੈਸੇਜ ਨਾ ਕਰਿਆ ਕਰੋ ਜੀ, ਇੱਕ ਵਾਰ ਮੈਸੇਜ ਕਰਿਆ ਕਰੋ। ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਅਸੀਂ ਪੜ੍ਹ ਦੇਈਏ ਤੁਹਾਡਾ ਸੁਨੇਹਾ ਜਿਹੜਾ ਆਇਆ ਹੋਇਆ। ਪਿੰਡ ਭੌਜੋਵਾਲੀ ਨੇੜੇ ਧੂਰੀ ਤੋਂ ਭਗਵੰਤ ਸਿੰਘ, ਦਰਸ਼ਨ ਸਿੰਘ, ਅਮਰ ਸਿੰਘ, ਸੁਰਜੀਤ ਸਿੰਘ ਅਤੇ ਕੇਸਰ ਸਿੰਘ ਹੋਰੀ। ਪਿੰਡ ਦੇ ਡਾਕਖਾਨਾ ਲੋਗੜ ਠਾਕਰਾ, ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂਵਾਲੀ ਤੋਂ। ਸੰਤੋਸ਼ ਵਸਾਨੇ, ਊਸ਼ਾ, ਰਿਸ਼ੀਕੇਸ਼, ਅਨੀਕੇਤ, ਸਾਗਰ ਕਟਿੰਗ ਕਟਕ ਹੋਰੀ ਨਾਂਦੂਰਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਇਹਨਾਂ ਦੇ ਨਾਲ ਹੀ ਨਾਸਿਕ ਤੋਂ ਮੈਸੇਜ ਪਹੁੰਚੇ ਜੀ ਵਿਸ਼ਾਲ ਗਵਲੀ, ਸੋਨਾਲੀ, ਸਮਰਪਣ ਅਤੇ ਭਗਤੀ ਹੋਰਾਂ ਦਾ। ਨੈਬ ਸਿੰਘ, ਗੁਣਤੇਜ ਸਿੰਘ ਰਣਜੀਤ ਨਗਰ ਤੋਂ ਸਾਨੂੰ ਇਹ ਮੈਸੇਜ ਕਰ ਰਹੇ ਨੇ ਜੀ। ਅਗਲਾ ਸੁਨੇਹਾ ਫਕੀਰ ਸਿੰਘ ਹੋਰਾਂ ਦਾ, ਇਹਨਾਂ ਦੇ ਨਾਲ ਸੋਮਾ ਸ਼ੈਂਟੀ, ਤੇਜਾ ਸਿੰਘ ਪਿੰਡ ਬਾਗੜੀਆਂ ਤੋਂ ਕਿਸੇ ਵੀ ਗੀਤ ਦੀ ਫਰਮਾਇਸ਼ ਕਰਦੇ ਨੇ। ਪ੍ਰੋਗਰਾਮ ਵਿੱਚ ਅਗਲਾ ਗੀਤ ਸੁਣਨਾ ਚਾਹੁੰਦੇ ਨੇ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਪ੍ਰੀਤੀਸ਼ਾ ਅਤੇ ਮੈਕਸੂਰੀ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ। ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਸੁਨੀਲ ਪਾਠਕ, ਕਮਲ, ਦੀਪਿਕਾ ਮਲਹੋਤਰਾ, ਗਾਵਿਆ, ਸੁੱਚਾ ਸਿੰਘ ਅਤੇ ਵਿਨੋਦਪੁਰੀ ਹੋਰੀ। ਮੈਸਗੇਟ ਤੋਂ ਨਾਭਾ ਤੋਂ ਮੈਸੇਜ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਨਤ ਹੋਰਾਂ ਦਾ ਸਾਡੇ ਕੋਲ ਪਹੁੰਚਿਆ ਜੀ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਪੱਪੂ ਸਮਾਇਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ, ਆਰਜ਼ੂ, ਮਹਿਕ ਖੁਸ਼ਦਿਲ ਅਤੇ ਪੂਰਾ ਇਹਨਾਂ ਦਾ ਪਰਿਵਾਰ। ਡੀਸੀ ਸਿੰਘ, ਪੋਪੀ ਸਿੰਘ ਪਿੰਡ ਤਬਲਾਨ ਤੋਂ ਸਾਨੂੰ ਸੁਨੇਹਾ ਭੇਜ ਰਹੇ ਨੇ ਜੀ। ਪਿੰਡ ਹੀਰਾ ਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਗੁਦਾਰਾ ਹੋਰੀ। ਅਮਰਜੀਤ ਸਿੰਘ ਔਲਖ, ਇਹਨਾਂ ਦੇ ਨਾਲ ਦਵਿੰਦਰ ਕੌਰ, ਪਰਿਨਾਜ਼ ਹੋਰੀ, ਰਾਗੋ ਮਾਜਰਾ ਪਟਿਆਲਾ ਤੋਂ ਮੈਸੇਜ ਸਾਨੂੰ ਕਰ ਰਹੇ ਨੇ ਜੀ। ਪਿੰਡ ਕਰਤਾਰਪੁਰ ਹੈ ਜੀ, ਜ਼ਿਲ੍ਹਾ ਪਟਿਆਲਾ। ਲਿਖਣ ਵਾਲੇ ਨੇ ਜਸਪਾਲ ਸਿੰਘ,
ਗੁਰਚਰਨ ਸਿੰਘ, ਹਰਕਿਰਤ ਸਿੰਘ, ਰਘਬੀਰ ਸਿੰਘ, ਸੁਖਮਨੀ, ਅਮਨਜੋਤ ਅਤੇ ਪ੍ਰਿੰਸ ਹੁਰੀ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਵਿੱਚ ਅਗਲਾ ਗੀਤ ਸੁਣਦੇ ਹਾਂ ਜੀ, ਦੀਵਾਨਾ ਫਿਲਮ ਦੇ ਵਿੱਚੋਂ।

ਦੀਵਾਨਾ ਫਿਲਮ ਦੇ ਵਿੱਚੋਂ ਹੁਣੇ ਆਪਾਂ ਕੁਮਾਰ ਸਾਨੂ ਅਤੇ ਸਾਧਨਾ ਸਰਗਮ ਹੋਰਾਂ ਨੂੰ ਸੁਣਿਆ। ਕੁਝ ਕੁ ਹੋਰ ਮੈਸੇਜ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਜੀ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਹੋਰਾਂ ਦਾ ਮੈਸੇਜ ਸਾਡੇ ਕੋਲ ਪਹੁੰਚਿਆ। ਲਾਲਗਿਰੀ ਗੋਸਵਾਮੀ, ਹੇਮਲਤਾ ਹੀਨਾ, ਹਰਸ਼ਿਤ ਖੁਸ਼ੀ ਗੋਸਵਾਮੀ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ। ਰਵਿੰਦਰ ਸਿੰਘ ਬੈਂਸ ਰਘੁਨਾਥਪੁਰ ਪੱਛਮੀ ਬੰਗਾਲ ਤੋਂ ਮੈਸੇਜ ਸਾਨੂੰ ਕਰ ਰਹੇ ਨੇ ਜੀ। ਪਿੰਡ ਗੁੱਥਮੜਾ ਤੋਂ ਲਖਵੀਰ ਸਿੰਘ ਅੰਟਾਲ, ਜੱਗੀ, ਕਾਸ਼ੂ, ਨੂਰ, ਬਾਜ, ਖੁਸ਼ੀ, ਯੁਵਰਾਜ ਅਤੇ ਪੂਰਾ ਅੰਟਾਲ ਪਰਿਵਾਰ ਇਹਨਾਂ ਦਾ। ਮੈਸੇਜ ਸਾਨੂੰ ਭੇਜਿਆ ਜੀ ਕੁਲਵੰਤ ਸਿੰਘ ਹੋਰਾਂ ਨੇ ਅਤੇ ਇਹਨਾਂ ਦੇ ਨਾਲ ਲਵਰਾਜ ਸਿੰਘ ਔਲਖ, ਪਿੰਡ ਪੋਜੋਕੇ, ਫਿਰੋਜ਼ਪੁਰ ਤੋਂ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ, ਕਪਿਲ, ਕੁਨਾਲ ਹੁਰੀ, ਭੁਪਿੰਦਰ ਸਿੰਘ ਸਿੱਧੂ ਪਿੰਡ ਜਲਵੇੜਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੀ। ਸ਼ਮਸ਼ੇਰ ਸਿੰਘ ਲੁਧਿਆਣਾ ਤੋਂ ਇਹਨਾਂ ਦਾ ਮੈਸੇਜ ਆਇਆ ਸਾਡੇ ਕੋਲ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਨੀਤੂ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ।

ਵੀ। ਅਗਲਾ ਸੁਨੇਹਾ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਤੋਂ। ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਤੇ ਕਰਮਜੀਤ ਕੌਰ ਹੋਰੀ। ਪ੍ਰੋਗਰਾਮ ਹਿੰਦੀ ਜ਼ਾਇਕਾ ਵਿੱਚ ਅਗਲਾ ਗੀਤ ਸੁਣਨਾ ਚਾਹੁੰਦੇ ਨੇ ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ ਤੇ ਤਾਨੀਆ ਹੋਰੀ। ਅਸਤਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਤੇ ਸਾਦਿਕ ਅੰਸਾਰੀ, ਇਹਨਾਂ ਦੇ ਨਾਲ ਆਜ਼ਾਦ ਅਲੀ ਅਨਵਰ, ਰਿਜ਼ਵਾਨਾ, ਪਰਵੀਨ, ਅਬਦੁੱਲਾ ਆਜ਼ਾਦ ਹੋਰੀ। ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਵਿੱਚ ਗੀਤ ਸੁਣਦੇ ਹਾਂ ਜੀ। ਸਾਡੇ ਕੋਲ ਹੋਰ ਫਰਮਾਇਸ਼ਾਂ ਵੀ ਪਹੁੰਚ ਚੁੱਕੀਆਂ ਨੇ, ਇਹ ਵੀ ਸ਼ਾਮਿਲ ਕਰ ਲੈਂਦੇ ਹਾਂ। ਸੁਰਿੰਦਰ ਸਿੰਘ ਸਲੇਮਪੁਰ ਜੱਟਾਂ ਤੋਂ, ਤੀਜਾ ਮੌੜੀ ਅੰਬਾਲਾ ਤੋਂ ਅਤੇ ਇਹਨਾਂ ਦੇ ਨਾਲ ਬੰਸੀ ਲਾਲ ਸੰਦੂਹਰੀ। ਓਮ ਬਾਗੜੀਆ, ਯੋਗੇਸ਼, ਰਜਤ, ਬੇਬੀ ਗਰੀਮਾ ਅਤੇ ਮਨੀਸ਼ ਚੌਧਰੀ ਹੋਰਾਂ ਦਾ ਮੈਸੇਜ ਫਾਜ਼ਿਲਕਾ ਤੋਂ ਪਹੁੰਚਿਆ ਜੀ ਸਾਡੇ ਕੋਲ। ਰਮੇਸ਼ ਕੁਮਾਰ ਸਾਹੂ, ਰਾਧਿਕਾ ਦੇਵੀ, ਪੂਜਾ ਦੇਵੀ, ਮਿਸ਼ਰੀ ਦੇਵੀ ਛੱਤੀਸਗੜ੍ਹ ਤੋਂ ਮੈਸੇਜ ਕਰ ਰਹੇ ਨੇ। ਇਹਨਾਂ ਦੇ ਨਾਲ ਪ੍ਰਭਾ, ਪ੍ਰਮੀਲਾ, ਆਸ਼ਾ, ਨੀਸ਼ਾ ਅਤੇ ਪੂਰਾ ਡੋਮਿਨ ਪਰਿਵਾਰ। ਕਰਨ ਅਰਜੁਨ ਫਿਲਮ ਦੇ ਵਿੱਚੋਂ ਸੁਣਦੇ ਹਾਂ ਜੀ। ਇਹ ਹੋਏਗੀ ਅੱਜ ਦੀ ਆਖਰੀ ਪੇਸ਼ਕਸ਼। ਤੁਸੀਂ ਸੁਣੋ ਇਹ ਗੀਤ ਅਤੇ ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ।

0: ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਹਿੰਦੀ ਜ਼ਾਇਕਾ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 10:30 ਹੋ ਗਏ, 11:30 ਹੋ ਗਏ ਨੇ ਜੀ ਇਸ ਵੇਲੇ ਸਵੇਰ ਦੇ, ਅਤੇ ਇਹ ਵੇਲਾ ਹੈ ਜੀ ਪ੍ਰੋਗਰਾਮ ਫੁਲਕਾਰੀ ਦਾ, ਅਤੇ ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਫੁਲਕਾਰੀ। ਅਤੇ ਇਸ ਵਕਤ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਅਸੀਂ ਦੋਵੇਂ ਜਾਣੇ ਹਾਜ਼ਰ ਹੋ ਚੁੱਕੇ ਹਾਂ। ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ, ਅਤੇ ਮੇਰੇ ਨਾਲ ਨੇ
1: ਆਨੰਦਿਤਾ ਸ਼ਰਮਾ
0: ਜੀ। ਆਨੰਦਿਤਾ ਜੀ, ਠੀਕ ਠਾਕ ਹੋ ਤੁਸੀਂ
1: ਜੀ? ਬਹੁਤ ਵਧੀਆ, ਤੁਸੀਂ ਦੱਸੋ ਕੀ ਹਾਲ ਹੈ?
0: ਵਧੀਆ, ਇਹੀ ਉਮੀਦ ਕਰਦੇ ਹਾਂ ਕਿ ਸਾਡੇ ਸਰੋਤੇ ਵੀ ਠੀਕ ਠਾਕ ਹੋਣਗੇ
1: ਜੀ।
0: ਸੋ ਛੁੱਟੀਆਂ ਦੇ ਦਿਨ ਨੇ,
1: ਹੈ
0: ਨਾ, ਕੰਮ ਕਾਰ ਜਿਹੜੇ ਘਰਾਂ ਦੇ ਵਿੱਚ ਵਧੇ ਹੋਏ ਨੇ, ਖਾਸ ਕਰਕੇ ਉਹ ਘਰਾਂ ਦੇ ਵਿੱਚ ਜਿੱਥੇ ਬੱਚੇ ਮੌਜੂਦ ਨੇ
1: ਜੀ, ਬਿਲਕੁਲ,
0: ਹੈ ਨਾ,
1: ਬੱਚੇ ਮੌਜੂਦ ਵੀ ਨੇ। ਕੁਛ ਐਵੇਂ ਹੁੰਦਾ, ਤੁਸੀਂ ਦੇਖਿਆ ਹੋਗਾ ਕਿ ਜਦੋਂ ਹੀ ਛੁੱਟੀਆਂ ਪੈਂਦੀਆਂ ਨੇ ਤਾਂ ਕੁਝ ਬੱਚੇ ਆਲੇ ਦੁਆਲੇ ਦੇਖ ਕੇ ਵੀ ਹਾਂਜੀ ਉਹ ਬੱਚਾ ਉੱਧਰ ਚਲਾ ਗਿਆ, ਜਾਂ ਉਹ ਬੱਚਾ ਆਪਣੀ ਭੂਆ ਦੇ ਘਰ ਗਿਆ, ਉਹ ਆਪਣੀ ਮਾਸੀ ਦੇ ਘਰ ਗਿਆ। ਉਧਰੋਂ ਦੇਖ ਕੇ ਬੱਚਿਆਂ ਨੂੰ ਵੀ ਹੁੰਦਾ ਕਿ ਹਾਂ ਮੈਂ ਵੀ ਕਿਤੇ ਜਾਵਾਂ, ਜਾਂ ਤਾਂ ਉਹਨਾਂ ਨੂੰ ਹੁੰਦਾ ਕਿ ਕਿਤੇ ਅਸੀਂ ਪਹਾੜਾਂ ਤੇ ਜਾਂ ਕਿਸੇ ਕੋਈ ਤੀਰਥ ਸਥਲ ਤੇ ਅਸੀਂ ਘੁੰਮਣ ਜਾਈਏ, ਜਾਂ ਉਹਨਾਂ ਨੂੰ ਹੁੰਦਾ ਅਸੀਂ ਵੀ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਜਾ ਕੇ
0: ਆਈਏ। ਮਤਲਬ ਉਹ ਬਸ ਉਹ ਕਰੇਜ਼ ਹੁੰਦਾ ਇੱਕ ਕਿ ਹਾਂ ਅਸੀਂ ਨਾ ਛੁੱਟੀਆਂ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਜਾਣਾ ਹੀ ਜਾਣਾ।
1: ਮੈਨੂੰ ਯਾਦ ਹੈ ਐਵੇਂ ਵੀ ਹੁੰਦਾ ਨਾ ਜਿਵੇਂ ਅਸੀਂ ਛੋਟੇ ਸੀ ਉਦੋਂ ਐਵੇਂ ਹੁੰਦਾ ਸੀ ਵੀ ਫਟਾਫਟ ਜਦੋਂ ਹੀ ਕੰਮ ਮਿਲਿਆ ਸਕੂਲ ਦਾ ਵੀ 2 ਦਿਨ 'ਚ ਪੂਰਾ ਕਰ ਲਈਏ, ਵੀ ਫਿਰ ਮੌਜਾਂ ਹੀ ਮੌਜਾਂ ਕਰਾਂਗੇ
0: ਜੀ। ਪਰ ਹੁਣ ਦੇਖੋ ਆਨੰਦਿਤਾ, ਜਦੋਂ ਹੁਣ ਵੱਡੇ ਹੋ ਗਏ ਹਾਂ
1: ਜੀ,
0: ਤਾਂ ਮੈਨੂੰ ਨਹੀਂ ਲੱਗਦਾ ਕਿ ਕਰੇਜ਼ ਉਹੀ ਰਿਹਾ ਛੁੱਟੀਆਂ ਦਾ
1: ਜੀ,
0: ਹੈ ਨਾ। ਯਾਦਾਂ ਜ਼ਰੂਰ ਆਪਣੀਆਂ ਹੈਗੀਆਂ ਨੇ, ਆਪਾਂ ਬਚਪਨ ਦੀਆਂ ਯਾਦਾਂ ਯਾਦ ਕਰਦੇ ਹਾਂ ਕਿ ਹਾਂ ਅਸੀਂ ਇੱਦਾਂ ਕਰਦੇ ਹੁੰਦੇ ਸੀ, ਇੱਦਾਂ ਕਰਦੇ ਹੁੰਦੇ ਸੀ, ਹੈ ਨਾ। ਪਰ ਅੱਜ ਕੱਲ੍ਹ ਦੇ ਜੇ ਬੱਚਿਆਂ ਨੂੰ ਦੇਖੀਏ ਨਾ ਕਿ ਉਹਨਾਂ ਦਾ ਕੰਮ ਮਿਲਣ ਦਾ ਸਾਰੀਆਂ ਛੁੱਟੀਆਂ ਮੁੱਕਦਾ ਹੀ ਨਹੀਂ,
1: ਮੁੱਕਦਾ ਹੀ ਨਹੀਂ ਜੀ। ਉਹ ਕੁਝ ਇਸ ਲਈ ਵੀ ਹੈ ਕਿ ਅੱਜ ਕੱਲ੍ਹ ਜਿਵੇਂ ਆਪਾਂ ਦੇਖਦੇ ਹਾਂ ਕਿ ਬੱਚੇ ਵੀ ਅੱਜ ਕੱਲ੍ਹ ਫੋਨ ਦਾ ਸ਼ਿਕਾਰ ਹੋ ਰਹੇ ਨੇ, ਫਿਰ ਉਹਨਾਂ ਨੂੰ ਐਵੇਂ ਹੁੰਦਾ ਵੀ ਅਸੀਂ ਘੁੰਮਣ ਨਹੀਂ ਕਿਤੇ ਵੀ ਜਾਣਾ, ਉਹਨਾਂ ਨੂੰ ਐਵੇਂ ਹੁੰਦਾ ਥੋੜ੍ਹਾ ਜਿਹਾ ਕੰਮ ਖਤਮ ਕਰ ਲਾਂਗੇ, ਫਿਰ ਘਰ ਦੀਆਂ ਸਾਡੀਆਂ ਭੈਣਾਂ ਵੀ ਨੇ ਜਦ ਕਦੇ ਕਦੇ ਉਹ ਵੀ ਉਹਨਾਂ ਨੂੰ ਵੀ ਕਹਿਣਾ ਪੈਂਦਾ ਵੀ ਫਿਰ ਤੈਨੂੰ ਫੋਨ ਮਿਲੂਗਾ ਜੇ ਤੂੰ ਇੰਨਾ ਕੰਮ ਪੂਰਾ ਕਰੇਗਾ,
0: ਜੇ ਤੂੰ ਕਰੇਗਾ, ਹੈ ਨਾ। ਔਰ ਅੱਜ ਕੱਲ੍ਹ ਦੇਖਦੇ ਹਾਂ, ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਬੜੀਆਂ ਛੋਟੀਆਂ ਛੋਟੀਆਂ ਵਾਇਰਲ ਜਿਹੜੀਆਂ ਰੀਲਸ ਉਹ ਆਪਣੇ ਸਾਹਮਣੇ ਆਉਂਦੀਆਂ ਨੇ, ਉਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਬੱਚਿਆਂ ਨੂੰ ਇੰਨਾ ਸਾਰਾ ਕੰਮ ਦੇ ਦਿੱਤਾ ਜਾਂਦਾ ਕਿ ਉਹ ਕੰਮ ਹੈ ਜਿਹੜਾ ਬੱਚੇ ਨਹੀਂ ਕਰ ਪਾਉਂਦੇ, ਕੰਮ ਉਹਨਾਂ ਦੀਆਂ ਮਾਵਾਂ ਨੂੰ ਕਰਨਾ ਪੈਂਦਾ, ਹੈ ਨਾ, ਜਾਂ ਘਰ ਪਰਿਵਾਰ ਦਿਆਂ ਨੂੰ ਕਰਨਾ ਪੈਂਦਾ। ਜਾਂ ਫਿਰ ਕੀ ਹੁੰਦਾ ਕਿ ਬਾਹਰ ਜਦੋਂ ਜਾਂਦੇ ਨੇ, ਬਾਹਰੋਂ ਸਮਾਨ ਹੈ ਜਿਹੜਾ ਉਹ ਲੈ ਕੇ ਆਉਣਾ ਪੈਂਦਾ,
1: ਬਿਲਕੁਲ,
0: ਇੰਨਾ ਜ਼ਿਆਦਾ ਉਹਨਾਂ ਨੂੰ ਕੰਮ ਦੇ ਦਿੱਤਾ ਜਾਂਦਾ। ਸੋ ਬੱਚਿਆਂ ਨੂੰ ਮਤਲਬ ਥੋੜ੍ਹਾ ਜਿਹਾ ਮੈਨੂੰ ਲੱਗਦਾ ਰਿਲੈਕਸ ਰੱਖਣਾ ਚਾਹੀਦਾ
1: ਜੀ, ਉਹ ਇਹ ਕਿ ਛੁੱਟੀਆਂ 'ਚ ਇੰਨਾ ਵੀ ਕੰਮ ਨਾ ਦਿਓ ਕਿ ਸਾਰੀ ਛੁੱਟੀਆਂ ਉਹਨਾਂ ਦੇ
0: ਕੰਮ 'ਚ ਬੀਤ ਜਾਣ, ਹੈ ਨਾ। ਸੋ ਥੋੜ੍ਹਾ ਜਿਹਾ ਕੰਮ ਦੇ ਦਿਓ, ਥੋੜ੍ਹਾ ਜਿਹਾ ਆਪਣੇ ਰਿਸ਼ਤੇਦਾਰਾਂ ਵਿੱਚ ਵੀ ਜਾ ਸਕਣ, ਥੋੜ੍ਹਾ ਜਿਹਾ ਕਿਤੇ ਹੋਰ ਘੁੰਮਣ ਫਿਰਨ ਵੀ ਜਾਣਾ ਉੱਥੇ ਵੀ ਜਾ ਸਕਣ। ਇੱਥੇ ਪਰਿਵਾਰ ਨੂੰ ਵੀ ਗੁਜ਼ਾਰਿਸ਼ ਹੈ ਕਿ ਤੁਸੀਂ ਵੀ ਜ਼ਰੂਰ ਆਪਣੇ ਬੱਚਿਆਂ ਨੂੰ ਕਿਤੇ ਨਾ ਕਿਤੇ ਜ਼ਰੂਰ ਲੈ ਕੇ ਜਾਓ, ਜੇ ਕਿਤੇ ਤੁਸੀਂ ਠੀਕ ਹੈ ਤੁਹਾਡੀ ਆਪਣੀ ਆਪਣੀ ਆਰਥਿਕ ਹਾਲਤ ਹੁੰਦੀ ਹੈ, ਹੈ ਨਾ, ਨਹੀਂ ਕਈ ਵਾਰ ਕੋਈ ਜੇਬ ਅਲਾਓ ਕਰਦੀ ਆਪਾਂ ਨੂੰ, ਹੈ ਨਾ, ਤਾਂ ਫਿਰ ਕੀ ਕਰਦੇ ਆਪਾਂ ਕਿਤੇ ਲੋਕਲ ਥਾਂ 'ਤੇ ਵੀ ਜਾ ਸਕਦੇ ਹਾਂ
1: ਜੀ, ਬਿਲਕੁਲ, ਉਹੀ
0: ਕਹਿਣ ਦਾ ਮਤਲਬ ਕੁਆਲਿਟੀ ਟਾਈਮ ਹੈ ਨਾ ਜਿਹੜਾ ਉਹ ਆਪਾਂ ਪਰਿਵਾਰ ਨਾਲ ਬਿਤਾਉਣਾ
1: ਜੀ। ਉਹੀ ਹੈ ਕਿ ਜੇ ਤੁਹਾਡਾ ਕੋਈ ਹੋਰ ਰਿਸ਼ਤੇਦਾਰ, ਕੋਈ ਜਾਣ ਪਛਾਣ ਤੁਹਾਡੀ ਸ਼ਹਿਰ 'ਚ ਹੈ, ਤਾਂ ਉੱਥੇ ਵੀ ਥੋੜ੍ਹਾ ਟਾਈਮ ਜਾ ਕੇ ਬੱਚੇ ਨੂੰ ਜ਼ਰੂਰ ਲੈ ਕੇ ਜਾਓ
0: ਜੀ,
1: ਤਾਂ ਕਿ ਅੱਗੇ ਉਹ ਵੀ ਫਿਰ ਜਿਵੇਂ ਹੁੰਦਾ ਨਾ ਕਿ ਉਹਨਾਂ ਨੂੰ ਵੀ ਮਿਲਣਾ ਵਰਤਣਾ ਆਏਗਾ ਵੀ ਕਿਵੇਂ ਕਿਸੇ ਨਾਲ ਮਿਲਣਾ ਵਰਤਣਾ,
0: ਕਿਵੇਂ ਕਿਸੇ ਨਾਲ ਮਿਲਣਾ ਹੈ, ਕਿਸਵੇਂ ਕਿਸੇ ਦੇ ਨਾਲ ਗੱਲਬਾਤ ਕਰਨੀ ਹੈ, ਹੈ ਨਾ
1: ਜੀ, ਬਿਲਕੁਲ।
0: ਸੋ ਇੱਕ ਨਾ ਸ਼ਬਦ ਸੁਣਨ ਨੂੰ ਆਉਂਦਾ ਹੁੰਦਾ ਹੈ, ਖਾਸ ਕਰਕੇ ਸਾਡੇ ਜਿਹੜੇ ਬਜ਼ੁਰਗ ਨੇ ਜਾਂ ਵੱਡੇ, ਹੈ ਨਾ, ਵਾਂਢੇ ਜਾਣਾ
1: ਜੀ, ਵਾਂਢੇ ਜਾਣ ਦਾ ਚਾਅ,
0: ਹੈ ਨਾ। ਅਤੇ ਵਾਂਢੇ ਜਾਣਾ ਨਾ, ਜਿਹਦੇ ਅੱਜ ਕੱਲ੍ਹ ਦੇ ਜੇ ਬੱਚਿਆਂ ਨੂੰ ਕਹੀਏ ਨਾ ਵੀ ਵਾਂਢੇ ਜਾਣਾ ਵੀ ਅਸੀਂ ਤਾਂ, ਹੈ ਨਾ, ਉਹ ਹੈਰਾਨ ਹੋਣਗੇ ਵੀ ਵਾਂਢੇ ਜਾਣਾ ਕੀ ਹੁੰਦਾ ਹੈ, ਹੈ ਨਾ। ਸੋ ਵਾਂਢੇ ਜਾਣਾ ਬਾਰੇ, ਇਸ ਬਾਰੇ ਹੀ ਗੱਲਾਂ ਬਾਤਾਂ ਕਰਾਂਗੇ ਕਿ ਆਪਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਜਾਣਾ ਚਾਹੀਦਾ, ਉਹਦੇ ਨਾਲ ਉੱਥੇ ਕਿਹੋ ਜਿਹੇ ਆਪਾਂ ਨੂੰ ਤਜਰਬੇ ਹੁੰਦੇ ਨੇ, ਕੀ ਕੁਝ ਆਪਾਂ ਇੰਜੋਏ ਕਰਦੇ ਹਾਂ ਜਾਂ ਕੀ ਕੁਝ ਮਿਸ ਕਰਦੇ ਹਾਂ, ਹੈ ਨਾ, ਕੀ ਕੁਝ ਸਿੱਖਦੇ ਹਾਂ ਉੱਥੋਂ ਜਾ ਕੇ। ਸੋ ਵਾਂਢੇ ਜਾਣਾ ਹੁੰਦਾ ਮਤਲਬ ਦੂਜੀ ਜਗ੍ਹਾ ਜਾਣਾ, ਆਪਣੇ ਘਰ ਤੋਂ ਦੂਜੀ ਜਗ੍ਹਾ ਕਿਤੇ ਵੀ ਜਾਣਾ, ਹੈ ਨਾ, ਉਹਨੂੰ ਵਾਂਢੇ ਜਾਣਾ ਆਪਾਂ ਕਹਿ ਦਿੰਦੇ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਬਹੁਤ ਸਾਰੀਆਂ ਕਰਨੀਆਂ ਨੇ, ਪਰ ਪਹਿਲਾਂ ਇੱਕ ਗੀਤ ਹੈ ਜਿਹੜਾ ਉਹ ਸੁਣਦੇ ਹਾਂ, ਹਰਜੀਤ ਹਰਮਨ ਅਤੇ ਸਾਥੀਆਂ ਦਾ ਗਾਇਆ।
1: ਬਿਲਕੁਲ,

0: ਫੁਲਕਾਰੀ ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ। ਸੋ ਵਾਂਡੇ ਜਾਣ ਨਾਲ ਸੰਬੰਧਿਤ ਅਸੀਂ ਗੱਲਾਂ ਬਾਤਾਂ ਕਰ ਰਹੇ ਸੀਗੇ
1: ਜੀ, ਤੇ ਵਾਂਡੇ ਜਾਣ ਦੇ ਚਾਅ 'ਚ ਅਸੀਂ ਦੱਸਾਂਗੇ ਕਿ ਦੇਖੋ ਪੁਰਾਣੇ ਸਮੇਂ 'ਚ ਨਾ ਜਦੋਂ ਬੱਚਾ ਪਾਸ ਹੋ ਜਾਂਦਾ ਸੀ ਉਦੋਂ ਮਾਵਾਂ ਨੂੰ ਹੁੰਦਾ ਸੀ ਉਹ ਗੁੜ ਵੰਡਿਆ ਕਰਦੀਆਂ ਸੀ ਜਾਂ ਘਰੇ ਉਹਨਾਂ ਨੇ ਬੇਸਣ ਬਣਾਉਣਾ, ਕੜਾਹ ਬਣਾਉਣਾ।
0: ਹਾਂ,
1: ਪਰ ਹੁਣ ਕੀ ਹੈ, ਹੁਣ ਅਜੋਕੇ ਸਮੇਂ ਦੇ ਵਿੱਚ ਜਿਹੜੇ ਮਤਲਬ ਮਾਤਾ ਪਿਤਾ ਨੇ ਉਹ ਬੱਚਿਆਂ ਨੂੰ ਕੀ ਕਰਦੇ ਨੇ, ਨੰਬਰਾਂ ਦੀ ਦੌੜ ਦੇ ਵਿੱਚ ਲਾਇਆ ਹੋਇਆ ਵੀ
0: ਜੀ।
1: ਤੁਹਾਡੇ ਉਹਦੇ ਤੋਂ ਵੱਧ ਨੰਬਰ ਆਉਣੇ ਚਾਹੀਦੇ ਨੇ, ਵੀ ਕੁਛ ਤਾਂ ਕੰਪੀਟੀਸ਼ਨ ਹੈ ਵੀ ਬਹੁਤ ਹੈ, ਬਟ
0: ਹਾਂ
1: ਘਰਦਿਆਂ ਨੇ ਹੀ ਆਪਣੇ ਬੱਚਿਆਂ ਤੇ ਬਹੁਤ ਪ੍ਰੈਸ਼ਰ ਦਿੱਤਾ ਹੋਇਆ ਹੈ ਨਾ ਵੀ ਤੇਰੇ ਉਹ ਤੋਂ ਵੱਧ ਨੰਬਰ ਆਉਣੇ ਚਾਹੀਦੇ ਨੇ।
0: ਜੀ,
1: ਫਿਰ ਇਸ ਦੇ ਵਿੱਚ ਐਵੇਂ ਹੁੰਦਾ ਜਦੋਂ ਛੁੱਟੀਆਂ ਹੁੰਦੀਆਂ ਨੇ ਉਹਨਾਂ ਨੂੰ ਐਵੇਂ ਨਹੀਂ ਲੱਗਦਾ ਵੀ ਬੱਚਾ ਵੀ ਬਹੁਤ ਜ਼ਿਆਦਾ ਪ੍ਰੈਸ਼ਰ 'ਚ ਹੈ ਵੀ ਪੜ੍ਹਾਈ ਦੇ, ਵੀ ਅਸੀਂ ਇਹਨੂੰ ਕਿਤੇ ਘੁਮਾਉਣ ਲੈ ਜਾਈਏ ਕਿਸੇ ਰਿਸ਼ਤੇਦਾਰ ਦੇ ਲੈ ਜਾਈਏ।
0: ਜੀ,
1: ਉਹਨਾਂ ਨੂੰ ਕੀ ਹੁੰਦਾ ਕਿ ਹੁਣ ਟਿਊਸ਼ਨ 2 ਟਾਈਮ ਜਾਏਗਾ,
0: ਹਾਂ,
1: ਕਿ ਟਿਊਸ਼ਨ ਤੇ ਵੀ ਇਹਨੂੰ ਓਵਰ ਟਾਈਮ ਲਾਓ ਵੀ ਸ਼ਾਇਦ ਵੀ ਇਹ ਸਿਲੇਬਸ ਜਲਦੀ ਪੂਰਾ ਕਰ ਲਏ, ਇਹਦੀ ਤਿਆਰੀ ਵਧੀਆ ਕਰਾਓ। ਪਰ ਉੱਥੇ ਫਿਰ ਕੀ ਹੁੰਦਾ ਵੀ ਜੇ ਕਿਸੇ ਰਿਸ਼ਤੇਦਾਰ ਦਾ ਵੀ ਕਿਸੇ ਫੋਨ ਆਉਂਦਾ ਕਿ ਹਾਂਜੀ ਅਸੀਂ ਤੁਹਾਡੇ ਘਰ ਆ ਰਹੇ ਹਾਂ, ਤੁਸੀਂ ਸਾਡੇ ਘਰ ਆਓ ਛੁੱਟੀਆਂ ਤੇ, ਫਿਰ ਅੱਗੋਂ ਕਰਦੇ ਕੀ ਕਹਿੰਦੇ ਨੇ ਵੀ ਬੱਚੇ ਦੇ ਮਾਂ ਪਿਓ ਕੀ ਕਹਿੰਦੇ ਨੇ ਕਿ ਹਾਂਜੀ ਅਸੀਂ ਤਾਂ ਜੀ ਪਲਾਨ ਬਣਾਇਆ ਹੋਇਆ ਅਸੀਂ ਤਾਂ ਪਹਾੜਾਂ ਵੱਲ ਨੂੰ ਜਾ ਰਹੇ ਹਾਂ ਹਨਾ, ਜਾਂ ਅਸੀਂ ਕਿਤੇ ਘੁੰਮਣ ਚੱਲੇ ਹਾਂ
0: ਜੀ।
1: ਇਸ ਤਰ੍ਹਾਂ ਕੀ ਹੈ, ਦੇਖੋ ਬੱਚੇ ਨੂੰ ਨਾ ਉਹ ਕਿਤੇ ਰਿਸ਼ਤੇਦਾਰ ਦੇ ਲੈ ਕੇ ਜਾ ਰਹੇ ਨੇ, ਨਾ ਉਹਨੂੰ ਕਿਤੇ ਘੁਮਾਉਣ ਲੈ ਕੇ ਜਾ ਰਹੇ ਨੇ, ਉਹਨੂੰ ਸਿਰਫ ਤੁਸੀਂ ਪੜ੍ਹਾਈ ਦੇ ਉਹਦੇ 'ਚ ਫਸਾਇਆ ਹੋਇਆ ਵੀ ਕਿਸੇ ਤਰੀਕੇ ਵੀ ਇਹ ਅੱਗੇ ਬਸ ਨੰਬਰਾਂ ਦੀ ਰੇਸ 'ਚ ਅੱਗੇ ਲੰਘ ਜੇ
0: ਜੀ।
1: ਇਸ ਤਰ੍ਹਾਂ ਬੱਚੇ ਵੀ ਪਰੇਸ਼ਾਨ ਹੋ ਜਾਂਦੇ ਨੇ, ਇਸ ਤਰ੍ਹਾਂ ਹੀ ਬੱਚੇ ਫਿਰ ਹੌਲੀ ਹੌਲੀ ਡਿਪਰੈਸ਼ਨ 'ਚ ਵੀ ਕਦੇ ਕਦੇ ਜਾਣ ਲੱਗ ਜਾਂਦੇ।
0: ਹਾਂ, ਬਹੁਤ ਸਾਰੇ ਬੱਚਿਆਂ ਨੂੰ ਇਹ ਦਿੱਕਤਾਂ ਵੀ ਆ ਜਾਂਦੀਆਂ ਨੇ, ਕਿਉਂਕਿ ਜਿਹੜੀਆਂ ਦੇਖੋ ਛੁੱਟੀਆਂ ਨੇ, ਠੀਕ ਹੈ ਜੇ ਕਿਤੇ ਤੁਸੀਂ ਨਹੀਂ ਜਾ ਰਹੇ
1: ਜੀ,
0: ਹਨਾ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਜੇ ਤੁਹਾਡੇ ਘਰ ਕਿਸੇ ਰਿਸ਼ਤੇਦਾਰ ਨੇ ਆਉਣਾ ਜਿੱਦਾਂ ਤੁਸੀਂ ਕਿਹਾ ਹਨਾ, ਵੀ ਉਹ ਝੂਠ ਬੋਲ ਦਿੰਦੇ ਨੇ ਕਿ ਅਸੀਂ ਕਿਤੇ ਜਾਣਾ, ਚਾਹੇ ਜਾਣਾ ਵੀ ਨਾ ਹੋਵੇ, ਹਨਾ। ਪਹਿਲੀ ਗੱਲ ਤਾਂ ਤੁਸੀਂ ਝੂਠ ਨਾ ਬੋਲੋ
1: ਜੀ, ਉੱਥੇ ਹੀ ਬੱਚੇ ਫਿਰ ਸਿੱਖ
0: ਹਾਂ,
1: ਉੱਥੇ
0: ਹੀ ਪਹਿਲਾਂ ਗੱਲ ਝੂਠ ਬੋਲਣਾ ਉਹ ਸਿੱਖ ਜਾਂਦੇ ਨੇ, ਹਨਾ। ਅਤੇ ਉਸ ਤੋਂ ਇਲਾਵਾ ਗੱਲ ਇਹ ਹੈ ਕਿ ਬੱਚੇ 'ਤੇ ਬਹੁਤਾ ਜ਼ਿਆਦਾ ਪ੍ਰੈਸ਼ਰ ਨਾ ਪਾਓ, ਕਿਉਂਕਿ ਜਿਹੜੀਆਂ ਇਹ ਛੁੱਟੀਆਂ ਹੋਈਆਂ ਨੇ
1: ਜੀ।
0: ਸੋ ਠੀਕ ਹੈ, ਤੁਸੀਂ ਜਿੱਦਾਂ ਹੁਣ ਜਿਹੜੇ ਸਮਰ ਕੈਂਪਸ ਹੈ ਉਹ ਜੁਆਇਨ ਕਰਾ ਦਿਓ, ਉਹਦੇ ਵਿੱਚ ਕੀ ਹੈ ਕਿ ਪੜ੍ਹਾਈ ਤੋਂ ਇਲਾਵਾ ਹੋਰ ਐਕਟੀਵਿਟੀਜ਼ ਕਰਾਈਆਂ ਜਾਂਦੀਆਂ ਨੇ, ਉਹ ਤੁਸੀਂ ਬੱਚਿਆਂ ਦੀ ਜ਼ਰੂਰ ਕਰਾ ਦਿਓ। ਜਿੱਦਾਂ ਹੁਣ ਕਈ ਜਗ੍ਹਾ 'ਤੇ ਕੋਈ ਯੋਗਾ ਕੈਂਪ ਲੱਗਦੇ ਨੇ, ਹੈ ਨਾ, ਜਾਂ ਜੂਡੋ ਦੇ ਕੈਂਪ ਲੱਗਦੇ ਨੇ, ਮਤਲਬ ਕੋਈ ਵੀ ਸਪੋਰਟਸ ਦੇ ਕੈਂਪ ਜਿਵੇਂ 15-20 ਦਿਨ ਮਹੀਨੇ ਲਈ ਲੱਗਦਾ ਹੈ ਨਾ।
1: ਉਹਦੇ 'ਚ ਵੀ ਜ਼ਰੂਰੀ ਨਹੀਂ ਹੈ ਕਿ ਅਸੀਂ ਕੈਂਪ ਹੀ ਲਾਉਣਾ ਹੈ, ਕਿ ਵੈਸੇ ਵੀ ਕੋਈ ਪਲੇਗਰਾਊਂਡ 'ਚ ਲੈ ਜਾਓ ਜਿੱਥੇ ਗੇਮ ਹੁੰਦੀ ਹੈ, ਉਹਨਾਂ ਨੂੰ ਫ੍ਰੀ ਵੀ ਸਿਖਾ ਦਿੰਦੇ ਨੇ,
0: ਉੱਥੇ ਵੀ ਸਿਖਾ ਸਕਦੇ ਨੇ, ਹੈ ਨਾ। ਕਹਿਣ ਦਾ ਮਤਲਬ ਕਿ ਉਹਨਾਂ ਦੀ ਨਾ ਇੱਕ ਰੂਟੀਨ ਬਣੀ ਰਹੇਗੀ,
1: ਬਿਲਕੁਲ,
0: ਕਿ ਹਾਂ ਜਿੱਦਾਂ ਉਹ ਸਵੇਰੇ ਜਲਦੀ ਉੱਠਦੇ ਨੇ ਉਸੇ ਤਰ੍ਹਾਂ ਉੱਠਣਗੇ ਸ਼ਾਮ ਨੂੰ, ਠੀਕ ਹੈ, ਥੋੜ੍ਹਾ ਐਕਟਿਵ ਰਹਿਣਗੇ ਉਹ ਬੱਚੇ। ਨਹੀਂ ਤਾਂ ਕੀ ਹੁੰਦਾ ਹੈ ਕਿ ਪੜ੍ਹਾਈ ਦਾ ਪ੍ਰੈਸ਼ਰ ਜਦੋਂ ਬਹੁਤ ਜ਼ਿਆਦਾ ਵੱਧ ਜਾਂਦਾ ਨਾ, ਤਾਂ ਬੱਚੇ ਨਤੀਜਾ ਇਹੀ ਹੁੰਦਾ ਕਿ ਘਰ ਕੁਛ ਪਾਉਂਦੇ ਨਹੀਂ ਹੈਗੇ, ਟੈਨਸ਼ਨ ਦੇ ਵਿੱਚ ਰਹਿੰਦੇ ਨੇ, ਫਿਰ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ, ਉਹਨਾਂ ਨੂੰ ਲੱਗਦਾ ਕਿ ਹਾਂ ਵੀ ਸਾਡੀ ਗੱਲ ਤਾਂ ਸੁਣੀ ਨਹੀਂ ਜਾ ਰਹੀ, ਸਾਡੀ ਗੱਲ ਹੈ ਕਿਤੇ ਮੰਨੀ ਨਹੀਂ ਜਾ ਰਹੀ।
1: ਇੱਥੇ ਇਹ ਵੀ ਹੁੰਦਾ ਕਿ ਜੇ ਕਰਦੇ ਨਾ ਬੱਚੇ ਨੂੰ ਕਿਤੇ ਲੈ ਕੇ ਵੀ ਨਹੀਂ ਜਾ ਰਹੇ, ਜਾਂ ਇੱਦਾਂ ਝੂਠ ਬੋਲ ਰਹੇ ਰਿਸ਼ਤੇਦਾਰਾਂ ਨੂੰ ਵੀ ਅਸੀਂ ਘੁੰਮਣ ਜਾ ਰਹੇ ਹਾਂ, ਫਿਰ ਤੁਸੀਂ ਇੱਥੇ ਇਹ ਵੀ ਦੇਖੋ ਕਿ ਬੱਚੇ ਨਾ ਫਿਰ ਉਹ ਤੋਂ ਬਾਅਦ ਜਦੋਂ ਛੁੱਟੀਆਂ ਖਤਮ ਹੁੰਦੀਆਂ ਨੇ ਫਿਰ ਉਹਨਾਂ ਨੇ ਸਕੂਲ ਜਾਣਾ, ਫਿਰ ਬੱਚੇ ਨੇ ਕਈ ਵੀ ਅਲੱਗ ਹੀ ਪ੍ਰੈਸ਼ਰ ਆਉਂਦਾ, ਕਿਉਂਕਿ ਸਾਰੇ ਦੋਸਤ ਮਿਲ ਵੰਡ ਕੇ ਆਪਸ 'ਚ ਗੱਲਾਂ ਕਰਦੇ ਨੇ ਵੀ ਅਸੀਂ ਇੱਥੇ ਘੁੰਮਣ ਗਏ ਸੀ, ਅਸੀਂ ਇੱਦਾਂ ਕੀਤਾ, ਅਸੀਂ ਉੱਦਾਂ ਕੀਤਾ, ਫਿਰ ਉਦੋਂ ਬੱਚੇ ਜ਼ਿਆਦਾ ਫੀਲ ਕਰਦੇ ਵੀ ਸ਼ਾਇਦ ਮੈਨੂੰ ਤਾਂ ਮੇਰੇ ਘਰ ਦੇ ਕਿਤੇ ਲੈ ਕੇ ਨਹੀਂ ਗਏ, ਵੀ ਮੈਂ ਤਾਂ ਪੜ੍ਹਦਾ ਹੀ ਰਿਹਾ, ਫਿਰ ਉੱਥੋਂ ਹੀ ਉਹ ਸਿੱਖਦਾ ਵੀ ਸ਼ਾਇਦ ਮੈਂ ਵੀ ਚਲੋ ਐਵੇਂ ਕਹਿ ਦਿੰਦਾ ਵੀ ਮੈਂ ਤਾਂ ਜੀ ਇੱਥੇ ਘੁੰਮ ਕੇ ਆਇਆ ਸੀ, ਫਿਰ ਇੱਥੋਂ ਹੀ ਫਿਰ ਝੂਠ ਬੋਲਦੇ ਬੋਲਦੇ ਹੋ ਕੇ ਤੱਕ ਫਿਰ ਝੂਠ
0: ਮਤਲਬ ਇੱਕ ਚੀਜ਼ ਮੰਨ ਲਓ ਹੁਣ ਬੱਚਾ ਇਹ ਕਹਿ ਰਿਹਾ ਕਿ ਮੈਂ ਉੱਥੇ ਘੁੰਮਣ ਗਿਆ ਸੀ, ਹੈ ਨਾ, ਤਾਂ ਉਹਦਾ ਦੋਸਤ ਪੁੱਛੇਗਾ ਵੀ ਉੱਥੇ ਕੀ ਸੀਗਾ, ਕੀ ਤੂੰ ਦੇਖਿਆ, ਹੈ ਨਾ, ਫਿਰ ਉਹ ਝੂਠ ਦੇ ਅੱਗੇ ਅੱਗੇ ਪੁੱਲ ਉਹ ਬਣਦਾ
1: ਜਾਏਗਾ।
0: ਨੰਦੀ ਤਾਂ ਅਸੀਂ ਇਸ ਗੱਲਬਾਤ ਦੀ ਸ਼ੁਰੂਆਤ ਵਿੱਚ ਗੁੜ ਦੀ ਗੱਲ ਕੀਤੀ, ਹੈ ਨਾ, ਗੁੜ ਤੋਂ ਮੈਨੂੰ ਯਾਦ ਆਇਆ ਕਿ ਜਦੋਂ ਨਾ ਅਸੀਂ ਨਾਨਕੇ ਜਾਂਦੇ ਹੁੰਦੇ ਸੀ ਤਾਂ ਗੁੜ ਨਾਲ ਹੀ ਜਾਂ ਹੋਰ ਵੀ ਕਿੰਨੇ ਸਾਰੇ ਪਕਵਾਨ ਬਣਾਏ ਜਾਂਦੇ ਸੀ
1: ਜੀ,
0: ਔਰ ਘਰਾਂ ਦੇ ਵਿੱਚ ਰਹਿ ਕੇ ਹੀ, ਹੈ ਨਾ, ਉਹ ਪਕਵਾਨ ਚਾਹੇ ਕਿਸ ਬਿਲਕੁਲ ਸਧਾਰਨ ਤਰੀਕੇ ਨਾਲ ਤਿਆਰ ਹੁੰਦੇ ਸੀ, ਪਰ ਉਹਨਾਂ ਨੂੰ ਖਾ ਕੇ ਬੜਾ ਮਜ਼ਾ ਆਉਂਦਾ ਸੀ, ਬੜਾ ਆਨੰਦ ਆਉਂਦਾ ਸੀ
1: ਜੀ,
0: ਕਿਉਂਕਿ ਉਹਨਾਂ ਨੂੰ ਤਿਆਰ ਕਰਨ ਦੇ ਵਿੱਚ ਸਾਡੀਆਂ ਨਾਨੀਆਂ ਸਾਡੀਆਂ ਮਾਮੀਆਂ ਦਾ ਪਿਆਰ ਛੁਪਿਆ ਹੁੰਦਾ ਸੀ।
1: ਜਿਵੇਂ ਤੁਸੀਂ ਕਹਿੰਦੇ ਪਕਵਾਨ ਬਣਦੇ ਸੀ ਤਾਂ ਇੱਥੇ ਇਹ ਵੀ ਕਹਾਂਗੇ ਵੀ ਜਿਵੇਂ ਨਾ ਉਹ ਪਕਵਾਨਾਂ ਦੀ ਇੱਕ ਕਹਿ ਲਓ ਵੀ ਖਾਣ ਦਾ ਨਾ ਸਵਾਦ ਹੀ ਅਲੱਗ ਹੁੰਦਾ ਸੀ। ਤੁਸੀਂ ਇਹ ਦੇਖੋ ਜੇ ਉਹ ਅਸੀਂ ਪਕਵਾਨ ਬਾਜ਼ਾਰੋਂ ਵੀ ਖਰੀਦ ਲਈਏ
0: ਜੀ,
1: ਇੱਕ ਤਾਂ ਕਹਿ ਲਓ ਵੀ ਜਿਵੇਂ ਕਹਿੰਦੇ ਨੇ ਕਿ ਘਰੇ ਬਣਾਓ ਤਾਂ ਸਮਾਨ ਕਦੇ ਘੱਟਦਾ ਨਹੀਂ ਹੈਗਾ
0: ਜੀ,
1: ਵੀ ਉਹੀ ਹੁੰਦਾ ਵੀ ਕੋਈ ਕਿੰਨਾ ਮਰਜ਼ੀ ਖਾ ਸਕਦਾ, ਬਾਜ਼ਾਰੋਂ ਲੈ ਕੇ ਆਉਂਦੇ ਫਿਰ ਸਾਨੂੰ ਸੋਚਣਾ ਪੈਂਦਾ ਵੀ ਕਿੰਨਾ ਕੁ ਖਾਈਏ ਵੀ ਬਾਕੀਆਂ ਨੂੰ ਵੀ ਦੇਣਾ, ਹੈ ਨਾ। ਇਸ ਤਰ੍ਹਾਂ ਵੀ ਉਹ ਹੁੰਦਾ ਵੀ ਘਰੇ ਬਣਾਓ ਤਾਂ ਖੁੱਲਾ ਬਣਾਉਂਦਾ ਬੰਦਾ, ਛੁੱਟੀਆਂ 'ਚ ਵੈਸੇ ਵੀ ਮੈਂ ਦੇਖਿਆ ਵੀ ਖੁੱਲਾ ਹੀ ਬਣਾਇਆ ਜਾਂਦਾ ਘਰੇ,
0: ਹੈ ਨਾ,
1: ਬੱਚਿਆਂ ਨੇ ਆਉਣਾ ਤਾਂ ਖੁੱਲਾ ਹੀ ਬਣਾਇਆ ਜਾਂਦਾ ਘਰੇ
0: ਜੀ। ਹੁਣ ਦੇਖੋ ਥੋੜਾ ਜਿਹਾ ਮੌਸਮ ਅੱਗੇ ਬਦਲ ਜਾਏਗਾ, ਹੈ ਨਾ, ਸਾਉਣ ਦਾ ਮਹੀਨਾ ਚੜੇਗਾ, ਉਹਦੇ ਵਿੱਚ ਗੁਲਗੁਲੇ ਕਚੌਰੀਆਂ ਪਕੌੜੇ, ਹੈ ਨਾ, ਬਹੁਤ ਹੁਣ ਤੈਨੂੰ ਅੱਗੇ ਨਹੀਂ ਮਿਲੇਗਾ, ਹੁਣ ਦੂਜੇ ਬੱਚੇ ਦੀ ਵਾਰੀ ਹੈ ਨਾ। ਸੋ ਖੁੱਲ੍ਹਾ ਬਣਾਇਆ ਜਾਂਦਾ ਸੀ ਅਤੇ ਖੁੱਲ੍ਹਾ ਹੀ ਖਾਧਾ ਜਾਂਦਾ ਸੀ।
1: ਉਦੋਂ ਐਵੇਂ ਵੀ ਹੁੰਦਾ ਸੀ ਵੀ ਬੱਚੇ ਨੂੰ ਬੱਚਾ ਕਵੇ ਵੀ ਮੈਂ ਲੈਣਾ ਨਹੀਂ, ਉਦੋਂ ਵੀ ਜਿਵੇਂ ਹੁੰਦਾ ਨਾ ਜਿਵੇਂ ਆਪਾਂ ਕਿਤੇ ਰਿਸ਼ਤੇਦਾਰੀ ਨਾਨੀ ਭੂਆ ਜਿਹਦੇ ਵੀ ਗਏ ਹਾਂ ਉਹਨਾਂ ਨੇ ਜ਼ਬਰਦਸਤੀ ਦੇਣਾ ਵੀ ਨਹੀਂ ਨਹੀਂ ਹਜੇ ਤਾਂ ਕੁਛ ਖਾਧਾ ਹੀ ਨਹੀਂ ਵੀ ਤੂੰ ਹੋਰ ਖਾ, ਪਰ ਇਹੀ ਅੱਜ ਕੱਲ੍ਹ ਕੀ ਹੋ ਗਿਆ ਨਾ, ਇਹੀ ਚੀਜ਼ ਜਿਹੜੀ ਹੈ ਫਾਸਟ ਫੂਡ ਪ੍ਰਵਿਰਤੀ ਜਿਹੜੀ ਬੱਚਿਆਂ ਦੀ ਦਿਲਚਸਪੀ ਆ ਉਹ ਵੱਧ ਗਈ ਹੈ
0: ਜੀ,
1: ਜਿਸ ਕਰਕੇ ਮਾਵਾਂ ਵੀ ਹੁਣ ਘਰੇ ਸੋਚਦੇ ਨੇ ਵੀ ਕੀ ਬਣਾਵਾਂ ਮੈਂ ਕਿ ਬੱਚੇ ਦਾ ਧਿਆਨ ਉਧਰੋਂ ਹਟ ਕੇ ਵੀ ਉਹ ਕੁਛ ਘਰ ਦਾ ਕੁਛ ਖਾਵੇ
0: ਜੀ,
1: ਪਰ ਉਹੀ ਵੀ ਅੱਜ ਕੱਲ੍ਹ ਫਾਸਟ ਫੂਡ ਦਿਲਚਸਪੀ ਇੰਨੀ ਵੱਧ ਗਈ ਹੈ ਬੱਚਿਆਂ ਨੂੰ ਘਰੇ ਸਵਾਦ ਹੀ ਨਹੀਂ ਲੱਗਦਾ। ਕੁਝ ਇਹ ਵੀ ਹੈ ਕਿ ਉਹਨਾਂ ਨੇ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਨਾਨਕੇ ਬੱਚੇ ਨਹੀਂ ਜਾਂਦੇ ਕਿਉਂਕਿ ਅੱਜ ਕੱਲ੍ਹ ਘਰੇ ਰਹਿਣ ਲੱਗ ਗਏ, ਤਾਂ ਉਹਨਾਂ ਨੇ ਉਹ ਚੀਜ਼ ਕਦੇ ਦੇਖੀ ਨਹੀਂ ਆ, ਹੁਣ ਉਹ ਐਕਸਪੀਰੀਅੰਸ ਨਹੀਂ ਕਰਦੇ, ਇਸ ਕਰਕੇ ਉਹਨਾਂ ਦਾ ਉਹ ਚੀਜ਼ ਨੂੰ ਖਾਣ ਦਾ ਜੀ ਕਰਦਾ ਹੀ।
0: ਸੋ ਆਨੰਦੀ ਦਾ ਇੱਥੇ ਮੈਨੂੰ ਇੱਕ ਗੱਲ ਹੋਰ ਯਾਦ ਆ ਰਹੀ ਹੈ, ਮੈਂ ਨਾ ਪਿੱਛੇ ਜੀ ਇੱਕ ਕਹਾਣੀ ਪੜ੍ਹ ਰਹੀ ਸੀ, ਛੋਟੀ ਮਿੰਨੀ ਕਹਾਣੀ ਸੀਗੀ, ਉਹਦੇ ਵਿੱਚ ਨਾ ਇੱਕ ਬੱਚਾ ਇੱਦਾਂ ਹੀ ਛੁੱਟੀਆਂ ਹੁੰਦੀਆਂ ਨੇ
1: ਜੀ,
0: ਉਹਦਾ ਦੋਸਤ ਕਹਿੰਦਾ ਵੀ ਮੈਂ ਤਾਂ ਆਪਣੀ ਮਾਸੀ ਦੇ ਘਰੇ ਜਾਊਂ, ਮੈਂ ਆਪਣੀ ਭੂਆ ਦੇ ਘਰੇ ਜਾਊਂ, ਹੈ ਨਾ, ਮੈਂ ਆਪਣੀ ਮਾਮੀ ਦੇ ਘਰੇ ਜਾਊਂਗਾ, ਹੈ ਨਾ। ਅਤੇ ਉਹ ਬੱਚਾ ਸ਼ਹਿਰ 'ਚ ਪਲਿਆ ਵੜਿਆ ਹੁੰਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਰਿਸ਼ਤੇਦਾਰੀਆਂ ਹੀ ਹੁੰਦੀਆਂ ਕੀ ਨੇ
1: ਜੀ।
0: ਉਹ ਆਪਣੇ ਆ ਕੇ ਮੰਮੀ ਨੂੰ ਪੁੱਛਦਾ ਹੈ ਕਿ ਮੰਮੀ ਵੀ ਇਹ ਮਾਮੀ ਮਾਸੀਆਂ ਭੂਆ ਇਹ ਕੀ ਹੁੰਦੇ ਨੇ, ਹੈ ਨਾ। ਉਹ ਕਹਿੰਦੇ ਬੇਟੇ ਵੀ ਤੈਨੂੰ ਪਤਾ ਹੀ ਨਹੀਂ ਅਜੇ ਤੱਕ, ਹੈ ਨਾ। ਉਹ ਕਹਿੰਦੇ ਜਦੋਂ ਮੈਨੂੰ ਪਤਾ ਹੀ ਨਹੀਂ, ਹੈ ਨਾ, ਵੀ ਤੁਸੀਂ ਕਦੇ ਦੱਸਿਆ ਨਹੀਂ ਜਾਂ ਮੈਨੂੰ ਕਦੇ ਕਿਤੇ ਲੈ ਕੇ ਨਹੀਂ ਗਏ, ਮੈਨੂੰ ਕਿਵੇਂ ਪਤਾ ਲੱਗੇਗਾ
1: ਜੀ।
0: ਤੇ ਮੈਂ ਤਾਂ ਕਹਿੰਦਾ ਹਲੇ ਤੱਕ ਅੰਕਲ ਜਾਂ ਆਂਟੀ ਇਹੀ ਨਾਮ ਸੁਣੇ ਨੇ
1: ਜੀ। ਵੈਸੇ ਇਹ ਹੈਗਾ ਵੀ ਅੱਜ ਕੱਲ ਬੱਚਿਆਂ ਨੇ ਨਾ ਉਹਨੂੰ ਚੀਜ਼ ਨੂੰ ਆਂਟੀ ਅੰਕਲ ਨਾਲ ਹੀ ਰਿਪਲੇਸ ਕਰ ਲਿਆ ਜੀ।
0: ਜੀ, ਫਿਰ ਉਹ ਕਹਿੰਦੇ ਨੇ ਚੱਲ ਕੋਈ ਗੱਲ ਨਹੀਂ ਵੀ ਮੈਂ ਨਾ ਤੈਨੂੰ ਆਪਣੇ ਪਿੰਡ ਲੈ ਕੇ ਜਾਊਂਗੀ
1: ਜੀ,
0: ਹੈ ਨਾ। ਉਹ ਫਿਰ ਉਹ ਲੇਡੀ ਨੂੰ ਵੀ ਬੜਾ ਚਾਅ ਹੁੰਦਾ ਕਿ ਮੈਂ ਇੰਨੇ ਸਾਲਾਂ ਬਾਅਦ ਆਪਣੇ ਪੇਕੇ ਘਰ ਜਾਵਾਂਗੀ, ਹੈ ਨਾ, ਪਿੰਡ ਜਾਊਂਗੀ, ਕਿਉਂਕਿ ਘਰਾਂ ਦੀਆਂ ਮਜਬੂਰੀਆਂ ਕਰਕੇ ਉਹ ਕਿਤੇ ਦੂਰ ਰਹਿ ਰਹੇ ਹੁੰਦੇ ਨੇ
1: ਜੀ।
0: ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਹਾਂ ਵੀ ਛੁੱਟੀਆਂ ਦੇ ਵਿੱਚ ਜਾਣਾ ਵੀ ਹੁੰਦਾ, ਹੈ ਨਾ, ਜਾਂ ਕੁਛ, ਕਿਉਂਕਿ ਉਹ ਆਪਣੇ ਕੰਮਾਂ ਕਾਰਾਂ ਦੇ ਵਿੱਚ ਇੰਨੇ ਜ਼ਿਆਦਾ ਉਲਝੇ ਹੋਏ ਸੀ, ਬੱਚਿਆਂ ਨੂੰ ਵੀ ਕਦੇ ਨਹੀਂ ਲੈ ਕੇ ਗਏ ਸੀਗੇ। ਫਿਰ ਉਹ ਆਪਣੇ ਪੇਕੇ ਜਾਂਦੀ ਹੈ ਲੇਡੀ, ਉੱਥੇ ਉਹ ਬੱਚੇ ਨੂੰ ਮਿਲਾਉਂਦੀ ਹੈ, ਹੈ ਨਾ, ਵੀ ਇਹ ਤੇਰਾ ਨਾਨਾ, ਇਹ ਤੇਰੀ ਨਾਨੀ, ਇਹ ਮਾਮੀ, ਹੈ ਨਾ, ਇਹ ਤੇਰੀ ਮਾਸੀ ਨੇ, ਇਹ ਤੇਰੇ ਮਾਮੇ ਨੇ, ਹੈ ਨਾ। ਉਹ ਬੜਾ ਉਹਨਾਂ ਨੂੰ ਮਿਲ ਕੇ ਖੁਸ਼ ਹੁੰਦਾ ਅਤੇ ਬੜਾ ਉਹਦੇ ਵਿੱਚ ਚਾਅ ਹੁੰਦਾ, ਉਮੰਗ ਹੁੰਦੀ ਹੈ, ਹੈ ਨਾ। ਫਿਰ ਉਹ ਆਪਣੇ ਮਾਮੇ ਨਾਲ ਖੇਤਾਂ 'ਚ ਘੁੰਮਦਾ ਸਾਰਾ ਕੁਛ, ਮਤਲਬ ਉਹ ਕਹਾਣੀ ਦੇ ਵਿੱਚ ਇੱਦਾਂ ਦਰਸਾਇਆ ਗਿਆ ਕਿ ਜੇ ਤੁਸੀਂ ਬੱਚੇ ਨੂੰ ਕਿਤੇ ਲੈ ਕੇ ਜਾਓਗੇ, ਬੱਚੇ ਨੂੰ ਕੁਝ ਦੱਸੋਗੇ, ਤਾਂ ਹੀ ਉਸਨੂੰ ਇਹ ਚੀਜ਼ਾਂ ਦਾ ਪਤਾ ਲੱਗੇਗਾ,
1: ਤਾਂ ਹੀ ਉਹ ਰਿਸ਼ਤਿਆਂ ਨਾਲ ਵੀ ਰਿਸ਼ਤੇ ਵੀ ਸਮਝ ਆਉਣਗੇ, ਤਾਂ ਹੀ ਉਹ ਮਤਲਬ ਕਹਿ ਲਓ ਮੇਲ ਮਿਲਾਪ ਵੀ ਵਧੇਗਾ ਤੁਹਾਡੇ ਰਿਸ਼ਤਿਆਂ ਦੇ ਵਿੱਚ।
0: ਸੋ ਬੱਚਾ ਇੱਕ ਹੋਰ ਕਹਿੰਦਾ ਹੁੰਦਾ ਕਿ ਕਹਿੰਦਾ ਨਾ ਵੀ ਨਾਨਕੇ ਜਾਣ ਦਾ ਚਾਅ ਵੀ ਨਾ ਮਾਮੇ ਦੇ ਨਾਲ ਹੀ ਹੁੰਦਾ
1: ਜੀ, ਮਾਮਿਆਂ ਦੇ,
0: ਹੈ ਨਾ। ਕਹਿੰਦੇ ਜੇ ਉਹ ਮਾਮੇ ਹੁੰਦੇ ਨੇ ਨਾ, ਉਹਨਾਂ ਨੂੰ ਚਾਅ ਬੜਾ ਹੁੰਦਾ, ਕਿਉਂਕਿ ਦੇਖੋ ਹੁਣ ਜੇ ਹੁਣ ਦੀ ਗੱਲ ਕਰੀਏ, ਹੁਣ ਤਾਂ ਸਭ ਕੋਲ ਆਪਣੇ ਆਪਣੇ ਵਾਹਨ ਨੇ, ਅਗਲਾ ਸਿੱਧਾ ਆਪਣੇ ਘਰੋਂ ਚੱਲ ਕੇ ਦੂਜੇ ਘਰ ਹੀ ਬ੍ਰੇਕ ਲਗਾਉਂਦਾ, ਹੈ ਨਾ। ਅੱਗੇ ਕੀ ਹੁੰਦਾ ਸੀ, ਆਪਣੇ ਘਰੋਂ ਚੱਲਦੇ ਸੀ, ਹੈ ਨਾ, ਬੱਸ ਫੜਦੇ ਸੀਗੇ, ਬੱਸ ਦੇ ਮੇਨ ਅੱਡੇ ਤੇ ਉਤਰਦੇ ਸੀਗੇ, ਫਿਰ ਉੱਥੋਂ ਮਾਮੇ ਨੇ ਕਿਤੇ ਲੈਣ ਆਉਣਾ, ਹੈ ਨਾ। ਮਤਲਬ ਇੰਨਾ ਜ਼ਿਆਦਾ ਚਾਅ ਹੁੰਦਾ ਸੀ, ਕਈ ਬੱਚੇ ਤਾਂ ਨਾ ਕਿ ਭੱਜ ਨੱਠ ਹੀ ਕਰ ਲੈਂਦੇ ਹੁੰਦੇ ਸੀ ਪਿੰਡ ਤੱਕ, ਮਤਲਬ ਕਈ ਦਾ ਕਿਸੇ ਦਾ ਮੇਨ ਰੋਡ ਤੋਂ 1 ਜਾਂ 2 ਕਿਲੋਮੀਟਰ ਤੇ ਪਿੰਡ ਹੁੰਦਾ ਸੀਗਾ, ਤਾਂ ਭੱਜੇ ਹੀ ਜਾਂਦੇ ਹੁੰਦੇ ਸੀ ਵੀ ਇਸ ਦਾ ਹੁਣ ਭੱਜ ਗਏ ਆਪਣੇ ਨਾਨਕੇ ਪਿੰਡ ਹੈ ਜਿਹੜਾ ਪਹੁੰਚ ਜਾਣਾ,
1: ਉਹੀ ਉਹ ਪਹਿਲਾਂ ਹੁੰਦਾ ਸੀ ਵੀ ਅੱਜ ਕੱਲ੍ਹ ਦੇ ਬੱਚਿਆਂ 'ਚੋਂ ਨਹੀਂ।
0: ਹਾਂ ਜੀ, ਸੋ ਵਨਡੇ ਜਾਓ ਤੁਸੀਂ, ਜ਼ਰੂਰ ਜਾਓ, ਚਾਹੇ ਇੱਕ ਦਿਨ ਲਈ ਹੀ ਜਾਓ, ਕਹਿਣ ਦਾ ਮਤਲਬ ਚਾਹੇ ਤੁਸੀਂ
1: ਬੱਚਿਆਂ ਨੂੰ ਵੀ ਲੈ ਕੇ ਜਾਓ ਵੀ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਸਿਰਫ ਨਾ ਧੱਕੋ, ਇਹਨਾਂ ਕੋਲ ਵੀ ਇਹ ਛੁੱਟੀਆਂ ਆਈਆਂ ਨੇ ਕੁਛ ਇੰਜੋਏ ਕਰਨ ਲਈ, ਕਿਤੇ ਤਾਂ ਜ਼ਰੂਰ ਲੈ ਕੇ ਜਾਓ ਜੀ।
0: ਜੇ ਕਿਤੇ ਨਹੀਂ ਲੈ ਕੇ ਜਾਣਾ ਤਾਂ ਆਪਣੇ ਪਰਿਵਾਰ ਦੇ ਨਾਲ, ਰਿਸ਼ਤੇਦਾਰੀ 'ਚ ਲੈ ਕੇ ਜਾਓ, ਜਾਂ ਆਪਣੇ ਪਰਿਵਾਰ ਦੇ ਨਾਲ ਤੁਸੀਂ ਬੈਠ ਕੇ ਸਮਾਂ ਜ਼ਰੂਰ ਬਿਤਾਓ, ਹੈ ਨਾ। ਅਤੇ ਹੁਣ ਘੜੀ ਦੀਆਂ ਸੂਈਆਂ ਵੀ ਇਜਾਜ਼ਤ ਨਹੀਂ ਦੇ ਰਹੀਆਂ ਕਿ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਵੇ, ਉਮੀਦ ਕਰਦੇ ਹਾਂ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਣਾ। ਹੁਣ ਮੈਨੂੰ ਅੰਮ੍ਰਿਤਪਾਲ ਕੌਰ ਨੂੰ
1: ਤੇ ਮੈਨੂੰ ਆਨੰਦਿਤਾ ਸ਼ਰਮਾ ਨੂੰ
0: ਅੱਜ ਦਾ ਫੁਲਕਾਰੀ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ, 100.2 MHz ਦੇ ਦਿਨ ਦੇ 12 ਵਜਣ ਵਾਲੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਸਮਾਚਾਰ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: हाँ जी भैनों, अज का नारी लोग प्रोग्राम लैके असी दोवें जानियां हाजिर हो चुकी हैं जी। मैं हाँ तुहाडे नाल अमृतपाल कौर ते मेरे नाल ने
1: आनंदिता शर्मा।
0: जी। उम्मीद करदे हां आनंदिता कि साडियां भैणां ठीक ठाक होणगियां ते अपने कम्मां 'च रुझियां होणगियां। सो कामकार उन्हां दे थोड़े जे वधे भी होणे,
1: जी
0: खास करके उन्हां दे जिन्हां दे घर छोटे बच्चे ने।
1: जी जी
0: जिन्हां दे घर वड्डे बच्चे ने उन्हां दे कामकार तां उदां ही चलदे रहणगे। उह कहणगे वी जी सानूं काहदियां छुट्टियां, हुण तां साडे बच्चे वड्डे हो गए
1: जी जी
0: या
1: बिल्कुल
0: साडे बच्चे नौकरी पेशा ने, है ना। चलो खैर, जिंदगी दे पड़ाऽ ने जिहड़े इह आउंदे
1: चलदे
0: जांदे
1: रहिंदे
0: रहिंदे ने।
1: जी।
0: सो इस प्रोग्राम दे विच ना असीं हर रोज़ एक सुरखी है जिहड़ी उह सांझी करदे हुंने आ। पर उस तों पहलां भैणां नूं दस दईए कि थोड़ी देर बाद भैणों अज इस प्रोग्राम विच तुहानूं इक असीं गल्लबात वी सुनाउणी है। योग ते साडी जीवन शैली इह विशा रहेगा उस गल्लबात दा। योग गुरु गुरदीप सिंह होरां नाल कीती गल्लबात अज दे इस प्रोग्राम विच तुहानूं सुनाई जाएगी। इह गल्लबात तुहानूं थोड़ी देर बाद सुनावांगी, पर हुण सांझी करदे हां सुरखी
1: जी
0: जिहड़ी असीं रोज़ाना प्रोग्राम नारी लोक दे विच सांझी करदे हुंने आ।
1: जी ਤੇ ਸੁਰਖੀ ਦੇ ਵਿੱਚ ਅੱਜ ਅਸੀਂ ਦੱਸਾਂਗੇ ਕਿ ਵੈਸੇ ਹੀ ਦੇਖਿਆ ਜਾਂਦਾ ਹੈ ਭਾਰਤ ਭਰ ਦੇ ਵਿੱਚ ਸਰਕਾਰੀ ਨੌਕਰੀ ਦਾ ਚਾਹਵਾਨ ਬਹੁਤ ਨੇ, ਕਿ ਇਹਦੇ ਵੱਲ ਧਿਆਨ ਵੀ ਜਿਹੜਾ ਹੈ ਬੱਚਿਆਂ ਦਾ ਆਪਣੇ ਆਪ ਖਿੱਚਿਆ ਜਾਂਦਾ ਹੈ। ਤਾਂ ਇਹਦੇ ਨਾਲ ਹੀ ਦੱਸਾਂਗੇ ਛੱਤੀਸਗੜ੍ਹ ਦੇ ਟੀਲਡਾ ਨਿਓਰਾ ਦੀ ਇੱਕ 23 ਸਾਲ ਦੀ ਚਾਰੂ ਪਾਂਡੇ,
0: ਜੀ
1: ਜਿਨ੍ਹਾਂ ਨੇ 19 ਪ੍ਰਤੀਯੋਗੀ ਪ੍ਰੀਖਿਆਵਾਂ ਪਾਸ ਕੀਤੀਆਂ ਨੇ।
0: 23 ਸਾਲ ਉਹਨਾਂ ਦੀ ਉਮਰ ਹੈ ਤੇ
1: ਜੀ
0: 19 ਪ੍ਰਤੀਯੋਗਤਾਵਾਂ ਉਹਨਾਂ ਨੇ ਪਾਸ ਕਰ
1: ਜੀ
0: ਲਈਆਂ ਨੇ
1: ਉਹ ਇਹ
0: ਜੀ।
1: ਕਹਿੰਦੇ ਨੇ ਕਿ ਜਿਸ ਦੀ ਕਲਪਨਾ ਬਹੁਤ ਘੱਟ ਉਮੀਦਵਾਰ ਕਰ ਸਕਦੇ ਨੇ ਕਿ 19
0: ਹਾਂ
1: ਪੇਪਰ ਉਹਨਾਂ ਨੇ ਕਲੀਅਰ ਕੀਤੇ ਨੇ।
0: ਜੀ
1: ਤੇ ਅੱਜ ਉਹ ਵਿਸ਼ਾਖਾਪਟਨਮ ਵਿੱਚ ਕੰਟਰੋਲਰ ਅਤੇ ਆਡੀਟਰ ਜਨਰਲ ਵਜੋਂ ਕੰਮ ਕਰ ਰਹੇ ਨੇ। ਮਾਫ ਕਰਨਾ, ਕੰਟਰੋਲਰ ਅਤੇ ਡਿਜੀਟ ਆਡੀਟਰ ਜਨਰਲ ਦਫ਼ਤਰ ਦੇ ਵਿੱਚ ਇੱਕ ਸਹਾਇਕ ਆਡੀਟਰ ਅਫਸਰ ਵਜੋਂ ਕੰਮ ਕਰ ਰਹੇ ਨੇ।
0: ਜੀ
1: ਤੇ ਇਹ ਇੱਕ ਅਜਿਹੀ ਭੂਮਿਕਾ ਵਾਲੀ ਨੌਕਰੀ ਹੈ ਜਿਹੜੀ ਉਹਨਾਂ ਨੇ ਸੁਪਨੇ ਦੇ ਵਿੱਚ ਸੋਚੀ ਸੀ ਕਿ ਮੈਂ ਇਹ ਨੌਕਰੀ ਜਿਹੜੀ ਹੈ ਕਰੂੰਗੀ।
0: ਅੱਛਾ,
1: ਪਰ ਇਹ ਵੀ ਦੱਸ ਦਈਏ ਕਿ ਇਸ ਦੇ ਨਾਲ ਨਾਲ ਇਸ ਮਾਨਤਾ ਵਿੱਚ ਵਾਧਾ ਕਰਦੇ ਹੋਏ ਚਾਰੂ ਨੂੰ ਇਸ ਸਾਲ ਆਜ਼ਾਦੀ ਦਿਵਸ ਦੇ ਜਸ਼ਨਾਂ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੁਆਰਾ ਸੋਨ ਤਗਮੇ ਦੇ ਨਾਲ ਜਿਹੜਾ ਸਨਮਾਨਿਤ ਕਰਨਾ ਜਿਹੜਾ ਤੈਅ ਹੋਇਆ।
0: ਜੀ
1: ਤੇ ਨਾਲ ਹੀ ਗਣਿਤ ਦੇ ਗ੍ਰੈਜੂਏਟ ਚਾਰੂ ਨੇ ਕਾਲਜ ਦੌਰਾਨੀ ਪ੍ਰੀਖਿਆਵਾਂ ਦੀ ਜਿਹੜੀ ਤਿਆਰੀ ਉਹ ਕਰਨੀ ਸ਼ੁਰੂ ਕਰ ਦਿੱਤੀ ਸੀ। ਨਾਲ ਇਹ ਦੱਸੀ ਕਿ ਉਹ ਕਿਸੇ ਵੀ ਕੋਚਿੰਗ ਸੰਸਥਾ ਨਾਲ ਜਿਹੜੇ ਹੈ ਜੁੜੇ ਹੋਏ ਨਹੀਂ ਨੇ, ਨਾ ਹੀ
0: ਜੀ
1: ਉਹਨਾਂ ਨੇ ਕਿਤੇ ਟ੍ਰੇਨਿੰਗ ਲਈ। ਉਹਨਾਂ ਨੇ ਆਪਣੇ ਵੱਲੋਂ ਹੀ ਜਿਹੜੀ ਤਿਆਰੀ ਕੀਤੀ, ਆਪਣੇ
0: ਜੀ
1: ਆਪ 'ਤੇ ਨਿਰਭਰ ਸੀ ਉਹ। ਤੇ ਅੰਤ ਵਿੱਚ ਉਹਨਾਂ ਨੇ SSC, ਬੈਂਕਿੰਗ, ਰੇਲਵੇ, ਪੁਲਿਸ ਦੇ ਵਿਭਾਗ ਦੇ ਵਿੱਚ ਅਤੇ ਕਈ ਕਈ ਵੱਖ ਵੱਖ ਰਾਜ ਏਜੰਸੀਆਂ ਦੁਆਰਾ ਲਈਆਂ ਜਾਂਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਨੇ, ਜਿਨ੍ਹਾਂ ਦੀ ਸੂਚੀ ਵਿੱਚ SSC, CGS, CHSL, MTS, SBI ਦੇ ਪੇਪਰ ਕਲੀਅਰ ਕੀਤੇ,
0: ਜੀ
1: IBPS, PO, ਕਲਰਕ, ਰੇਲਵੇਜ਼ ਦੇ ਅਤੇ ਹੋਰ ਵੀ ਰਾਜ ਪੱਧਰੀ ਜਿਹੜੀਆਂ ਭਰਤੀਆਂ ਨੇ ਉਹ ਸ਼ਾਮਿਲ ਨੇ।
0: ਜੀ
1: ਤੇ ਇਹ ਨਾਲ ਇਹ ਗੱਲ ਦੱਸਦੇ ਨੇ ਕਿ ਇਸ ਯਾਤਰਾ ਦੌਰਾਨ ਮੈਂ ਕੋਈ ਵੀ ਜਿਹੜੀ ਹੈ ਯੋਜਨਾ ਨਹੀਂ ਬਣਾਈ ਸੀ।
0: ਹਾਂ
1: ਮੈਂ ਨਹੀਂ ਸੋਚਿਆ ਸੀ ਮੈਂ ਇੰਨੇ ਪੇਪਰ ਕਲੀਅਰ ਕਰੂੰਗੀ।
0: ਜੀ
1: ਮੇਰਾ ਇੱਕੋ ਹੀ ਸੁਪਨਾ ਸੀ ਕਿ ਜਿਸ ਪੋਸਟ ਤੇ ਅੱਜ ਮੈਂ ਕੰਮ ਕਰ ਰਹੀ ਹਾਂ ਮੈਂ ਸਿਰਫ ਉਹੀ ਪੇਪਰ ਕਲੀਅਰ ਕਰਨਾ ਸੀ।
0: ਜੀ
1: ਪਰ ਹੁੰਦਾ ਨਾ ਕਿ ਜਦੋਂ ਆਪਾਂ ਇੱਕ ਦੀ ਤਿਆਰੀ ਕਰ ਰਹੇ ਹਾਂ ਆਪਾਂ ਸੋਚਦੇ ਹਾਂ ਵੀ
0: ਹਾਂ
1: ਸਾਰੇ ਦੇ ਲੈਣੇ,
0: ਇਹ
1: ਦੇਖੀ
0: ਵੀ ਦੇ
1: ਜਾਊਗੀ
0: ਲੈਂਦੇ ਹਾਂ, ਹਨਾ,
1: ਜੀ
0: ਕਿਉਂਕਿ ਇਹ ਹੁੰਦਾ ਜਦੋਂ ਆਪਾਂ ਇੱਕ ਪੇਪਰ ਭਰਦੇ ਹਾਂ ਨਾ ਉਹਦੇ ਨਾਲ ਹੋਰ ਹੋਰ ਭਰਤੀਆਂ ਹੋਈ ਹੁੰਦੀਆਂ ਨੇ
1: ਜੀ
0: ਤੇ ਐਗਜ਼ਾਮ ਆਪਾਂ ਨੂੰ ਦਿਲ ਕਰਦਾ ਕਿ ਚਲੋ ਇਹ ਵੀ ਦੇ ਲਓ ਇਹ ਵੀ ਦੇ ਲਓ, ਹਨਾ। ਤਾਂ ਹੀ ਕਹਿੰਦੇ ਨੇ ਜਦੋਂ ਇੱਕ ਬੱਚਾ ਇੱਕ ਵਾਰ ਮਿਹਨਤ ਕਰ ਲੈ ਨਾ ਤਾਂ ਜ਼ਿੰਦਗੀ ਭਰ
1: ਸਾਰੇ ਰਾਹ
0: ਸੁਖੀ
1: ਆਪਣੇ ਆਪ
0: ਰਹਿੰਦਾ,
1: ਵੈਸੇ ਵੀ
0: ਹਨਾ,
1: ਰਾਹ
0: ਫਿਰ
1: ਆਪਣੇ ਆਪ ਹੀ
0: ਅੱਗੇ
1: ਅੱਗੇ
0: ਖੁੱਲ
1: ਹੀ ਜਾਂਦੇ
0: ਜਾਂ
1: ਨੇ
0: ਰਾਹ
1: ਹੋਰ
0: ਖੁੱਲਦੇ
1: ਜੀ।
0: ਜਾਂਦੇ ਨੇ। ਜਦੋਂ ਆਪਾਂ ਪਹਿਲਾਂ ਹੀ ਹਾਰ ਕੇ ਬੈਠ ਜਾਈਏ ਕਿ ਹਾਂ ਵੀ ਸਾਡੇ ਤੋਂ ਤਾਂ ਇਹ ਚੀਜ਼ ਹੋਣੀ
1: ਹੋਣੀ
0: ਨਹੀਂ,
1: ਜੀ
0: ਹੁਣ ਦੇਖੋ 23 ਸਾਲ ਦੀ ਉਮਰ ਹੈ
1: ਤੇ 19 ਪੇਪਰ
0: ਔਰ
1: ਕਲੀਅਰ
0: 19
1: ਕਰ ਲਏ
0: ਪੇਪਰ
1: ਬੱਚੇ ਨੇ
0: ਕਲੀਅਰ
1: ਜੀ।
0: ਉਹਨਾਂ ਨੇ ਕਰ ਲਏ ਨੇ,
1: ਮੈਨੂੰ ਇਹ ਲੱਗਦਾ ਕਿ
0: ਹਨਾ।
1: ਅੱਜ 23 ਸਾਲ ਦੀ ਉਮਰ ਦੇ ਵਿੱਚ ਅੱਜ ਕੱਲ ਬੱਚੇ ਸੋਚਦੇ ਨੇ ਕੋਈ ਇੱਕ ਹੋ ਜੇ ਉਹੀ ਬਹੁਤ ਵੱਡੀ ਗੱਲ
0: ਜੀ।
1: ਹੈ
0: ਹਾਂ,
1: ਜੀ,
0: ਔਰ
1: ਉਹਨਾਂ ਕੋਲ
0: ਦੇਖੋ
1: ਕਿੰਨੀਆਂ ਆਪਸ਼ਨਾਂ ਨੇ ਵੀ
0: ਕਿੰਨੀਆਂ
1: 19
0: ਆਪਸ਼ਨਸ,
1: ਪੇਪਰ ਕਲੀਅਰ ਕੀਤੇ ਨੇ ਵੀ ਉਹਨਾਂ ਦੇ ਕੋਲ ਖੁੱਲੀ ਚੋਇਸ ਹੈ ਵੀ ਮੈਂ ਕਿਹੜੇ
0: ਕਿਸੇ ਵੀ
1: ਖੇਤਰ ਵੱਲ ਜਾਣਾ,
0: ਖੇਤਰ ਵੱਲ ਜਾ ਸਕਦੇ ਨੇ।
1: ਜੀ
0: ਔਰ ਦੇਖੋ ਇੰਨੇ ਖੇਤਰਾਂ ਦੇ ਵਿੱਚ ਉਹਨਾਂ ਨੇ ਪੇਪਰ ਕਲੀਅਰ ਕੀਤੇ ਨੇ।
1: ਜੀ
0: ਬੈਂਕ ਨਹੀਂ ਉਹਨਾਂ ਨੇ ਛੱਡੀ ਹੈ ਨਾ, ਕੋਈ ਅਕਾਊਂਟਸ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਨਹੀਂ ਛੱਡਿਆ, ਰੇਲਵੇ, ਹੈ ਨਾ, ਸਾਰੇ ਡਿਪਾਰਟਮੈਂਟਸ ਦੇ ਵਿੱਚ ਉਹਨਾਂ ਨੇ ਪੇਪਰ ਹੈ ਜਿਹੜੇ ਉਹ ਕਲੀਅਰ ਕੀਤੇ
1: ਜੀ
0: ਹੋਏ ਨੇ ਤੇ ਹੁਣ ਉਹ ਆਪਣੀ ਮਰਜ਼ੀ ਦੀ ਪੋਸਟ ਤੇ ਕੰਮ ਕਰ ਰਹੇ ਨੇ। ਤੇ ਅਗਰ ਇਹ ਇੱਥੇ ਕੰਮ ਨਾ ਕਰਦੇ ਹੁੰਦੇ ਤਾਂ ਇਸ ਤੋਂ ਇਲਾਵਾ ਹੋਰ ਉਹ ਕਿਤੇ ਵੀ ਜਾ ਸਕਦੇ ਸੀ, ਕਿੰਨੀਆਂ ਸਾਰੀਆਂ ਉਹਨਾਂ ਕੋਲ ਆਪਸ਼ਨ ਸੀ
1: ਜੀ।
0: ਹੈ ਨਾ।
1: ਉਹਨੇ ਇਹ ਵੀ ਨਾਲ ਲਿਖਿਆ ਕਿ ਅਗਰ ਮੇਰਾ ਇਹ ਪੇਪਰ ਕਲੀਅਰ ਨਾ ਹੁੰਦਾ ਤਾਂ ਮੈਂ ਇਹਨਾਂ 'ਚੋਂ ਕੋਈ ਵੀ ਜੁਆਇਨ ਕਰਕੇ, ਪਰ ਮੈਂ ਮਿਹਨਤ ਉਸੇ ਪੇਪਰ ਦੀ ਕਰਨੀ ਸੀ ਜੋ
0: ਹਾਂ
1: ਮੇਰੇ ਸੁਪਨੇ ਵਾਲੀ ਨੌਕਰੀ ਸੀ।
0: ਜੀ, ਮਤਲਬ ਉਹ ਉਹਨਾਂ ਦੀ ਇੱਛਾ ਸੀ ਕਿ ਹਾਂ ਮੈਂ ਉਸ ਪਾਸੇ ਜਾਵਾਂ, ਹੈ ਨਾ, ਸੋ ਉਹਨਾਂ ਨੂੰ ਮਿਲੀ ਵੀ ਹੈ।
1: ਜੀ,
0: ਤੇ ਔਰ ਇਸ ਤੋਂ ਅਹਿਮ ਗੱਲ ਇਹ ਹੈ ਕਿ ਬਿਨਾਂ ਕਿਸੇ ਸਹਾਇਤਾ ਦੇ,
1: ਜੀ, ਉਹੀ ਕਿ ਕੋਈ
0: ਹੈ ਨਾ,
1: ਕੋਚਿੰਗ ਨਹੀਂ, ਕੋਈ
0: ਹਾਂ
1: ਟਿਊਸ਼ਨ ਨਹੀਂ। ਜੀ
0: ਜੀ, ਸੋ ਬਿਨਾਂ ਕਿਸੇ ਸਹਾਇਤਾ ਦੇ ਉਹਨਾਂ ਨੇ ਇਹ ਮੁਕਾਮ ਹੈ ਜਿਹੜਾ ਹਾਸਿਲ ਕੀਤਾ ਹੈ। ਤੇ ਆਕਾਸ਼ਵਾਣੀ

0: ਪਟਿਆਲਾ ਵੱਲੋਂ ਉਹਨਾਂ ਨੂੰ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਕਿ ਹੋਰ
1: ਜੀ
0: ਵੀ ਤਰੱਕੀਆਂ ਕਰਨ ਉਹ। ਅਤੇ ਇਸੇ ਤਰ੍ਹਾਂ ਜਿਹੜਾ ਇਹ ਪ੍ਰੋਗਰਾਮ ਸਾਡੀਆਂ ਹੋਰ ਭੈਣਾਂ ਵੀ ਸੁਣ ਰਹੀਆਂ ਨੇ ਤਾਂ ਜ਼ਰੂਰ ਉਹ ਇਸ ਚੀਜ਼ ਤੋਂ ਸਿੱਖਿਆ ਲੈ ਸਕਦੀਆਂ ਨੇ
1: ਜੀ। ਉਹ
0: ਇਹੀ
1: ਗੱਲ ਹੈ ਕਿ
0: ਅਸੀਂ ਕਿਉਂ ਨਹੀਂ ਕਰ ਸਕਦੇ
1: ਜੀ, ਉਹੀ ਗੱਲ ਹੈ ਕਿ ਜ਼ਰੂਰੀ ਨਹੀਂ ਆਪਾਂ ਅਲੱਗ ਅਲੱਗ ਖੇਤਰ ਹੁੰਦੇ ਨੇ, ਤੁਸੀਂ ਕਿਸੇ ਵੀ ਵੱਲ
0: ਜੀ
1: ਮਿਹਨਤ ਕਰ ਸਕਦੇ। ਜਿਵੇਂ ਅੱਜ ਕੱਲ੍ਹ ਹੱਥ ਦਾ ਕਿੰਨਾ ਰੁਝਾਨ ਚੱਲ ਗਿਆ, ਜਿਵੇਂ ਕਢਾਈ ਬੁਣਾਈ ਹੋ ਗਈ, ਹੈ ਨਾ। ਉਂਝ ਵੀ ਅੱਜ ਕੱਲ੍ਹ ਮੈਂ ਦੇਖਿਆ ਭੈਣਾਂ ਨੇ ਸ਼ੁਰੂ ਕੀਤਾ, ਅਚਾਰ ਬਣਾਉਣ ਦੇ ਬਿਜ਼ਨਸ ਭੈਣਾਂ ਨੇ ਬਹੁਤ ਸ਼ੁਰੂ ਕੀਤੇ ਨੇ। ਤਾਂ ਕਿਸੇ ਵੀ ਵੱਲ ਤੁਸੀਂ ਜਾਣਾ ਚਾਹੁੰਦੇ ਹੋ, ਇੱਕ ਮਿਹਨਤ ਜ਼ਰੂਰੀ ਹੈ, ਉਹ ਤੋਂ ਬਾਅਦ ਰੰਗ ਤੁਹਾਨੂੰ ਆਪਣੇ ਆਪ ਦਿਖਣ
0: ਆਪਣੇ,
1: ਹੈ
0: ਨਾ।
1: ਜੀ,
0: ਔਰ ਇਸ ਤੋਂ ਇਲਾਵਾ ਇਹ ਹੈ ਕਿ ਆਪਾਂ ਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ
1: ਜੀ,
0: ਆਪਾਂ ਘਰ ਬੈਠੇ ਹੀ ਆਪਣੇ ਬਿਜ਼ਨਸ ਹੈ ਜਿਹੜੇ ਉਹ ਚਲਾ
1: ਸਕਦੇ
0: ਹਾਂ, ਕਿਉਂਕਿ ਜੇ ਸੋਸ਼ਲ ਮੀਡੀਆ ਅੱਜ ਕੱਲ੍ਹ ਆਪਾਂ ਨੂੰ ਬਹੁਤ ਜ਼ਿਆਦਾ ਇਸ ਤਰੀਕੇ ਮਦਦ ਕਰ ਸਕਦੇ ਜੇ ਆਪਾਂ ਇਹਦਾ ਗਲਤ ਇਸਤੇਮਾਲ ਨਾ ਕਰੀਏ, ਹੈ ਨਾ।
1: ਬਿਲਕੁਲ।
0: ਸੋ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਹੋਰ ਵੀ ਕਰਾਂਗੇ, ਪਰ ਪਹਿਲਾਂ ਭੈਣਾਂ ਨੂੰ ਗੱਲਬਾਤ ਵੀ ਸੁਣਾਉਣੀ ਹੈ। ਪਰ ਗੱਲਬਾਤ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ,
1: ਜੀ,
0: ਹੇਮਾ ਸਰਦੇਸਾਈ ਦਾ ਗਾਇਆ।

ਹਾਂਜੀ ਭੈਣੋ, ਤੁਸੀਂ ਸੁਣ ਰਹੀ ਹੋ ਪ੍ਰੋਗਰਾਮ ਨਾਰੀ ਲੋਕ, ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੁਸੀਂ ਟਿਊਨ ਇਨ ਕੀਤਾ ਹੋਇਆ। ਅੱਜ ਦੇ ਨਾਰੀ ਲੋਕ ਪ੍ਰੋਗਰਾਮ ਵਿੱਚ ਭੈਣੋ, ਜਿੱਦਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਇੱਕ ਗੱਲਬਾਤ ਤੁਹਾਨੂੰ ਸੁਣਾਵਾਂਗੇ, ਵਿਸ਼ਾ ਹੈ ਜੀ ਇਸ ਗੱਲਬਾਤ ਦਾ, ਯੋਗ ਅਤੇ ਸਾਡੀ ਜੀਵਨ ਸ਼ੈਲੀ। ਯੋਗ ਗੁਰੂ ਗੁਰਦੀਪ ਸਿੰਘ ਹੋਰਾਂ ਨਾਲ ਕੀਤੀ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ। ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਸੁਮਿਤਾ।

0: ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਵਸਦਾ ਹੈ ਅਤੇ ਇਸ ਤੰਦਰੁਸਤੀ ਦਾ ਇੱਕੋ ਇੱਕ ਅਹਿਮ ਆਧਾਰ ਹੈ ਯੋਗ। ਅੱਜ ਦੀ ਤੇਜ਼ ਰਫ਼ਤਾਰ ਅਤੇ ਤਣਾਅ ਭਰੇ ਜੀਵਨ ਦੇ ਵਿੱਚ ਯੋਗਾ ਸਿਰਫ ਇੱਕ ਕਸਰਤ ਨਹੀਂ ਹੈ, ਸਗੋਂ ਸਰੀਰ, ਮਨ ਅਤੇ ਆਤਮਾ ਨੂੰ ਜੋੜਨ ਵਾਲੀ ਇੱਕ ਅਨਮੋਲ ਵਿੱਦਿਆ ਬਣ ਚੁੱਕੀ ਹੈ। ਯੋਗ ਸਾਨੂੰ ਨਾ ਕੇਵਲ ਸਰੀਰਕ ਤੌਰ 'ਤੇ ਮਜ਼ਬੂਤ ਬਣਾਉਂਦਾ ਹੈ ਬਲਕਿ ਮਾਨਸਿਕ ਸ਼ਾਂਤੀ, ਆਤਮ ਵਿਸ਼ਵਾਸ ਅਤੇ ਜੀਵਨ ਵਿੱਚ ਸੰਤੁਲਨ ਵੀ ਪ੍ਰਦਾਨ ਕਰਦਾ ਹੈ। ਇਸ ਵਿਸ਼ੇ 'ਤੇ ਰੋਸ਼ਨੀ ਪਾਉਣ ਲਈ ਅੱਜ ਸਾਡੇ ਵਿਚਕਾਰ ਮੌਜੂਦ ਨੇ ਇੱਕ ਅਨੁਭਵੀ ਯੋਗਾ ਇੰਸਟ੍ਰਕਟਰ, ਗੁਰਦੀਪ ਸਿੰਘ ਔਜਲਾ। ਆਪ ਜੀ ਪਿਛਲੇ 3 ਸਾਲਾਂ ਤੋਂ ਯੋਗ ਨਾਲ ਜੁੜੇ ਹੋਏ ਹੋ ਅਤੇ ਬਹੁਤ ਸਾਰੇ ਹੋਰ ਲੋਕਾਂ ਨੂੰ ਇਸ ਅਭਿਆਸ ਨਾਲ ਜੋੜ ਕੇ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਕਰ ਰਹੇ ਹੋ। ਸਰ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਸਟੂਡੀਓ ਵਿੱਚ।
1: ਥੈਂਕ ਯੂ ਸੋ ਮੱਚ।
0: ਸਰ, ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਅੱਜ ਦੇ ਆਧੁਨਿਕ ਯੁੱਗ ਅਤੇ ਵਿਅਸਤ ਜੀਵਨ ਦੇ ਵਿੱਚ ਯੋਗਾ ਦੀ ਕੀ ਭੂਮਿਕਾ ਹੈ, ਯੋਗ ਕੀ ਹੈ?
1: ਯੋਗਾ ਬਹੁਤ ਵੱਡਾ ਰੋਲ ਪਲੇ ਕਰਦਾ ਹੈਗਾ ਆਪਣੀ ਜ਼ਿੰਦਗੀ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਸੈਡੈਂਟਰੀ ਲਾਈਫ ਸਟਾਈਲ ਦੇ ਵਿੱਚ ਲੋਕ ਬਹੁਤ ਜ਼ਿਆਦਾ ਬਿਜ਼ੀ ਹੋ ਚੁੱਕੇ ਨੇਗੇ, ਉਹਨਾਂ ਲਈ ਸਿਹਤ ਦੇ ਲਈ ਟਾਈਮ ਬਹੁਤ ਘੱਟ ਹੈ
0: ਜੀ,
1: ਉਹ ਸਮਾਂ ਨਹੀਂ ਦਿੰਦੇ। ਅੱਜ ਦੇ ਸਮੇਂ ਦੇ ਵਿੱਚ ਖਾਣ ਪੀਣ ਜੋ ਪਹਿਲਾਂ ਸੀਗਾ ਸ਼ੁੱਧ ਨਹੀਂ ਰਿਹਾ, ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈਗਾ। ਨੋਰਮਲੀ ਹਰ ਘਰ ਦੇ ਵਿੱਚ ਹਾਈ ਬੀ ਪੀ ਦੀ ਪ੍ਰੋਬਲਮ, ਬੈਕ ਪੇਨ, ਸਰਵਾਈਕਲ ਹੋ ਗਿਆ, ਇਹ ਕਾਮਨ ਪ੍ਰੋਬਲਮ ਨੇ ਜੋ ਹਰ ਇੱਕ ਘਰ ਦੇ ਵਿੱਚ ਤੁਹਾਨੂੰ ਮਿਲਣਗੀਆਂ ਹੀ ਮਿਲਣਗੀਆਂ
0: ਜੀ। ਯੋਗ ਇਹਨਾਂ ਸਾਰੀਆਂ ਬਿਮਾਰੀਆਂ ਨੂੰ ਜਾਂ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਕਿੱਦਾਂ ਮਦਦ ਕਰ ਰਿਹਾ ਹੈ ਇਹਨਾਂ ਦੇ ਵਿੱਚ ਇੰਪਰੂਵਮੈਂਟ ਕਰਨ ਦੇ ਲਈ? ਜਿਵੇਂ ਤੁਸੀਂ ਬੀ ਪੀ ਦੀ ਗੱਲ ਕੀਤੀ ਹੈ ਜਾਂ ਮੋਟਾਪੇ ਦੀ ਗੱਲ ਕਰ ਰਹੇ ਹਾਂ, ਸਰਵਾਈਕਲ ਬੈਕ ਪੇਨ ਦੀ ਗੱਲ ਕਰ ਰਹੇ ਹਾਂ, ਇਹਨਾਂ ਸਭ ਦੇ ਵਿੱਚ ਯੋਗ ਆਪਣੀ ਕੀ ਭੂਮਿਕਾ ਨਿਭਾ ਰਿਹਾ?
1: ਹਰ ਇੱਕ ਬਿਮਾਰੀ ਦੇ ਲਈ ਅਲੱਗ ਅਲੱਗ ਆਸਨ ਪ੍ਰਾਣਾਯਾਮ ਵਰਤੇ ਜਾਂਦੇ ਨੇ ਉਸਨੂੰ ਠੀਕ ਕਰਨ ਦੇ ਲਈ। ਜਿੱਦਾਂ ਕਿ ਜੇਕਰ ਮੈਂ ਬੀ ਪੀ ਦੀ ਗੱਲ ਕਰਾਂ, ਹਾਈ ਬੀ ਪੀ ਦੀ ਗੱਲ ਕਰਾਂ, ਤਾਂ ਇਸ ਦੇ ਲਈ ਅਸੀਂ ਚੰਦਰਵੇਦੀ ਪ੍ਰਾਣਾਯਾਮ ਵਰਤਦੇ ਹਾਂ ਰੋਗੀ ਨੂੰ ਠੀਕ ਕਰਨ ਦੇ ਲਈ, ਜਿਸ ਦੇ ਵਿੱਚ ਅਸੀਂ, ਮੈਂ ਨੋਰਮਲੀ ਦੱਸ ਦੇਵਾਂ, ਇਹ ਬਿਲਕੁਲ ਸਿੰਪਲ ਪ੍ਰਾਣਾਯਾਮ ਹੈਗਾ। ਅਸੀਂ ਜੋ ਰੋਗੀ ਹੈ ਉਹ ਖੱਬੇ ਤੋਂ ਸਾਹ ਲਵੇਗਾ ਤੇ ਸੱਜੇ ਤੇ ਛੱਡੇਗਾ,
0: ਖੱਬੇ ਨੱਕ ਤੋਂ ਸਾਹ ਲੈ ਕੇ
1: ਸੱਜੇ ਤੇ ਛੱਡੇਗਾ, ਸੱਜੀ ਸਾਈਡ ਬੰਦ ਕਰਨੀ ਹੈ, ਖੱਬੇ ਤੋਂ ਸਾਹ ਲੈਣਾ ਹੈ
0: ਉਂਗਲੀ ਨਾਲ,
1: ਹਾਂਜੀ, ਤੇ ਸੱਜੇ ਨਾਲ ਸੱਜੀ ਸਾਈਡ ਤੋਂ ਛੱਡ ਦੇਣਾ।
0: ਠੀਕ ਹੈ ਜੀ।
1: ਇਸ ਸਿਰਫ ਸਿੰਪਲ ਕਿਰਿਆ ਦੇ ਨਾਲ ਰੋਗੀ ਆਪਣੇ

0: ਬੀਪੀ ਨੂੰ ਨਿਯਮਿਤ ਰੱਖ ਸਕਦਾ ਹੈ।
1: ਜੀ
0: ਜੇਕਰ ਮੈਂ ਦੱਸਾਂ ਅਨੁਲੋਮ ਵਿਲੋਮ ਪ੍ਰਾਣਾਯਾਮ ਦੇ ਵਿੱਚ ਥੋੜ੍ਹਾ ਫਰਕ ਹੈ।
1: ਅੱਛਾ
0: ਇਹ ਨੋਰਮਲ ਪਰਸਨ ਕਰ ਸਕਦਾ ਹੈ ਆਪਣੇ ਲੰਗਸ ਨੂੰ ਇੰਪਰੂਵ ਕਰਨ ਦੇ ਲਈ, ਉਹਨਾਂ ਦੀ ਕਪੈਸਿਟੀ ਇੰਪਰੂਵ ਕਰਨ ਦੇ ਲਈ,
1: ਠੀਕ ਹੈ
0: ਵਧੀਆ ਆਪਣੀ ਸਾਹ ਦੀਆਂ ਪ੍ਰਕਿਰਿਆ ਨੂੰ ਸਹੀ ਰੱਖਣ ਦੇ ਲਈ।
1: ਠੀਕ ਹੈ ਜੀ।
0: ਬਟ ਚੰਦਰਵੇਦੀ, ਸੂਰਿਆਵੇਦੀ ਇਹ ਅਲੱਗ ਨੇ। ਸੂਰਿਆਵੇਦੀ ਬੀਪੀ ਲੋਅ ਵਾਲਿਆਂ ਦੇ ਲਈ ਕਰਿਆ ਜਾਂਦਾ ਹੈਗਾ।
1: ਅੱਛਾ
0: ਇਸ
1: ਜੀ।
0: ਦੇ ਵਿੱਚ ਉਲਟ ਹੁੰਦਾ ਹੈਗਾ, ਸੱਜੇ ਤੋਂ ਸਾਹ ਲੈ ਕੇ ਖੱਬੇ 'ਤੇ ਛੱਡਿਆ ਜਾਂਦਾ ਹੈ। ਹਰ
1: ਠੀਕ ਹੈ।
0: ਵਾਰ ਸੱਜੇ ਤੋਂ ਸਾਹ ਲੈਣਾ, ਹਰ ਵਾਰ ਖੱਬੇ 'ਤੇ ਛੱਡਣਾ। ਬਟ ਜੋ ਅਨੁਲੋਮ ਵਿਲੋਮ ਪ੍ਰਾਣਾਯਾਮ ਦੇ ਵਿੱਚ ਆਪਾਂ ਖੱਬੇ ਤੋਂ ਸਾਹ ਲੈਂਦੇ ਹਾਂ, ਸੱਜੇ 'ਤੇ ਛੱਡਦੇ ਹਾਂ, ਸੱਜੇ ਤੋਂ ਲੈ ਕੇ ਖੱਬੇ 'ਤੇ ਛੱਡਦੇ ਹਾਂ, ਇਸ
1: ਅੱਛਾ
0: ਦੇ
1: ਜੀ।
0: ਵਿੱਚ ਆਪਾਂ ਦੋਨੋਂ ਸਾਈਡ ਤੋਂ ਸਾਹ ਲੈਂਦੇ ਹਾਂ।
1: ਠੀਕ ਹੈ ਜੀ, ਠੀਕ ਹੈ। ਅਤੇ ਮੋਟਾਪੇ ਦੇ ਲਈ ਕੋਈ ਖਾਸ ਆਸਨ?
0: ਦੇਖੋ ਇਸ ਦੇ ਵਿੱਚ ਬਹੁਤ ਸਾਰੇ ਆਸਨ ਹਨ।
1: ਜੀ।
0: ਆਪਾਂ ਨੋਰਮਲੀ ਤ੍ਰਿਕੋਣ ਆਸਨ, ਜੋ ਕਿ ਆਪਾਂ ਸਾਈਡ ਫੈਟ ਦੇ ਲਈ, ਆਪਣਾ ਤਾੜ ਆਸਨ, ਸਿੰਪਲ ਆਸਨ,
1: ਜੀ
0: ਇਹ ਡਿਪੈਂਡ ਕਰਦਾ ਹੈਗਾ। ਆਪਾਂ ਸਿੰਪਲ ਆਸਨ ਤੋਂ ਸ਼ੁਰੂ ਕਰਦੇ ਹਾਂ
1: ਜੀ
0: ਸਟਾਰਟਿੰਗ ਦੇ ਵਿੱਚ, ਤਾਂ ਕਿ ਹਰ ਕੋਈ ਯੋਗ ਕਰ ਸਕੇ।
1: ਜੀ
0: ਇਸ ਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ
1: ਜੀ
0: ਸਾਰੇ ਆਸਨ ਕਰ ਸਕਦੇ ਨੇ।
1: ਜੀ
0: ਉਸ ਦੇ ਅਕੋਰਡਿੰਗ ਅਸੀਂ, ਮੈਂ ਐਜ ਏ ਇੰਸਟਰਕਟਰ 3 ਸਾਲ ਤੋਂ ਜੋ ਸੇਵਾ ਨਿਭਾ ਰਿਹਾ,
1: ਜੀ
0: ਮੇਰਾ ਬਹੁਤ ਐਕਸਪੀਰੀਅੰਸ ਰਿਹਾ ਹੈਗਾ, ਹਰ ਇੱਕ ਉਮਰ ਦੇ ਵਿਅਕਤੀ ਲਈ ਅਲੱਗ ਅਲੱਗ ਆਸਨ ਕਰਵਾਏ ਜਾਂਦੇ ਨੇ।
1: ਅੱਛਾ ਜੀ।
0: ਹਾਂਜੀ, ਹਰ ਸਮੱਸਿਆ ਨੂੰ ਲੈ ਕੇ।
1: ਠੀਕ ਹੈ। ਅਤੇ ਸਰ ਆਪਾਂ ਗੱਲ ਕਰ ਰਹੇ ਹਾਂ ਕਿ ਯੋਗ ਮੋਟਾਪਾ ਘਟਾ ਸਕਦਾ, ਇੱਕ ਜਗ੍ਹਾ 'ਤੇ ਬੈਠ ਕੇ ਜਾਂ ਖੜ੍ਹੇ ਹੋ ਕੇ ਵੀ ਅਸੀਂ ਮੋਟਾਪੇ ਨੂੰ ਦੂਰ ਕਰ ਸਕਦੇ ਹਾਂ। ਔਰ ਅੱਜ ਦੀ ਨਟ ਭੱਜ ਭਰੀ ਜ਼ਿੰਦਗੀ ਦੇ ਵਿੱਚ ਅਸੀਂ ਜ਼ਿਆਦਾਤਰ ਜਿਮ ਜੁਆਇਨ ਕਰ ਰਹੇ ਹਾਂ ਜਾਂ ਰਨਿੰਗ ਕਰ ਰਹੇ ਹਾਂ ਜਾਂ ਫਿਰ ਬਹੁਤ ਤਰ੍ਹਾਂ ਦੇ ਜਿਹੜੇ ਅਸੀਂ ਫੈਟ ਰਿਡਿਊਸਿੰਗ ਓਪਰੇਸ਼ਨਸ ਕਰਵਾ ਰਹੇ ਹਾਂ, ਜਿਹੜੇ ਅਸੀਂ ਲਿਪਿਡਸ ਨੂੰ ਆਪਣੀ ਬੋਡੀ 'ਚੋਂ ਕੱਢ ਦਿੰਦੇ ਹਾਂ ਅਤੇ ਇੱਕ ਓਪਰੇਸ਼ਨ ਦੇ ਜ਼ਰੀਏ ਸਾਹਮਣੇ ਵਾਲਾ ਬਿਲਕੁਲ 2 ਦਿਨਾਂ 'ਚ ਪਤਲਾ ਦਿਖਦਾ ਹੈ, ਪਰ ਇੱਕ ਯੋਗਾ ਦੇ ਜ਼ਰੀਏ ਮੋਟਾਪਾ ਘੱਟ ਕੀਤਾ ਜਾ ਸਕਦਾ ਇੱਕ ਥਾਂ 'ਤੇ ਖੜ੍ਹੇ ਹੋ ਕੇ ਆਸਨ ਕਰਕੇ? ਔਰ ਇਹ ਕਿੰਨੇ ਸਮੇਂ 'ਚ ਸਾਨੂੰ ਇਹਦੇ ਨਤੀਜੇ ਮਿਲਣੇ ਸ਼ੁਰੂ ਹੋ ਜਾਂਦੇ ਨੇ?
0: ਬੇਸਿਕਲੀ ਹਰ ਇੱਕ ਦੀ ਬੋਡੀ ਅਲੱਗ ਅਲੱਗ ਵਰਕ ਕਰਦੀ ਹੈਗੀ।
1: ਠੀਕ ਹੈ।
0: ਜੇਕਰ ਮੈਂ ਕਹਾਂ ਵੀ ਇੰਨੇ ਦਿਨਾਂ ਦੇ ਵਿੱਚ, ਇੰਨੇ ਮਹੀਨੇ ਦੇ ਵਿੱਚ ਇਫੈਕਟ ਦਿਖੇਗਾ, ਤਾਂ ਉਹ ਸਹੀ ਨਹੀਂ ਹੋਏਗਾ।
1: ਜੀ।
0: ਕਿਉਂਕਿ ਕਿਸੇ ਦੀ ਬੋਡੀ ਬਹੁਤ ਜਲਦੀ ਇਫੈਕਟ ਕਰਦੀ ਹੈਗੀ, ਕਿਸੇ ਦੀ ਥੋੜ੍ਹਾ ਟਾਈਮ ਲੱਗਦਾ ਹੈ। ਬਟ ਮੇਨ ਹੈਗੀ ਹੈ ਕੰਸਿਸਟੈਂਸੀ।
1: ਜੀ।
0: ਜੇ ਤੁਸੀਂ ਰੈਗੂਲਰ ਕਰਦੇ ਹੋ ਤਾਂ ਤੁਹਾਨੂੰ ਰਿਜ਼ਲਟ ਬਹੁਤ ਜਲਦੀ ਮਿਲਦਾ ਹੈਗਾ। ਜੇਕਰ ਦੇਖਿਆ ਜਾਵੇ ਸਟਾਰਟਿੰਗ ਦੇ ਵਿੱਚ, ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਹਰ ਇੱਕ ਬਿਮਾਰੀ ਦਾ, ਮੋਟਾਪੇ ਦਾ ਤੁਹਾਨੂੰ ਰਿਜ਼ਲਟ ਮਿਲਣ ਲੱਗ ਜਾਏਗਾ। ਅਤੇ
1: ਠੀਕ
0: ਸਭ ਤੋਂ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਐਕਟਿਵ ਫੀਲ ਕਰਦੇ ਹੋ
1: ਜੀ,
0: ਅਤੇ ਫਲੈਕਸੀਬਲ ਹੋ ਜਾਂਦੀ ਹੈ ਬੋਡੀ, ਅਤੇ ਇਸ ਦੇ ਨਾਲ ਨਾਲ ਤੁਹਾਡੀ ਫਿਜ਼ੀਕਲੀ ਨਹੀਂ, ਮੈਂਟਲੀ ਵੀ ਤੁਸੀਂ ਫਿੱਟ ਹੁੰਦੇ ਹੋ। ਜਿਵੇਂ ਕਿ ਸਟ੍ਰੈਸ, ਐਂਗਜ਼ਾਇਟੀ ਕਾਮਨ ਹੋ ਚੁੱਕੀ ਹੈਗੀ, ਇਸ ਤੋਂ ਵੀ ਤੁਹਾਨੂੰ ਛੁਟਕਾਰਾ ਮਿਲਦਾ ਹੈ।
1: ਠੀਕ ਹੈ। ਸਰ ਇੱਕ ਹੋਰ ਮੇਰਾ ਸਵਾਲ ਰਹੇਗਾ ਕਿ ਇਨਸੋਮਨੀਆ, ਕਿਉਂਕਿ ਅਸੀਂ ਸਕਰੀਨ ਟਾਈਮ ਆਪਣਾ ਵਧਾ ਲਿਆ ਜਿਸ ਕਰਕੇ ਨੀਂਦ ਦਿਨੋ ਦਿਨ ਸਾਡੀ ਘੱਟਦੀ ਜਾ ਰਹੀ ਹੈ, ਥਕਾਵਟ ਸਰੀਰ 'ਚ ਸਾਰਾ ਦਿਨ ਰਹਿੰਦੀ ਹੈ ਕਿਉਂਕਿ ਨੀਂਦ ਪੂਰੀ ਨਹੀਂ ਹੋ ਰਹੀ ਹੈ, ਸੋ ਇਸ ਦੇ ਲਈ ਕੀ ਯੋਗ ਆਸਨ ਹੋ ਸਕਦੇ ਨੇ?
0: ਇਸ ਦੇ ਲਈ ਆਪਾਂ ਸਭ ਤੋਂ ਵਧੀਆ ਜੋ ਰਹਿੰਦਾ ਹੈਗਾ ਜੀ, ਭ੍ਰਾਮਰੀ ਪ੍ਰਾਣਾਯਾਮ, ਉਹ ਸਭ ਤੋਂ ਬੈਸਟ ਹੈਗਾ। ਬਾਕੀ ਜੇਕਰ ਤੁਸੀਂ ਯੋਗ ਕਰਦੇ ਹੋ, ਇਸ ਦੇ ਵਿੱਚ ਆਸਨ ਅਤੇ ਪ੍ਰਾਣਾਯਾਮ ਦੋਨੋਂ ਚੀਜ਼ਾਂ ਕਰਦੇ ਹੋ, ਮੈਡੀਟੇਸ਼ਨ ਕਰਦੇ ਹਾਂ, ਇਹ ਸਟ੍ਰੈਸ ਅਤੇ ਐਂਗਜ਼ਾਇਟੀ ਨੂੰ ਤਾਂ ਦੂਰ ਕਰਦਾ ਹੀ ਹੈ ਅਤੇ ਤੁਹਾਡੀ ਨੀਂਦ ਵੀ ਬੈਟਰ ਹੁੰਦੀ ਹੈ। ਮੈਨੂੰ ਸਭ ਤੋਂ ਜ਼ਿਆਦਾ ਜੋ ਬਜ਼ੁਰਗਾਂ ਦੇ ਵਿੱਚ ਇਹੀ ਚੀਜ਼ ਸਭ ਤੋਂ ਜ਼ਿਆਦਾ ਰਿਜ਼ਲਟ ਮਿਲਦਾ ਹੈਗਾ ਕਿ ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ, ਉਹਨੂੰ ਵਿਦ ਇਨ ਅ ਵੀਕ ਉਹਨਾਂ ਦੀ ਨੀਂਦ ਪ੍ਰੋਪਰ ਹੋ ਗਈ ਹੈ,
1: ਜੀ
0: ਉਹਨਾਂ ਨੂੰ ਉਹ ਬੜੇ ਖੁਸ਼ ਹੁੰਦੇ ਨੇ, ਸਾਨੂੰ ਬੜੀ ਫੀਡਬੈਕ ਮਿਲਦੀ ਹੈ। ਸਭ ਤੋਂ ਜ਼ਿਆਦਾ ਇਫੈਕਟ ਉਹਨਾਂ ਦਾ ਨੀਂਦ 'ਤੇ ਹੁੰਦਾ ਹੈਗਾ, ਜਿਨ੍ਹਾਂ ਨੂੰ ਪ੍ਰੋਪਰ ਨੀਂਦ ਨਹੀਂ ਸੀ ਆਉਂਦੀ ਉਹਨਾਂ ਨੂੰ ਪ੍ਰੋਪਰ ਨੀਂਦ ਆਉਂਦੀ ਹੈ, ਵਿਦ ਇਨ ਅ ਵੀਕ ਇਹ ਰਿਜ਼ਲਟ ਮਿਲ ਜਾਂਦਾ ਹੈ।
1: ਜੀ। ਅਤੇ ਇਹ ਬ੍ਰਾਹਮਣੀ ਪ੍ਰਾਣਾਯਾਮ ਆਪਾਂ ਕਰਨਾ ਕਿਵੇਂ ਹੈ?
0: ਜੇਕਰ ਮੈਂ ਪ੍ਰੋਪਰ ਦੱਸਾਂ ਤਾਂ ਜਿਹੜੀ ਆਪਣੀ ਫਸਟ ਫਿੰਗਰ ਹੈ ਉਹ ਆਪਣੀ ਮੱਥੇ ਦੇ ਉੱਪਰ ਹੋਏਗੀ, ਦੂਸਰੀ ਫਿੰਗਰ ਆਪਣੀਆਂ ਅੱਖਾਂ ਦੇ ਉੱਪਰ, ਤੀਸਰੀ ਨੱਕ ਦੇ ਕੋਲ, ਚੌਥੀ ਲੋਅਰ ਲਿਪ ਦੇ ਕੋਲ, ਅਤੇ ਅੰਗੂਠਿਆਂ ਦੇ ਨਾਲ ਪ੍ਰੋਪਰ ਕੰਨ ਬੰਦ ਕਰਨੇ ਨੇ। ਉਸ ਤੋਂ ਬਾਅਦ ਲੰਬਾ ਗਹਿਰਾ, ਬਿਲਕੁਲ ਆਰਾਮ ਨਾਲ ਲੰਬਾ ਗਹਿਰਾ ਸਾਹ ਲੈਣਾ ਹੈ ਅਤੇ ਹੌਲੀ ਹੌਲੀ ਸੜਦੇ ਹੋਏ ਇੱਕ ਸਾਊਂਡ ਪ੍ਰੋਡਿਊਸ ਕਰਨਾ ਹੈ। ਇਸ ਕਿਰਿਆ ਨੂੰ ਤੁਸੀਂ 5 ਤੋਂ 10 ਵਾਰ ਰਿਪੀਟ ਕਰੋਗੇ, ਇਸ ਦੇ ਨਾਲ ਤੁਹਾਡਾ ਮਾਇੰਡ ਰਿਲੈਕਸ ਹੋਏਗਾ, ਤੁਹਾਡੀ ਨੀਂਦ ਇੰਪਰੂਵ ਹੋਏਗੀ।
1: ਜੀ।
0: ਇਹ ਸਭ ਤੋਂ ਜ਼ਿਆਦਾ ਬੈਸਟ ਹੈਗਾ ਸਟ੍ਰੈਸ ਦੇ ਲਈ ਅਤੇ ਮਾਇੰਡ ਨੂੰ ਰਿਲੈਕਸ ਕਰਨ ਦੇ ਲਈ।
1: ਜੀ, ਮੈਨੂੰ ਲੱਗਦਾ ਜਦੋਂ ਕੋਈ ਵੀ ਇਨਸਾਨ ਯੋਗ ਨੂੰ ਅਪਣਾਉਂਦਾ ਹੈ ਸ਼ਾਇਦ ਉਹ ਆਪਣੇ ਆਪ ਨੂੰ ਹੀ ਅਪਣਾ ਰਿਹਾ ਹੁੰਦਾ, ਆਪਣੀਆਂ ਖਾਮੀਆਂ ਨੂੰ ਵੀ ਅਪਣਾ ਰਿਹਾ ਹੁੰਦਾ, ਆਪਣੇ ਸਰੀਰ ਦੇ ਜ਼ਰੀਏ ਉਹਨਾਂ ਖਾਮੀਆਂ ਨੂੰ ਦੂਰ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰ ਰਿਹਾ ਹੁੰਦਾ ਯੋਗ ਦੇ ਨਾਲ, ਹੈ ਨਾ ਜੀ?
0: ਜੀ, ਕਿਉਂਕਿ ਇਹ ਸਿਰਫ

0: ਸਰੀਰਕ ਤੌਰ 'ਤੇ ਨਹੀਂ ਇਫੈਕਟ ਕਰਦੀ,
1: ਜੀ
0: ਇਹ ਮਾਨਸਿਕ ਤੌਰ 'ਤੇ, ਅਧਿਆਤਮਿਕ ਤੌਰ 'ਤੇ
1: ਜੀ
0: ਇਹ ਲੋਕਾਂ ਨੂੰ ਸੋਸ਼ਲਾਈਜ਼ ਵੀ ਕਰਦੀ ਹੈ। ਜਿਸ ਤਰ੍ਹਾਂ ਅਸੀਂ ਸੀਐਮ ਦੀ ਯੋਗਸ਼ਾਲਾ ਦੇ ਵਿੱਚ ਐਜ਼ ਏ ਮੈਂ ਪ੍ਰੋਜੈਕਟ ਦੇ ਅੰਡਰ ਕੰਮ ਕਰ ਰਿਹਾ,
1: ਅੱਛਾ ਜੀ
0: ਇਸ ਦੇ ਵਿੱਚ ਲੋਕ ਸਾਡੇ ਲਵੇ ਆਉਂਦੇ ਨੇ ਅਤੇ ਉਹਨਾਂ ਨੂੰ ਸੋਸ਼ਲਾਈਜ਼ ਹੁੰਦੇ ਨੇ, ਕਿਉਂਕਿ ਤੁਸੀਂ ਆਲਰੇਡੀ ਤੁਸੀਂ ਵੀ ਕਹਿ ਦਿੱਤਾ ਵੀ ਆਪਾਂ ਸਕਰੀਨ ਟਾਈਮ ਹੋ ਗਿਆ, ਸੋਸ਼ਲਾਈਜ਼ ਨਹੀਂ ਹੁੰਦੇ, ਸਟ੍ਰੈਸ
1: ਬਿਲਕੁਲ
0: ਐਂਗਜ਼ਾਇਟੀ ਵੱਧਦੀ
1: ਜੀ
0: ਹੈਗੀ। ਜਦੋਂ ਉਹ ਲੋਕ ਬਾਹਰ ਆਉਂਦੇ ਨੇ, ਸਪੈਸ਼ਲੀ ਲੇਡੀਜ਼ ਜ਼ਿਆਦਾ
1: ਜੀ
0: ਇਸ ਨੂੰ ਕਰਦੇ ਨੇ, ਕਿਉਂਕਿ ਉਹ ਹੋਮ ਮੇਕਰ ਨੇ ਜਾਂ ਘਰ ਹੁੰਦੇ ਨੇ,
1: ਜੀ ਜੀ
0: ਅਤੇ ਉਹ ਆਉਂਦੇ ਨੇ ਤਾਂ ਉਹ ਸੋਸ਼ਲਾਈਜ਼ ਹੁੰਦੇ ਨੇ, ਉਹਨਾਂ ਦਾ ਸਟ੍ਰੈਸ ਦੂਰ ਹੁੰਦਾ ਹੈ। ਜੋ ਘਰੇ ਲੇਡੀਜ਼ ਇਕੱਲੀਆਂ ਸੀ, ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਜ਼ੁਰਗ ਇਕੱਲੇ ਨੇ, ਉਹਨਾਂ ਦੇ
1: ਜੀ
0: ਬੱਚੇ ਬਾਹਰ ਨੇ,
1: ਜੀ
0: ਉਹ ਲੋਨਲੀਨੈਸ ਫੀਲ ਕਰਦੇ ਨੇਗੇ। ਬਾਹਰ ਆ ਕੇ ਉਹਨਾਂ ਨੂੰ ਸਟ੍ਰੈਸ ਦੀ ਕੋਈ ਸਮੱਸਿਆ ਨਹੀਂ, ਨੀਂਦ ਦੀ ਕੋਈ ਸਮੱਸਿਆ ਨਹੀਂ, ਅਤੇ ਉਹ ਖੁਸ਼ਹਾਲ ਨੇ,
1: ਜੀ
0: ਬਹੁਤ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰਨੇ, ਅਤੇ ਉਹ ਸਾਨੂੰ ਬਹੁਤ ਵਧੀਆ ਫੀਡਬੈਕ ਦਿੰਦੇ ਨੇ ਕਿ ਇਹ ਉਪਰਾਲਾ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ।
1: ਜੀ ਜੇ ਕੋਈ ਵਿਅਕਤੀ ਅੱਜ ਤੋਂ ਹੀ ਯੋਗ ਸ਼ੁਰੂ ਕਰਨਾ ਚਾਹੇ ਇੱਕ ਬਿਗਨਰ ਦੇ ਤੌਰ 'ਤੇ, ਤਾਂ ਉਸ ਲਈ ਤੁਹਾਡੀ ਸਭ ਤੋਂ ਜ਼ਰੂਰੀ ਸਲਾਹ ਕੀ ਹੋਵੇਗੀ ਕਿ ਪਹਿਲਾਂ ਸ਼ੁਰੂਆਤ ਕਿਹੜੇ ਕਿਹੜੇ ਆਸਣਾਂ ਤੋਂ ਕਰ ਲਵੇ ਉਹ?
0: ਸਭ ਤੋਂ ਪਹਿਲਾਂ ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਤੁਸੀਂ ਜਦੋਂ ਸ਼ੁਰੂਆਤੀ ਦੇ ਵਿੱਚ ਯੋਗਾ ਕਰਨਾ ਹੈ ਤਾਂ ਤੁਸੀਂ ਸਿਰਫ ਇੱਕ ਸਰਟੀਫਾਈਡ ਯੋਗਾ ਟ੍ਰੇਨਰ ਦੇ ਅੰਡਰ ਹੀ ਕਰੋ,
1: ਠੀਕ
0: ਕਿਉਂਕਿ
1: ਹੈ?
0: ਮੈਂ ਦੇਖਦਾ ਅੱਜ ਕੱਲ੍ਹ ਲੋਕ ਯੂਟਿਊਬ ਤੋਂ ਦੇਖ ਕੇ, ਸੋਸ਼ਲ ਮੀਡੀਆ ਤੋਂ ਦੇਖ ਕੇ ਬਹੁਤ ਆਸਣ ਕਰਦੇ ਨੇ, ਪ੍ਰਾਣਾਯਾਮ
1: ਜੀ ਜੀ
0: ਕਰਦੇ
1: ਜੀ
0: ਨੇ,
1: ਜੀ
0: ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ, ਕਿਉਂਕਿ ਜੋ ਆਪਾਂ ਯੂਟਿਊਬ ਇਹਨਾਂ ਚੀਜ਼ਾਂ ਤੋਂ ਦੇਖਦੇ ਹਾਂ
1: ਜੀ
0: ਤਾਂ ਉਸ ਦੇ ਰਾਹੀਂ ਕੀ ਹੈ, ਉਹ
1: ਜੀ
0: ਤੁਹਾਨੂੰ ਸਿਰਫ ਇੰਸਟਰਕਟ ਕਰਦੇ ਨੇ, ਉਹਨਾਂ ਨੂੰ
1: ਜੀ
0: ਤੁਹਾਡੀਆਂ ਕੰਡੀਸ਼ਨਸ, ਤੁਹਾਡੀਆਂ ਪ੍ਰੋਬਲਮਸ ਦਾ ਨਹੀਂ ਪਤਾ,
1: ਨਾ ਹੀ ਸਰੀਰਕ ਕੰਡੀਸ਼ਨਸ ਦਾ, ਨਾ
0: ਹਾਂ
1: ਮਾਨਸਿਕ ਦਾ, ਨਾ
0: ਮਾਨਸਿਕ ਦਾ, ਜਿਸ ਦੇ ਰਾਹੀਂ ਤੁਹਾਨੂੰ ਬੈਨੀਫਿਟ ਦੀ ਜਗ੍ਹਾ ਦਾ ਨੁਕਸਾਨ ਹੁੰਦਾ ਹੈਗਾ।
1: ਜੀ
0: ਨੁਕਸਾਨ ਇਸ ਤਰ੍ਹਾਂ ਹੁੰਦਾ ਹੈਗਾ, ਜੇਕਰ ਕੋਈ ਬੈਕ ਪੇਨ ਹੈ ਉਹ ਨਹੀਂ ਥੋੜ੍ਹਾ ਇੰਸਟਰਕਟ ਕਰਦੇ ਕਿ ਤੁਹਾਨੂੰ ਇਸ ਵਾਲੇ ਨੇ ਕਰਨਾ, ਉਹ
1: ਜੀ
0: ਸਿਰਫ ਇਹ
1: ਜੀ
0: ਕਰਦੇ ਨੇ, ਉਹ ਸਭ ਦੇ ਲਈ ਦੱਸ ਦਿੰਦੇ ਨੇ ਕਿ ਇਹ ਆਸਣ ਉਹਨਾਂ ਨੇ ਕਰਨਾ, ਜਿਸ ਦੇ ਰਾਹੀਂ ਮੋਸਟਲੀ ਬੈਕ ਪੇਨ ਜਾਂ ਹੋਰ ਬਹੁਤ ਸਰਵਾਈਕਲ ਦੀਆਂ ਇਸ਼ੂ ਵੱਧ
1: ਅੱਛਾ
0: ਜਾਂਦੇ ਨੇਗੇ।
1: ਜੀ ਸਰ, ਯੋਗ ਦੌਰਾਨ ਸਾਨੂੰ ਆਪਣੀ ਡਾਈਟ ਦਾ ਵੀ ਕਿਆ ਧਿਆਨ ਰੱਖਣਾ ਪੈਂਦਾ ਹੈ?
0: ਜੀ ਜ਼ਰੂਰ, ਕਿਉਂਕਿ ਸਿਰਫ ਐਕਸਰਸਾਈਜ਼, ਆਸਨ, ਪ੍ਰਾਣਾਯਾਮ
1: ਹਾਂਜੀ
0: ਉਹਨੇ ਉਹ ਇਫੈਕਟਿਵ ਹੈ,
1: ਜੀ
0: ਬਟ ਡਾਈਟ ਮੇਨਟੇਨ ਕਰਨੀ ਬਹੁਤ ਜ਼ਰੂਰੀ ਹੈ।
1: ਜੀ
0: ਜਿੱਦਾਂ ਕਿ ਆਪਾਂ ਅੱਜ ਕੱਲ੍ਹ ਨੋਰਮਲੀ ਕਾਮਨ ਚੱਲ ਰਿਹਾ ਫਾਸਟ ਫੂਡ, ਜੋ ਕਿ ਬਹੁਤ ਹੀ ਜ਼ਿਆਦਾ ਅਨਹੈਲਦੀ ਹੈ,
1: ਜੀ
0: ਆਪਾਂ ਸਭ ਨੂੰ ਪਤਾ ਹੁੰਦੇ ਹੋਏ ਵੀ ਲੋਕ ਹੈਲਦੀ ਲਾਈਫ ਸਟਾਈਲ ਨਹੀਂ ਅਪਣਾ ਰਹੇ, ਉਹ ਪ੍ਰੋਪਰ ਡਾਈਟ ਨਹੀਂ ਲੈ ਰਹੇ,
1: ਹਾਂਜੀ
0: ਪ੍ਰੋਪਰ ਨੀਂਦ ਨਹੀਂ ਲੈ ਰਹੇ,
1: ਜੀ ਜੀ
0: ਬੈਲੈਂਸ ਡਾਈਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਜੀ ਜਦੋਂ ਅਸੀਂ ਯੋਗ ਕਰਦੇ ਹਾਂ ਜਾਂ ਯੋਗ ਆਸਨ ਕਰਦੇ ਹਾਂ, ਕੀ ਸਾਡੀ ਭੁੱਖ 'ਚ ਵੀ ਫਰਕ ਪੈਂਦਾ?
0: ਜੀ ਜ਼ਰੂਰ, ਇਹ ਆਪਣੇ ਮੈਟਾਬੋਲਿਜ਼ਮ 'ਤੇ ਇਫੈਕਟ ਕਰਦਾ, ਇਸ ਦੇ ਨਾਲ ਤੁਹਾਡੇ ਸਰੀਰਕ ਤੌਰ 'ਤੇ ਇਫੈਕਟ ਪੈਂਦਾ, ਇੰਟਰਨਲੀ ਤੁਹਾਨੂੰ ਇਫੈਕਟ ਮਿਲੇਗਾ ਹੀ ਮਿਲੇਗਾ।
1: ਅੱਛਾ ਜੀ,
0: ਇਸ ਦੇ ਨਾਲ ਤੁਹਾਡੀ ਜਿਹੜੀ ਡਾਈਟ ਹੈ
1: ਜੀ
0: ਤਾਂ ਉਹ ਬੈਲੈਂਸ ਹੋ ਜਾਂਦੀ ਹੈ, ਜਿੰਨਾ ਖਾਂਦੇ ਹੋ ਪ੍ਰੋਪਰ ਡਾਈਜੈਸਟ ਹੁੰਦਾ ਹੈਗਾ।
1: ਸ਼ੁਰੂਆਤ ਵਿੱਚ ਤੁਸੀਂ ਕਿਹੜੇ ਯੋਗ ਆਸਨ ਜਾਂ ਪ੍ਰਾਣਾਯਾਮ ਦੀ ਸਿਫਾਰਿਸ਼ ਕਰਦੇ ਹੋ?
0: ਸਟਾਰਟਿੰਗ ਦੇ ਵਿੱਚ ਬੇਸਿਕਲੀ ਜੇ ਆਪਾਂ ਦੇਖਿਆ ਜਾਵੇ ਤਾਂ ਤਾੜ ਆਸਨ ਹੋ ਗਿਆ,
1: ਠੀਕ ਹੈ,
0: ਜੋ ਕਿ ਸਿੰਪਲ ਹੈ, ਹਰ ਕੋਈ ਕਰ ਸਕਦਾ ਹੈ, ਤ੍ਰਿਕੋਣ ਆਸਨ ਹੈ, ਬੈਠ ਕੇ ਭੱਦਰ ਆਸਨ ਹੈ, ਵਜਰ ਆਸਨ ਹੈ, ਦੱਸਣਾ ਚਾਹਵਾਂ ਵਜਰ ਆਸਨ ਇੱਕੋ ਇੱਕ ਆਸਨ ਹੈ ਜੋ ਆਪਾਂ ਖਾਣਾ ਖਾਣ ਤੋਂ ਬਾਅਦ ਕਰ ਸਕਦੇ ਹਾਂ,
1: ਠੀਕ,
0: ਕਿਉਂਕਿ ਇਹ ਡਾਈਜੈਸ਼ਨ ਇੰਪਰੂਵ ਕਰਦਾ ਹੈ, ਇਸ ਦੇ ਵਿੱਚ ਤੁਸੀਂ ਆਪਣੇ ਡਾਈਜੈਸ਼ਨ ਨੂੰ ਇੰਪਰੂਵ ਕਰ ਸਕਦੇ ਹੋ, ਗੱਟ ਹੈਲਥ ਨੂੰ ਇੰਪਰੂਵ ਕਰ ਸਕਦੇ ਹੋ।
1: ਜੀ
0: ਜਿਹੜਾ ਬਿਲਕੁਲ ਸ਼ੁਰੂਆਤੀ ਹੈ ਉਹ ਪ੍ਰਾਣਾਯਾਮ ਨੂੰ ਇੰਪੋਰਟੈਂਸ ਦੇਗਾ।
1: ਯੋਗ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੁੰਦਾ?
0: ਕਿਉਂਕਿ ਯੋਗ ਕਰਨ ਦੇ ਤੋਂ ਪਹਿਲਾਂ ਤੁਹਾਡਾ ਪੇਟ ਖਾਲੀ ਹੋਣਾ ਚਾਹੀਦਾ।
1: ਅੱਛਾ ਜੀ,
0: ਹਾਂ, ਅਤੇ ਇਸ ਦੇ ਲਈ ਸਭ ਤੋਂ ਵਧੀਆ ਸਮਾਂ ਤੁਹਾਡਾ ਮੋਰਨਿੰਗ, ਅਰਲੀ ਮੋਰਨਿੰਗ, ਜਦੋਂ ਤੁਸੀਂ ਖਾਲੀ ਪੇਟ ਹੁੰਦੇ ਹੋ, ਕਿਉਂਕਿ ਇਸ ਟਾਈਮ ਕੁਦਰਤੀ ਤੌਰ 'ਤੇ ਏਅਰ ਵੀ ਫਰੈਸ਼ ਹੁੰਦੀ ਹੈ, ਤੁਹਾਨੂੰ ਤਾਜ਼ੀ ਹਵਾ ਮਿਲਦੀ ਹੈ, ਜੇ ਹੋ ਸਕੇ ਤਾਂ ਖੁੱਲ੍ਹੇ ਵਾਤਾਵਰਨ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰੋ,
1: ਜੀ
0: ਪਾਰਕ ਦੇ ਵਿੱਚ, ਕਿਤੇ ਵੀ ਬਾਹਰ ਬਰਾਂਡੇ ਦੇ ਵਿੱਚ, ਤਾਂ ਕਿ ਤੁਹਾਨੂੰ ਫਰੈਸ਼ ਏਅਰ ਮਿਲ ਸਕੇ।
1: ਕੀ ਯੋਗ ਹਰ ਉਮਰ ਵਰਗ ਦੇ ਲੋਕ ਕਰ ਸਕਦੇ ਨੇ?
0: ਜੀ ਜ਼ਰੂਰ, ਬਟ ਇਸ ਦੇ ਵਿੱਚ ਹਰ ਇੱਕ ਦਾ, ਜੇਕਰ ਦੇਖੀਏ ਬੱਚੇ ਬਹੁਤ ਜ਼ਿਆਦਾ ਫਲੈਕਸੀਬਲ ਹੁੰਦੇ ਨੇ, ਉਸ ਨੂੰ ਅਸੀਂ ਜੋ ਵੀ ਕਰਾਈਏ ਉਹ ਕਰ ਸਕਦੇ ਨੇ,
1: ਬਿਲਕੁਲ,
0: ਬਟ ਪ੍ਰੀਕਾਸ਼ਨ ਬਹੁਤ ਜ਼ਿਆਦਾ ਜ਼ਰੂਰੀ ਨੇ, ਕਦੇ ਵੀ ਸ਼ੁਰੂਆਤ ਦੇ ਵਿੱਚ ਕਰੋ ਤਾਂ ਇੰਸਟਰਕਸ਼ਨ, ਇੰਸਟ੍ਰਕਟਰ ਦੀ ਨਿਗਾਹ ਹੇਠ ਕਰੋ,
1: ਬਿਲਕੁਲ,
0: ਅਤੇ ਜੇਕਰ ਬਜ਼ੁਰਗਾਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਪ੍ਰੀਕਾਸ਼ਨ ਬਹੁਤ ਜ਼ਿਆਦਾ ਮਾਇਨੇ ਰੱਖਦੇ ਨੇ, ਕਿਉਂਕਿ ਉਹਨਾਂ ਨੂੰ ਬੀਪੀ, ਬੈਕ ਪ੍ਰੋਬਲਮ, ਇਹੋ ਜਿਹੀਆਂ ਪ੍ਰੋਬਲਮ ਕਾਮਨ ਹੁੰਦੀਆਂ ਨੇ, ਨੀ ਪ੍ਰੋਬਲਮ,
1: ਹਾਂਜੀ,
0: ਹਰ ਇੱਕ ਬੰਦਾ ਕਰ ਸਕਦਾ, ਹਰ ਏਜ ਦਾ ਕਰ ਸਕਦਾ, ਹਰ ਇੱਕ ਬਿਮਾਰੀ ਵਾਲਾ ਬੰਦਾ ਕਰ ਸਕਦਾ, ਕਿਉਂਕਿ ਇਹ ਬਿਮਾਰੀਆਂ ਦੂਰ ਕਰਦਾ ਹੈ, ਯੋਗ ਨਿਰੋਗ ਕਰਦਾ ਹੈ।
1: ਜੀ ਬਿਲਕੁਲ, ਯੋਗ ਨਿਰੋਗ ਹੀ ਕਰਦਾ ਹੈ। ਔਰ ਵਿਦਿਆਰਥੀਆਂ ਅਤੇ ਨੌਜਵਾਨ ਬੱਚਿਆਂ ਦੇ ਲਈ ਯੋਗਾ ਕਿੰਨਾ ਕੁ ਲਾਭਕਾਰੀ ਹੈ ਅਤੇ ਕਿਵੇਂ?

0: सब तो
1: जी
0: ज़्यादा ध्यान दे विच यही आंदा है,
1: जी
0: क्योंकि यही चीज़ां सब तो ध्यान लिया। बट एक गलत है, यह हर उम्र के लोग कर सकते हैं,
1: जी
0: बच्चे तो लेके बुजुर्ग तक,
1: जी
0: तो इफेक्टिव सारे दे लिए है। इसका बेनिफिट ही बेनिफिट है, नुकसान उदो होंदा है जदों तुसी गलत करते हो या किसी होर सोशल
1: जी
0: मीडिया तो देख के
1: बिल्कुल
0: बिना किसी इंस्ट्रक्शन तो।
1: जी देखो
0: हाँ
1: है
0: जी,
1: ना, हर एक नवा काम करने लिए पहला गुरु दिता मार्गदर्शक दिता
0: हाँ
1: जरूरत होंदी है। सो जदों भी स्रोते हो योगा करना है या योग करन बारे सोच रहे हो, योग नू अपनाउन बारे सोच रहे हो, तो सब तो पहला अपने लिए एक चंगा गुरु लभो, चंगा योगा इंस्ट्रक्टर लभो जो कि तुहानू सही राह दस सके, है ना जी। सर तुहाडे योगा करियर दा कोई ऐसा तजुर्बा होवे जो तुहानू हुण वी याद रहिंदा है?
0: मेरे याद है स्टार्टिंग दे विच ही जदों मैं योग करवाना शुरू करवाया सीगा,
1: जी
0: एक लेडी सीगे जिन्हां दी अखां दे विच पानी आंदा सीगा, ये
1: अच्छा
0: आपां
1: जी
0: सोचदे भी कॉमन गल है, बट उन्होंने बहुत सारियां ज़्यादा दवाइयां लईयां, कई बड़े डॉक्टर नूं दिखाया,
1: ठीक है
0: उन्होंने बिल्कुल भी फर्क नहीं पिया, बट जदों उन्होंने योग स्टार्ट करा एक हफ्ते दे विच उन्होंने कदे भी पानी नहीं आया, अज
1: जी
0: तक उन्होंने दी यह प्रॉब्लम ठीक है बिना दवाइयां तो। उन्होंने 9 टैबलेट चलदियां सी डेली,
1: अच्छा, नौ
0: नौ
1: गोलियां
0: हाँ
1: खांदे
0: डेली
1: सी।
0: उन्होंने दिया 9 टैबलेट लेंदे सी, हौली हौली करते हुए अज वो बिल्कुल कोई भी टैबलेट नहीं ले रहे,
1: अच्छा जी
0: सिर्फ योग दे राही।
1: अच्छा
0: उन्होंने
1: जी
0: फ्रोजन शोल्डर दी प्रॉब्लम, बीपी दी प्रॉब्लम, बहुत मल्टीपल प्रॉब्लम सी,
1: अच्छा जी
0: वो कह देने जिसनों जिन एक गोली तो भी छुटकारा मिल गया
1: बिल्कुल
0: वो
1: बिल्कुल
0: बहुत शुक्राना करते हैं, तो वो कुछ तो जिन्हों ने इन इन दवाइयां छुट गए ने वो तो
1: जी
0: एक तरह रब ही मनन लग गए ने।
1: बिल्कुल जी
0: हाँ जी
1: बिल्कुल
0: हाँ, बहुत ज़्यादा बेनिफिट मिलता है। ज़रूर रिक्वेस्ट करदा भी हर एक इंसान योग नू अपनी ज़िंदगी दे विच लैके ज़रूर आवे।
1: जी। सर अखां दी गल कर रहे हो, अखां दे लिए कोई खास योगा अखां दी रोशनी वधाउण दे लिए? अपना स्क्रीन टाइम वधन करके अखां च खराश ही रहिंदी है, कईयां दी अखां लाल ही होईयां रहिंदियां, तां उहदे लई
0: स्पेशली अखां दे लिए एक त्राटक, बट बेसिकली वो कीता जाता है मोमबत्ती दी जां दीवे दी लोह दे नाल,
1: अच्छा
0: बट
1: अच्छा
0: असीं एज ए हुण ओपनली करवाने आ, असीं अपने नॉर्मली एक पॉइंट दे उपर कॉन्सनट्रेशन करवा के
1: ठीक है जी
0: आइज दी एक्सरसाइज करके, क्योंकि अपन जेकर देखे जाए अपन सिर्फ अपनी गर्दन घुमाने आ, आइज नूं रोटेट नहीं करदे, आइज दी मूवमेंट नहीं हुंदी, एक्सरसाइज
1: ठीक
0: नहीं
1: है
0: हुंदी,
1: अच्छा जी
0: आइज दी अप एंड डाउन लेफ्ट राइट रोटेशन, ये एक्सरसाइज भी जरूरी है अखां दी मांसपेशियां दे लई,
1: ठीक है जी
0: ये ज़्यादा इफेक्टिव है एक किसी भी एक पॉइंट के ऊपर 3 फुट की दूरी के ऊपर लगा के लगातार उसके वाल देखना,
1: जी
0: कंसंट्रेशन करना, इस दे नाल तुहाड़ी कंसंट्रेशन पावर भी वधदी हैगी,
1: जी जी
0: मानसिक
1: जी
0: तनाव भी दूर हुंदा हैगा, अखां दी सफाई भी हुंदी हैगी।
1: ठीक है
0: इस दे राही जेकर किसी दे स्पेक्स लगी है तां उह स्पेक्स लगा के करे एक पॉइंट के ऊपर फोकस करके।
1: ठीक
0: इस
1: है
0: तो इलावा आसन भी हैं जिदा कि
1: जी
0: शीर्ष आसन, सिर नू नीचे करके, ये थोड़े एडवांस हैं, बट जो इस दे नाल थोड़ी सर्कुलेशन है जुड़ी कि ब्रेन वाल जाती है
1: सिर
0: अखा।
1: नीचे लत्ता
0: हाँ
1: ऊपर, है
0: हाँ जी
1: ना,
0: हाँ,
1: बिल्कुल उल्टा हो
0: किसी भी तरह
1: जाना।
0: तुसी थोड़ा उदा जेकर हर कोई नहीं कर सकता, बेड तो अपने नेक पीछे नू करके थोड़ा ताकि सर्कुलेशन थोड़े ब्रेन वाल भी जावे, कि बेड ते लेटे लेटे तुसी नेक पीछे नू करके, ये
1: ठीक है
0: सर्वाइकल वाले दे लई वधिया है,
1: अच्छा
0: ब्रेन
1: जी
0: दे लई है, सर्कुलेशन वधदी है तां आईसाइट भी इंप्रूव हुंदी हैगी, तुहाडी मेमोरी पावर भी वधदी है।
1: ठीक है जी। जदों मौसम बदलता है ना, जिवें पराली साड़दे हैं तां अखां दे नाल नाल सानूं साह लैण 'च वी दिक्कत आउंदी है, या नक 'च खराश रहिंदी है, छिक्कां रहिंदियां ने लगियां, जुकाम हो जांदा है, एसी तों बाहर निकलदे हां गर्म सर्द हो जाईदा है। सो इस दे लई वी योग कारगर है
0: जी जरूर, बहुत
1: जी?
0: ज़्यादा है, इस दे मैनूं बेनिफिट भी मिले हैं।
1: अच्छा जी
0: हाँ, मैं क्लास दे विच प्राणायाम करवाने हैं, कपालभाति, भस्त्रिका, ये स्पेशली लंग्स दे लई, ब्रेन दे लई है। इस दे राही जो कुछ लेडीज सीगियां जो कहंदियां सीगी सानू सीजनल इशू आंदे सीगे,
1: हाँ जी
0: सानू साडा गला खराब रहना,
1: जी
0: अखां च खारिश होनी, ते जदों तो असीं योग शुरू करया सानू इह 2-3 सालां तों इह प्रॉब्लम बिल्कुल नहीं आई। सीजनल प्रॉब्लम बहुत ज़्यादा हद तक दूर हो जांदियां नेगियां
1: जी
0: योग दे राही, स्पेशली इस कपालभाति, भस्त्रिका,
1: ठीक
0: इस
1: है
0: सब तो ज़्यादा इफेक्टिव हन, प्राणायाम इफेक्टिव हन, ते अखां दे लई जल नेती कीती जांदी है।
1: जी
0: इस दे विच की हुंदा है नक दे एक साइड तो पानी पा के दूसरी साइड तो कढ़ना हुंदा है।
1: अच्छा जी
0: हाँ जी, इस दे विच तुहाडी अखां दी सफाई हुंदी है, तुहाडे नोस्ट्रल दी सफाई हुंदी हैगी,
1: अच्छा जी
0: बट ये हर एक नहीं कर सकदा। स्टार्टिंग है इजी, बट जदों आपां सुणदे हां तां
1: जी
0: थोड़ा
1: जी
0: टफ
1: जी
0: लगदा है, बट इस दे अंडर सिर्फ योगा ट्रेनर दे ही करनी चाहीदी है
1: ठीक
0: स्टार्टिंग दे
1: है।
0: विच, यही इफेक्टिव सब तो ज़्यादा है अखां दे लई।
1: दिल दे मरीजां दे लई योग किवें कारगर है? ਜਿਵੇਂ ਕਿ ਬੀਪੀ ਲਈ ਤਾਂ ਤੁਸੀਂ ਦੱਸਿਆ ਕਿ ਬਹੁਤ ਵਧੀਆ ਹੈ ਯੋਗਾ ਕਰਨਾ, ਤਾਂ ਹਾਰਟ ਰੇਟ ਨੂੰ ਕਿਵੇਂ ਬੈਲੈਂਸ ਰੱਖ ਰਿਹਾ ਯੋਗ?
0: ਸਪੈਸ਼ਲੀ ਜੇਕਰ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ ਉਸਦਾ ਸਪੈਸ਼ਲੀ ਧਿਆਨ ਰੱਖਿਆ ਜਾਂਦਾ ਹੈਗਾ
1: ਜੀ।
0: ਹਾਂਜੀ, ਕਿਉਂਕਿ ਜੇਕਰ ਕੋਈ ਹਾਰਡ ਐਕਸਰਸਾਈਜ਼ ਹੈ, ਕੋਈ ਫਾਸਟ ਐਕਸਰਸਾਈਜ਼ ਆ, ਅਸੀਂ ਉਸਨੂੰ ਨਹੀਂ ਕਰਵਾਉਂਦੇ।
1: ਠੀਕ ਹੈ,
0: ਇਸ ਗੱਲ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈਗਾ। ਪ੍ਰਾਣਾਯਾਮ ਬਹੁਤ ਜ਼ਿਆਦਾ ਇਫੈਕਟਿਵ ਨੇਗੇ ਜੋ ਦਿਲ ਦੇ ਰੋਗੀ ਹਨ, ਅਤੇ ਲਾਈਟ ਐਕਸਰਸਾਈਜ਼ ਸਿੰਪਲ ਆਸਨ ਉਹਨਾਂ ਨੂੰ ਕਰਵਾਏ ਜਾਂਦੇ ਨੇਗੇ, ਕੋਈ ਹਾਰਡ ਐਕਸਰਸਾਈਜ਼ ਆਸਨ ਉਹਨਾਂ ਨੂੰ ਨਹੀਂ ਕਰਵਾਏ ਜਾਂਦੇ
1: ਜੀ। ਗੁਰਦੀਪ ਸਰ, ਗਵਰਨਮੈਂਟ ਵੱਲੋਂ ਸਮੇਂ ਸਮੇਂ 'ਤੇ ਯੋਗ ਨੂੰ ਪ੍ਰਮੋਟ ਕਰਨ ਦੇ ਉਪਰਾਲੇ ਕੀਤੇ ਜਾਂਦੇ ਨੇ ਤਾਂ ਜੋ ਉਹ ਵੱਧ ਤੋਂ ਵੱਧ ਲੋਕਾਂ ਤੱਕ ਯੋਗ ਪਹੁੰਚ ਸਕੇ?
0: ਮੈਂ ਆਲਰੇਡੀ ਦੱਸਿਆ, ਮੈਂ CM ਦੀ ਯੋਗਸ਼ਾਲਾ ਪ੍ਰੋਜੈਕਟ ਦੇ ਅੰਡਰ ਕੰਮ ਕਰ ਰਿਹਾ
1: ਜੀ,
0: ਜੋ ਕਿ ਆਪਣੇ ਪ੍ਰੈਜੈਂਟ CM ਸਾਹਿਬ ਜੀ ਨੇ ਸਟਾਰਟ ਕਰਿਆ ਹੈ
1: ਜੀ।
0: ਇਹ ਬਹੁਤ ਵਧੀਆ ਉਪਰਾਲਾ ਹੈ, ਫ੍ਰੀ ਆਫ ਕੋਸਟ ਦੇ ਵਿੱਚ ਪਬਲਿਕ ਨੂੰ ਯੋਗਾ ਕਰਵਾਇਆ ਜਾਂਦਾ ਹੈ। ਜੇਕਰ ਤੁਹਾਡੇ ਮੁਹੱਲੇ ਦੇ ਵਿੱਚ ਕੋਈ ਵੀ ਪਾਰਕ ਹੈ, ਤੁਹਾਡੇ ਆਸ ਪਾਸ 25 ਮੈਂਬਰ ਚਾਹੀਦੇ ਹਨ,
1: ਠੀਕ ਹੈ,
0: ਅਤੇ ਪੰਜਾਬ ਗਵਰਨਮੈਂਟ ਵੱਲੋਂ ਇੱਕ ਟੋਲ ਫ੍ਰੀ ਨੰਬਰ ਦਿੱਤਾ ਗਿਆ ਹੈ ਜੋ ਕਿ 7669400500, ਇਸ 'ਤੇ ਤੁਸੀਂ ਕਾਲ ਕਰ ਸਕਦੇ ਹੋ। ਤੁਸੀਂ ਆਪਣੀ ਸਾਰੀ ਡਿਟੇਲ ਦੱਸੋਗੇ, ਤੁਸੀਂ ਕਿੱਥੇ ਯੋਗ ਕਰਵਾਉਣਾ ਹੈ, ਤੁਸੀਂ ਕਿੰਨੇ ਮੈਂਬਰ ਹੋ, ਤਾਂ ਪੰਜਾਬ ਗਵਰਨਮੈਂਟ ਇੱਕ ਇੰਸਟ੍ਰਕਟਰ ਫ੍ਰੀ ਆਫ ਕੋਸਟ ਭੇਜੇਗੀ ਜੋ ਕਿ ਤੁਹਾਨੂੰ ਤੁਹਾਡੇ ਸਮੇਂ ਦੇ ਅਕੋਰਡਿੰਗ ਤੁਹਾਡੇ ਪਾਸ ਆ ਕੇ ਤੁਹਾਡੇ ਘਰ ਆ ਕੇ ਤੁਹਾਨੂੰ ਯੋਗਾ ਕਰਵਾਏਗਾ
1: ਜੀ। ਤੇ ਇਹ ਯੋਗ ਇੰਸਟ੍ਰਕਟਰ ਕਿੰਨੇ ਚਿਰ ਦੇ ਲਈ ਸਾਨੂੰ ਯੋਗਾ ਸਿਖਾਉਣਗੇ?
0: ਇਹ ਫ੍ਰੀ ਆਫ ਕੋਸਟ ਉਦੋਂ ਤੱਕ ਚੱਲੇਗਾ ਜਦੋਂ ਤੱਕ ਤੁਸੀਂ ਕਰਨਾ ਚਾਹੋਗੇ।
1: ਅੱਛਾ ਜੀ।
0: ਓਵਰਆਲ ਪੰਜਾਬ ਦੇ ਵਿੱਚ 2 ਲੱਖ ਤੋਂ ਜ਼ਿਆਦਾ ਲਾਭਪਾਤਰੀ ਹਨ ਇਸ ਦੇ ਵਿੱਚ।
1: ਬਹੁਤ ਚੰਗੀ ਗੱਲ ਹੈ ਕਿ ਇੰਨੇ ਜ਼ਿਆਦਾ ਲੋਕ ਜੁੜ ਰਹੇ ਨੇ ਯੋਗ ਦੇ ਨਾਲ, ਆਪਣੇ ਸਰੀਰ ਨੂੰ ਨਿਰੋਗ ਕਰਨ 'ਚ ਪੂਰਾ ਪੂਰਾ ਦਿਲਚਸਪੀ ਦਿਖਾ ਰਹੇ ਨੇ। ਲੇਕਿਨ ਸਰ, ਜੋ ਲੋਕ ਵਰਕਿੰਗ ਨੇ, ਕੰਮ ਕਾਜ ਵਾਲੇ ਨੇ, ਅਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਹੇ ਨੇ, ਉਹਨਾਂ ਕੋਲ ਨਹੀਂ ਸਮਾਂ ਹੁੰਦਾ ਇਸ ਤਰ੍ਹਾਂ ਯੋਗਾ ਕਲਾਸਿਸ ਅਟੈਂਡ ਕਰਨ ਦੇ ਲਈ, ਤਾਂ ਉਹ ਆਪਣੀ ਲੰਚ ਬ੍ਰੇਕ ਦੇ ਵਿੱਚ ਆਪਣੇ ਦਫ਼ਤਰ 'ਚ ਬੈਠੇ 5 ਤੋਂ 10 ਮਿੰਟ ਯੋਗ ਕਿਵੇਂ ਕਰ ਸਕਦੇ ਨੇ? ਕਿਉਂਕਿ ਕਹਿੰਦੇ ਨੇ ਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਮੈਟ ਵਿਛਾਈਏ ਅਤੇ ਫਿਰ ਯੋਗ ਕਰੀਏ, ਯੋਗ ਅਸੀਂ ਕਿਤੇ ਵੀ ਕਰ ਸਕਦੇ ਹਾਂ। ਉਹ ਦੱਸੋ ਕਿ ਕਿਵੇਂ ਕਰ ਸਕਦੇ ਹਾਂ
0: ਆਫਿਸ ਦੇ ਵਿੱਚ, ਕਿਉਂਕਿ ਉਹਨਾਂ ਦੀ ਲੌਂਗ ਸਿਟਿੰਗ ਹੁੰਦੀ ਹੈ।
1: ਹਾਂ,
0: ਇੱਕ ਤਾਂ ਉਹ ਘੰਟੇ ਬਾਅਦ, 1.5 ਘੰਟੇ ਬਾਅਦ ਉੱਠਣ ਤੇ ਥੋੜੀ ਵਾਕ ਕਰਨ
1: ਜੀ।
0: ਉਸ ਤੋਂ ਬਾਅਦ ਆਪਣੀ ਬੋਡੀ ਨੂੰ ਸਟ੍ਰੈਚ ਜ਼ਰੂਰ ਕਰਨ।
1: ਹਾਂਜੀ,
0: ਸਰਵ ਪ੍ਰੋਬਲਮ ਸਭ ਤੋਂ ਜ਼ਿਆਦਾ ਆਉਂਦੀ ਹੈਗੀ ਬੈਕ ਦੀ ਅਤੇ ਸਰਵਾਈਕਲ ਦੀ, ਉਹ ਲੌਂਗ ਸਿਟਿੰਗ ਦੇ ਨਾਲ ਹੀ ਆਉਂਦੀ ਹੈ। ਇਸ ਦੇ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਤਾਂ ਕਿ ਤੁਹਾਡੀ ਨੈੱਕ ਡਾਊਨ ਨਾ ਹੋਵੇ, ਬਿਲਕੁਲ ਥੋੜ੍ਹਾ ਜੋ ਵੀ ਹੈ ਸਕਰੀਨ ਹੈ ਤੁਹਾਡੇ ਆਈ ਲੈਵਲ 'ਤੇ ਹੋਵੇ, ਤੁਹਾਡੀ ਪੋਸਚਰ ਬੈਕ ਸਟ੍ਰੇਟ ਹੋਣੀ ਚਾਹੀਦੀ ਹੈ।
1: ਠੀਕ ਹੈ ਜੀ।
0: ਅਤੇ ਇਸ ਦੇ ਲਈ ਸਭ ਤੋਂ ਜ਼ਿਆਦਾ ਤੁਸੀਂ ਪ੍ਰਾਣਾਯਾਮ ਨੂੰ ਇੰਪੋਰਟੈਂਸ ਦੇ ਸਕਦੇ ਹੋ, ਕਿਉਂਕਿ ਉਸ ਦੇ ਲਈ ਜ਼ਿਆਦਾ ਸਮਾਂ ਨਹੀਂ ਲੱਗਦਾ, ਤੁਹਾਡੀ ਮੈਂਟਲ ਹੈਲਥ ਅਤੇ ਤੁਹਾਨੂੰ ਕੰਮ ਕਰਨ ਦੇ ਵਿੱਚ ਉਹ ਬੈਨੀਫਿਸ਼ੀਅਲ ਹਨ।
1: CM ਦੀ ਯੋਗਸ਼ਾਲਾ ਦੇ ਨਾਲ ਨਾਲ ਇੱਕ ਹੋਰ ਅਸੀਂ ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ ਇੱਕ ਐਪ ਵੀ ਲਾਂਚ ਕੀਤੀ ਗਈ ਹੈ, ਯੋਗ ਬ੍ਰੇਕ ਐਪ। ਉਹ ਇਹਨਾਂ ਸਾਰੇ ਵਰਕਿੰਗ ਪਰਸਨਸ ਦੇ ਲਈ ਹੀ ਹੈ, ਕਿਉਂਕਿ ਹਰ ਕੋਈ ਯੋਗਸ਼ਾਲਾ 'ਚ ਜਾ ਕੇ ਯੋਗਾ ਨਹੀਂ ਕਰ ਸਕਦਾ। ਸੋ ਜਿਹੜੇ ਵੀ ਕੰਮਕਾਜੀ ਬੰਦੇ ਨੇ, ਲੋਕ ਨੇ, ਮਹਿਲਾਵਾਂ ਨੇ, ਵੀਰ ਨੇ, ਉਹ ਯੋਗ ਬ੍ਰੇਕ ਐਪ ਆਪਣੇ ਆਪਣੇ ਫੋਨ 'ਚ ਇੰਸਟਾਲ ਕਰ ਲੈਣ ਅਤੇ ਫਿਰ ਆਪਣੇ ਦਫ਼ਤਰ 'ਚ ਹੀ ਬੈਠ ਕੇ ਯੋਗ ਨੂੰ ਅਪਣਾ ਸਕਦੇ ਨੇ। ਗੁਰਦੀਪ ਜੀ, ਕਿਹਾ ਜਾਂਦਾ ਹੈ ਕਿ ਅਸਲੀ ਤਾਕਤ ਨਾ ਮਾਸਪੇਸ਼ੀਆਂ 'ਚ ਨਹੀਂ ਹੁੰਦੀ ਬਲਕਿ ਸ਼ਾਂਤ ਮਨ 'ਚ ਹੁੰਦੀ ਹੈ। ਅਸੀਂ ਤੁਹਾਨੂੰ ਜਿੰਨਾ ਕੁ ਓਬਜ਼ਰਵ ਕਰ ਸਕੇ ਹਾਂ, ਬੜੀ ਸ਼ਾਂਤ ਮਨ ਦੇ ਸ਼ਖਸ ਸਾਨੂੰ ਲੱਗੇ, ਔਰ ਸਿਰਫ ਮੈਨੂੰ ਲੱਗਦਾ ਯੋਗ ਕਰਕੇ ਹੀ ਮੁਮਕਿਨ ਹੋ ਸਕਿਆ। ਆਪ ਜੀ ਨੇ ਆਪਣਾ ਇੰਨਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਯੋਗ ਬਾਰੇ ਇੰਨੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ।
0: ਓਕੇ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਕਰਦਾ
1: ਜੀ। ਉਮੀਦ ਅਸੀਂ ਇਹੀ ਕਰਦੇ ਹਾਂ ਕਿ ਤੁਹਾਡੇ ਵਿਚਾਰ ਸਾਡੇ ਸਰੋਤਿਆਂ ਨੂੰ ਯੋਗ ਅਪਣਾਉਣ ਦੇ ਲਈ ਅਤੇ ਸਿਹਤਮੰਦ ਜੀਵਨ ਜਿਉਣ ਲਈ ਜ਼ਰੂਰ ਪ੍ਰੇਰਿਤ ਕਰਨਗੇ
0: ਜੀ। ਜ਼ਰੂਰ,
1: ਸ਼ੁਕਰੀਆ ਜੀ।
0: ਥੈਂਕ ਯੂ।
2: ਹਾਂਜੀ ਨੰਦਿਤਾ, ਹੁਣੇ ਆਪਾਂ ਗੱਲਬਾਤ ਸੁਣੀ, ਵਿਸ਼ਾ ਸੀ ਯੋਗ ਅਤੇ ਸਾਡੀ ਜੀਵਨ ਸ਼ੈਲੀ
1: ਜੀ।
2: ਯੋਗ ਗੁਰੂ ਗੁਰਦੀਪ ਸਿੰਘ ਹੋਰਾਂ ਨਾਲ ਕੀਤੀ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਪ੍ਰਸਾਰਿਤ ਕੀਤੀ ਗਈ। ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਸੁਮਿਤਾ। ਪ੍ਰੋਗਰਾਮ ਇਸ ਵੇਲੇ ਨਾਰੀ ਲੋਕ ਚੱਲ ਰਿਹਾ, ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਟਿਊਨ ਇਨ ਕੀਤਾ ਹੋਇਆ। ਅਗਲਾ ਗੱਲਬਾਤ ਹੁਣ ਤੋਂ ਥੋੜ੍ਹੀ ਦੇਰ ਬਾਅਦ ਕਰਾਂਗੇ ਜੀ।
3: ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151011848, 98880, 2848।

0: ਹਾਂਜੀ, ਗੀਤ ਸੰਗੀਤ ਵੀ ਸੁਣ ਲਿਆ ਆਪਾਂ, ਯੋਗ ਗੁਰੂ ਉਹਨਾਂ ਨਾਲ ਗੱਲਬਾਤ, ਜਿਹੜੇ ਗੁਰਦੀਪ ਸਿੰਘ ਹੋਰਾਂ ਨਾਲ, ਉਹਨਾਂ ਨਾਲ ਵੀ ਆਪਾਂ ਥੋੜ੍ਹੀ ਦੇਰ ਪਹਿਲਾਂ ਗੱਲਬਾਤ ਸੁਣੀ, ਸੁਮਿਤਾ ਹੋਰਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ।
1: ਜੀ
0: ਅਤੇ ਨੰਦਿਤਾ, ਯੋਗ ਦੇ ਦਿਨ ਚੱਲ ਰਹੇ, 21 ਜੂਨ ਨੂੰ ਯੋਗ ਦਿਵਸ ਹੈ ਜਿਹੜਾ,
1: ਮਨਾਇਆ
0: ਉਹ
1: ਜਾਏਗਾ
0: ਮਨਾਇਆ
1: ਜੀ।
0: ਜਾਏਗਾ ਸਾਰੇ ਪਾਸੇ, ਹੈ ਨਾ। ਅਤੇ ਆਪਾਂ ਨਾ ਕੀ ਕਰਦੇ ਹਾਂ ਕਿ ਜਿੱਦਣ ਨੂੰ ਕੋਈ ਦਿਨ ਖਾਸ ਮਨਾਉਣਾ ਹੁੰਦਾ, ਉੱਦਣ
1: ਉਸੇ
0: ਹੀ
1: ਦਿਨ ਨੂੰ
0: ਸਾਰਾ
1: ਯਾਦ
0: ਕੁਛ
1: ਕਰਦੇ
0: ਆਪਾਂ
1: ਹਾਂ
0: ਕਰ
1: ਜੀ।
0: ਲੈਂਦੇ ਹਾਂ ਸਾਰ, ਹੈ ਨਾ,
1: ਜੀ
0: ਕਿ ਇਹ ਹੁੰਦਾ ਕਿ ਜੀ 21 ਤਰੀਕ ਨੂੰ ਯੋਗ ਦਿਵਸ ਮਨਾਉਣਾ ਹੈ ਅਸੀਂ, ਤਾਂ ਉਸੇ ਦਿਨ ਹੀ ਯੋਗ ਕਰਾਂਗੇ, ਜਾਂ ਬੜੇ ਐਕਟਿਵ ਹੋ ਕੇ ਆਪਾਂ ਪਾਰਟਿਸਪੇਟ ਕਰਦੇ ਹਾਂ।
1: ਜੀ
0: ਮੰਨ ਲਓ
1: ਪਾਰਟੀਸਪੇਟ
0: ਕਿਤੇ
1: ਵਗੈਰਾ ਲੋਕਾਂ ਨੇ ਫੋਟੋ ਖਿੱਚ ਕੇ ਵੀ
0: ਹਾਂ,
1: ਅਪਲੋਡ ਕਰਨੀ
0: ਫੋਟੋ
1: ਹੈ
0: ਖਿੱਚ
1: ਅਸੀਂ,
0: ਕੇ,
1: ਹੈ
0: ਹੈ
1: ਨਾ,
0: ਨਾ, ਕਿ
1: ਕਿ
0: ਅਸੀਂ
1: ਅਸੀਂ
0: ਯੋਗ
1: ਦਿਨ ਨੂੰ
0: ਕਰ
1: ਮਨਾ
0: ਰਹੇ
1: ਰਹੇ
0: ਹਾਂ,
1: ਸੀ
0: ਹੈ ਨਾ,
1: ਕਰਦੇ ਹਾਂ।
0: ਤੇ ਜਦੋਂ ਹੀ ਅਗਲਾ ਦਿਨ ਆਉਂਦਾ ਹੈ ਤੇ ਉਦੋਂ ਸਭ ਕੁਝ ਭੁੱਲ ਜਾਂਦੇ ਹਾਂ,
1: ਜੀ
0: ਉਦੋਂ ਇਹ
1: ਜੀ
0: ਹੁੰਦਾ
1: ਉਸ ਮੈਨੂੰ
0: ਹੈ।
1: ਲੱਗਦਾ ਉਸ ਇੱਕ ਥੋੜ੍ਹੇ ਕੁ ਟਾਈਮ ਆਪਾਂ ਯਾਦ ਰੱਖਦੇ ਹਾਂ ਵੀ ਅੱਜ ਯੋਗ
0: ਹਾਂ
1: ਦਿਵਸ ਹੈ, ਜਦੋਂ ਆਪਾਂ ਲੱਗਦਾ ਵੀ ਚਲੋ ਇੱਥੇ ਆਪਾਂ ਕਿਤੇ ਗਏ ਹਾਂ, ਉੱਥੇ ਥੋੜ੍ਹਾ
0: ਹਾਂ
1: ਬਹੁਤ ਫੰਕਸ਼ਨ ਕੁਝ ਖਤਮ ਹੋ ਗਿਆ, ਨਾਲ ਦੀ ਨਾਲ ਹੀ ਆਪਾਂ
0: ਜੀ,
1: ਭੁੱਲ ਜਾਂਦੇ ਵੀ ਐਸਾ ਵੀ ਕੁਝ ਸੀਗਾ।
0: ਹਾਂ, ਐਸਾ ਵੀ ਕੁਝ ਸੀ, ਹੈ ਨਾ।
1: ਜੀ
0: ਸੋ ਕਸਰਤ ਨੂੰ ਜਾਂ ਯੋਗ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਅਪਣਾਉਣਾ ਚਾਹੀਦਾ ਹੈ।
1: ਜੀ ਉਹ ਇਸ ਕਰਕੇ ਵੀ ਹੈ ਕਿਉਂਕਿ ਅੱਜ ਕੱਲ੍ਹ ਦੇਖੋ ਸਭ ਦੀ ਜਿਹੜੀ ਜੋਬ ਹੈ ਉਹ ਸਿਟਿੰਗ ਹੋ ਗਈ ਹੈ,
0: ਹਾਂ
1: ਕਿ
0: ਜੀ,
1: ਬੈਠੇ ਬੈਠੇ ਕੰਮ ਕਰਨਾ। ਪਹਿਲਾਂ ਹੁੰਦਾ ਸੀ ਜਿਵੇਂ ਭੈਣਾਂ ਵੀ ਜਿਵੇਂ ਪਹਿਲਾਂ ਸੀ ਕਿ ਝਾੜੂ ਪੋਚਾ ਲਾਉਣਾ, ਹੈ ਨਾ, ਬਹਿ ਕੇ ਲਾਉਣਾ, ਉਦੋਂ
0: ਹੱਥੀਂ
1: ਵੀ
0: ਕੰਮ ਕਰ,

0: ਦੇ ਹੁੰਦੇ
1: ਜੀ
0: ਸੀ
1: ਉਦੋਂ
0: ਸਾਰੇ।
1: ਵੀ ਕਾਫੀ ਉਹ ਹੁੰਦਾ ਸੀ, ਜਿਵੇਂ ਮੈਂ ਐਵੇਂ ਕਹਿ ਲਓ ਕਿ ਬਹਿ ਕੇ ਜਾਂ ਦੂਜੀ ਤਰ੍ਹਾਂ ਕੰਮ ਕਰਦੇ ਸੀਗੇ, ਤਾਂ ਕਿ ਪੂਰੇ ਸਰੀਰ ਦੀ ਕਸਰਤ ਹੁੰਦੀ ਸੀ।
0: ਜੀ
1: ਪਰ ਹੁਣ ਉਹੀ ਚੀਜ਼ਾਂ ਦੀ ਜਿਹੜੀ ਹੈ ਵੀ ਜਗ੍ਹਾ ਜਿਹੜੀ ਆ ਉਹ ਮਸ਼ੀਨਾਂ ਨੇ ਲੈ ਲਈ ਹੈ,
0: ਜੀ,
1: ਤਾਂ ਇਸ ਕਰਕੇ ਸਰੀਰ ਉਸੇ ਤਰ੍ਹਾਂ ਹੋ ਗਏ ਨੇ ਕਿ ਜੇ ਮਾੜਾ ਮੋਟਾ ਕੰਮ ਕਰ ਲੈਣ ਉਦੋਂ ਐਂ ਲੱਗਦਾ ਵੀ ਬਹੁਤ ਥੱਕ ਗਏ, ਵੀ ਲੱਤਾਂ ਦੁੱਖ ਰਹੀਆਂ ਨੇ, ਬਾਹਾਂ ਦੁੱਖ ਰਹੀਆਂ ਨੇ। ਪਹਿਲਾਂ ਦੇਖੋ, ਪਹਿਲਾਂ ਐਵੇਂ ਬੱਚੇ ਵੀ ਪਹਿਲਾਂ ਐਵੇਂ ਹੁੰਦੇ ਸੀ ਕਿ ਸਾਰਾ ਸਾਰਾ ਦਿਨ ਖੇਡੀ ਜਾਣਾ, ਫਿਰ ਵੀ ਨਹੀਂ ਸੀ ਹੁੰਦਾ ਵੀ ਥੱਕ ਗਏ।
0: ਹਾਂ,
1: ਹੁਣ ਥੋੜ੍ਹੀ ਦੇਰ ਕਹਿ ਦੇ ਵੀ ਤੁਰ ਕੇ ਤੱਕ ਜਾਣਾ, ਕਹਿੰਦਾ ਨਹੀਂ ਥੱਕ
0: ਨਹੀਂ ਥੱਕ ਗਏ, ਹੈ ਨਾ। ਕੋਠੇ ਤੇ ਵੀ ਜਾਣਾ ਹੋਵੇ ਨਾ, ਜੇ ਬੱਚੇ ਨੂੰ ਕਹਿ ਦੇ ਵੀ ਉੱਪਰੋਂ ਕੱਪੜੇ ਸੁੱਕਣੇ ਤਾਰ ਲਿਆ, ਹੈ ਨਾ, ਉਹ ਵੀ ਕਹੇਗਾ ਨਹੀਂ ਮੰਮਾ ਮੈਥੋਂ ਨਹੀਂ ਜਾਇਆ ਜਾਣਾ, ਤੁਸੀਂ ਜਾਓ।
1: ਉਦੋਂ ਐਂ ਹੁੰਦੇ ਬੱਚੇ ਨੂੰ ਕਹੋ ਨਾ ਕੱਪੜੇ ਚੱਕ ਲਿਆ, ਉਦੋਂ ਕਹਿੰਦਾ ਨਹੀਂ ਮੈਂ ਨਹੀਂ ਜਾਣਾ। ਪਰ ਜੇ ਤੁਸੀਂ ਬੱਚੇ ਨੂੰ ਨਾਲ ਹੀ ਕਹੋਗੇ ਨਾਲ 10 ਰੁਪਏ ਚੀਜ਼ ਲਿਆ, ਉਦੋਂ ਉਹਨੇ ਮਿੰਟ ਚ ਭੱਜ ਕੇ
0: ਜਾਣਾ, ਹੈ ਨਾ। ਮਤਲਬ ਕੋਈ ਲਾਲਚ ਦੇ ਵਿੱਚ ਬੱਚੇ ਆ ਜਾਂਦੇ ਨੇ। ਸੋ ਇਹ ਗੱਲਾਂ ਵੱਖਰੀਆਂ ਨਾ, ਪਰ ਇਹ ਹੈ ਕਿ ਕਸਰਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ। ਠੀਕ ਹੈ, ਤੁਸੀਂ ਜੇ ਤੁਹਾਨੂੰ ਬਾਹਰ ਸਮਾਂ ਨਹੀਂ ਲੱਗਦਾ ਤਾਂ ਤੁਸੀਂ ਘਰ ਦੇ ਵਿੱਚ ਰਹਿ ਕੇ ਹੀ ਹਲਕੀ ਫੁਲਕੀ ਕਸਰਤ ਹੈ ਜਿਹੜੀ ਕਰ ਸਕਦੇ ਹੋ।
1: ਇਹਦੇ ਵਿੱਚ ਇਹ ਵੀ ਹੈ ਕਿ ਤੁਸੀਂ ਕਰੋਗੇ ਨਾ, ਨਾਲ ਨਾਲ ਆਪਣੇ ਫੈਮਿਲੀ ਨੂੰ ਵੀ ਨਾਲ ਨਾਲ ਇਨਵੋਲਵ
0: ਕਰ ਸਕਦੇ,
1: ਕਿ ਤੁਸੀਂ ਸਾਰੇ ਜਣੇ ਮਿਲ ਕੇ, ਹਨਾ, ਸਵੇਰੇ ਕੋਈ ਯੋਗਾ ਸੈਸ਼ਨ ਲਾਓ। ਕਿਉਂਕਿ ਆਪਾਂ ਦੇਖ ਰਹੇ ਹਾਂ ਖਾਣਾ ਪੀਣਾ ਵੀ ਆਪਣਾ ਐਸਾ ਹੋ ਗਿਆ ਕਿ ਆਪਾਂ ਨੂੰ ਹੁਣ ਇਹਦੀ ਬਹੁਤ ਜ਼ਰੂਰਤ ਹੈ ਵੀ ਆਪਾਂ ਜਿਹੜਾ ਹੈ ਕਸਰਤ ਥੋੜ੍ਹੀ ਬਹੁਤ ਹੀ ਕਰੀਏ, ਤਾਂ ਜੋ ਆਪਣਾ ਸਰੀਰ ਹੈ ਵਧੀਆ ਚੰਗਾ ਮਤਲਬ ਆਪਣਾ ਸਾਥ ਦੇਵੇ। ਕਿਉਂਕਿ ਨਹੀਂ ਤਾਂ ਆਪਾਂ ਦੇਖੀਏ ਪਹਿਲਾਂ ਜਿਹੜੇ ਹੁੰਦੇ ਸੀ ਉਹਨਾਂ ਦੀ ਉਮਰ, ਜਿਹੜੇ ਦਾਦੇ ਪੜਦਾਦੇ ਨੇ ਉਹਨਾਂ ਦੀ ਉਮਰ ਕਾਫੀ ਕਾਫੀ ਹੁੰਦੀ ਸੀ, ਪਰ ਹੁਣ ਦੇਖੀਏ 50 ਦੇ ਨੇੜੇ ਹੀ ਆਪਾਂ ਕਹਿ ਦਿੰਦੇ ਜੀ ਇਹਨੂੰ ਤਾਂ ਸ਼ੂਗਰ ਹੈ। 50 ਵੀ ਬਹੁਤ ਵੱਧ ਮੈਂ ਦੱਸਦੀ ਹਾਂ, 40-40 ਸਾਲ ਦੇ ਵੀ ਉਦੋਂ ਤੱਕ ਹੀ ਕਹਿ ਦਿੰਦੇ ਮੈਨੂੰ ਸ਼ੂਗਰ ਹੈ ਜੀ, ਮੈਨੂੰ BP ਵੱਧ ਹੈ ਜੀ। ਇਹ ਉਹੀ ਚੀਜ਼ਾਂ ਦੀ ਨਿਸ਼ਾਨੀ ਹੈ, ਕਿਉਂਕਿ ਅਸੀਂ ਜਿਹੜਾ ਖਾਣ ਪੀਣ ਐਸਾ ਕਰ ਲਿਆ ਤੇ ਨਾ ਹੀ ਅਸੀਂ ਜਿਹੜਾ ਹੈ ਸਰੀਰ ਦਾ ਇੰਨਾ ਕੰਮ ਲੈ ਰਹੇ ਹਾਂ
0: ਜੀ। ਹੁਣ ਦੇਖੋ, ਹੁਣ ਵਾਲੇ ਲੋਕ ਜਾਂ ਹੁਣ ਵਾਲੇ ਮਾਹਿਰ ਕਹਿੰਦੇ ਨੇ ਕਿ ਤੁਸੀਂ ਆਟਾ ਨਹੀਂ ਖਾਣਾ
1: ਜੀ,
0: ਦੁੱਧ ਨਹੀਂ ਪੀਣਾ। ਸੋ ਇਹੀ ਚੀਜ਼ਾਂ ਖਾ ਕੇ ਸਾਡੇ ਬਜ਼ੁਰਗ ਜਿਹੜੇ ਤੰਦਰੁਸਤ ਰਹਿੰਦੇ ਸੀਗੇ, ਉਹ ਇਸ ਲਈ ਤੰਦਰੁਸਤ ਰਹਿੰਦੇ ਸੀ ਕਿਉਂਕਿ ਉਹ ਕਸਰਤ ਕਰਦੇ ਸੀ। ਜੇ ਕਸਰਤ ਨਹੀਂ ਹੁੰਦਾ ਸੀ ਤਾਂ ਮਤਲਬ ਕਮ ਸੇ ਕਮ ਹੱਥੀਂ ਕੰਮ ਜਿਹੜੇ ਬਹੁਤ ਜ਼ਿਆਦਾ ਕਰਦੇ ਹੁੰਦੇ ਸੀ। ਹੁਣ ਤੁਹਾਨੂੰ ਅਸੀਂ ਇਹ ਤਾਂ ਨਹੀਂ ਕਹਿ ਰਹੇ ਵੀ ਹਾਂ ਤੁਸੀਂ ਆਪਣੇ ਚੁੱਲ੍ਹੇ ਆ ਜਿਹੜੇ ਘਰ ਤੋਂ ਰਸੋਈ ਤੋਂ ਦੂਰ ਕਰ ਲਓ, ਹੈਨਾ, ਜਾਂ ਤੁਸੀਂ ਨਵੀਂ ਤਕਨੀਕ ਆ ਜਿਹੜੀ ਆ ਰਹੀ ਆ ਉਹ ਨਾ ਵਰਤੋ। ਠੀਕ ਹੈ, ਤਕਨੀਕ ਦਾ ਇਸਤੇਮਾਲ ਕਰਨਾ ਚਾਹੀਦਾ, ਨਵੀਆਂ ਨਵੀਆਂ ਮਸ਼ੀਨਾਂ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਆ ਗਏ ਨੇ, ਹਰ ਇੱਕ ਕੰਮ ਸੌਖਾ ਹੋ ਗਿਆ, ਪਰ ਉਹਦੇ ਵਿੱਚ ਇਹ ਹੈ ਕਿ ਆਪਾਂ ਨੂੰ ਥੋੜ੍ਹਾ ਜਿਹਾ ਇਸ ਤਰੀਕੇ ਨਾਲ ਆਪਣੀ ਜੀਵਨ ਸ਼ੈਲੀ ਬਦਲਣੀ ਚਾਹੀਦੀ ਹੈ ਤਾਂ ਕਿ ਰੋਜ਼ਾਨਾ ਦੇ ਕੰਮਾਂ ਦੇ ਵਿੱਚ ਥੋੜ੍ਹਾ ਜਿਹਾ ਕੁਝ ਸਮਾਂ ਅਸੀਂ ਆਪਣੇ ਲਈ ਕੱਢ ਸਕੀਏ
1: ਜੀ। ਉਹੀ ਹੈ ਕਿ ਜੇ ਮਸ਼ੀਨਾਂ ਤੁਹਾਡਾ ਕੰਮ ਸੌਖਾ ਕਰ ਰਹੀਆਂ ਨੇ, ਕਿਉਂਕਿ ਆਪਾਂ ਕਹਿੰਦੇ ਕਿ ਮਸ਼ੀਨ 'ਚ ਕੱਪੜੇ ਧੋਣੇ ਪਾਏ ਹੋਏ ਨੇ, ਤੁਹਾਨੂੰ ਪਤਾ ਜੇ ਮਸ਼ੀਨ 'ਚ ਕੱਪੜੇ ਧੋਣੇ ਪਾਏ ਹੋਏ ਨੇ ਜਾਂ ਐਸਾ ਕੋਈ ਕੰਮ ਹੋ ਰਿਹਾ, ਤੁਹਾਨੂੰ ਪਤਾ ਵੀ ਤੁਸੀਂ ਵਿਹਲੇ ਹੋ ਤਾਂ ਆਪਣੇ ਸਰੀਰ ਦਾ ਵੀ ਕੋਈ ਕੰਮ ਜ਼ਰੂਰ ਲਓ।
0: ਜ਼ਰੂਰ, ਹੈ ਨਾ। ਸੋ ਅੱਜ ਕੱਲ੍ਹ ਦਾ ਨਾ ਕੀ ਹੁੰਦਾ ਕਿ ਆਨੰਦੀ ਤਾਂ ਨਵੀਆਂ ਨਵੀਆਂ ਮਸ਼ੀਨਾਂ ਆ ਰਹੀਆਂ ਨੇ
1: ਜੀ।
0: ਹੁਣ ਦੇਖੋ, ਕੱਪੜੇ ਧੋਣ ਵਾਲੀ ਤਾਂ ਆਪਾਂ ਮਸ਼ੀਨ ਸੁਣੀ ਸੀ, ਕੱਪੜੇ ਧੋਣ ਵਾਲੀ ਮਸ਼ੀਨ, ਹੈ ਨਾ, ਉਹਦੇ ਵਿੱਚ ਡਰਾਇਰ ਹੋ ਕੇ ਨਿਕਲੇ ਆਉਂਦੇ ਨੇ।
1: ਹਾਂਜੀ,
0: ਪੋਚਾ ਲਾਉਣ ਵਾਲੀਆਂ ਮਸ਼ੀਨਾਂ ਆ ਗਈਆਂ
1: ਜੀ,
0: ਹੈ ਨਾ, ਕਿ ਤੁਸੀਂ ਬਸ ਉਹ ਪਾਈਪ ਜੀ ਫੜਨੀ ਹੈ, ਇੱਕ ਬਟਨ ਦੱਬਣਾ ਤੇ ਤੁਹਾਡੇ ਘਰ ਦੇ ਵਿੱਚ ਪੋਚਾ ਲੱਗ ਜਾਣਾ, ਹੈ ਨਾ। ਇਸ ਤੋਂ ਇਲਾਵਾ ਭਾਂਡੇ ਧੋਣ ਵਾਲੀਆਂ ਮਸ਼ੀਨਾਂ ਨੇ, ਉਹ ਆ ਗਈਆਂ ਨੇ। ਉਹ ਮੈਂ ਇੱਕ ਦਿਨ ਵੀਡੀਓ ਦੇਖ ਰਹੀ ਸੀ, ਉਹ ਇੱਕ ਵੱਡਾ ਬਕਸੇ ਨੁਮਾ ਹੁੰਦਾ, ਹੈ ਨਾ, ਭਾਂਡੇ ਧੋਣ ਵਾਲਾ, ਉਹਦੇ ਵਿੱਚ ਉਹਨਾਂ ਨੇ ਜੂਠੇ ਭਾਂਡੇ ਰੱਖਣੇ, ਪਲੇਟਾਂ ਦੀ ਜਗ੍ਹਾ ਪਲੇਟਾਂ ਰੱਖਣੀਆਂ, ਕੌਲੀ ਦੀ ਜਗ੍ਹਾ ਜਗ੍ਹਾ ਬਣੀ ਹੁੰਦੀ ਹੈ, ਹੈ ਨਾ, ਉਹਨੂੰ ਬਟਨ ਦੱਬ ਦੇਣਾ ਕਿ ਉਹ ਪ੍ਰੈਸ਼ਰ ਦੇ ਨਾਲ ਹੀ, ਹੈ ਨਾ, ਉਹਦੇ ਵਿੱਚ ਡਿਟਰਜੈਂਟ ਵਗੈਰਾ ਸਭ ਕੁਛ ਉਹ ਪਾ ਕੇ ਉਹ ਤੁਹਾਡੇ ਭਾਂਡੇ ਜਿਹੜੇ ਧੋ ਕੇ ਬਾਹਰ ਆ ਜਾਣਗੇ, ਹੈ ਨਾ। ਸੋ ਉਹੀ ਕਹਿ ਰਹੇ ਵੀ ਨਵੀਆਂ ਨਵੀਆਂ ਮਸ਼ੀਨਾਂ ਆਪਣੇ ਘਰਾਂ ਦੇ ਵਿੱਚ ਆ ਰਹੀਆਂ ਨੇ, ਆਪਣੀ ਸੁੱਖ ਸਹੂਲਤ ਲਈ ਆਈਆਂ ਨੇ, ਪਰ ਇਹ ਚੀਜ਼ਾਂ ਦੀ ਵਰਤੋਂ ਤੁਸੀਂ ਕਰੋ, ਪਰ ਕਸਰਤ ਹੈ ਜਿਹੜੀ ਤੁਸੀਂ ਨਾਲ ਨਾਲ ਉਹ ਵੀ ਜ਼ਰੂਰ ਕਰੋ, ਹੈ ਨਾ। ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਕਸਰਤ ਹੈ, ਜ਼ਰੂਰ ਅਪਣਾਓ। ਸੋ ਇਸ ਵੇਲੇ ਪ੍ਰੋਗਰਾਮ ਨਾਰੀ ਲੋਕ ਚੱਲ ਰਿਹਾ, ਜਾਂਦੇ ਜਾਂਦੇ ਇੱਕ ਗੀਤ ਹੈ ਜਿਹੜਾ ਭੈਣਾਂ ਨੂੰ ਜ਼ਰੂਰ ਸੁਣਵਾ ਦਿੰਦੇ ਹਾਂ।
1: ਬਿਲਕੁਲ।

FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਇਸ ਵੇਲੇ ਠੀਕ ਦੁਪਹਿਰ ਦਾ 1 ਵਜ ਰਿਹਾ ਤੇ ਆਓ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਸਾਡੀ ਬਾਕੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਪ੍ਰੋਗਰਾਮਾਂ ਦੇ ਵੇਰਵੇ ਤੋਂ ਠੀਕ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ, ਜਿਹਦੇ 'ਚ ਤੁਹਾਡੇ ਖਤਾਂ 'ਤੇ ਆਧਾਰਿਤ ਜਿਹੜਾ ਹੈ ਫਰਮਾਇਸ਼ੀ ਹਿੰਦੀ ਗੀਤਾਂ ਦਾ ਪ੍ਰੋਗਰਾਮ ਹੋਏਗਾ। ਦੁਪਹਿਰੇ 1:10 'ਤੇ ਪੇਸ਼ ਹੋਣਗੀਆਂ ਪ੍ਰਾਦੇਸ਼ਿਕ ਸਮਾਚਾਰ ਤਹਿਤ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਦੁਪਹਿਰੇ 1:15 'ਤੇ ਪੇਸ਼ ਹੋਏਗਾ ਪ੍ਰੋਗਰਾਮ ਨਗਮੇ ਦਾ ਬਾਕੀ ਰਹਿੰਦਾ ਹਿੱਸਾ। ਦੁਪਹਿਰੇ 1:40 'ਤੇ ਪੇਸ਼ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ 1:50 'ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਸਰਫਰੋਸ਼ ਦਾ, ਜਿਹੜਾ ਕਿ ਸਾਡੇ ਫੌਜੀ ਵੀਰਾਂ ਦੇ ਲਈ ਜਿਹੜਾ ਪ੍ਰੋਗਰਾਮ ਹੋਏਗਾ ਸਰਫਰੋਸ਼। ਦੁਪਹਿਰ 2:15 'ਤੇ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਦਾ ਸਮਾਂ ਰਹੇਗਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦਾ, ਅਤੇ ਅੱਜ ਦਾ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਜੀ ਵੱਧਦੀ ਮਹਿੰਗਾਈ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਪੇਸ਼ ਹੋਏਗਾ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਸ਼ਾਮ 5 ਵਜੇ ਪੇਸ਼ ਹੋਏਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ। ਸ਼ਾਮ 5:30 ਦਾ ਸਮਾਂ ਰਹੇਗਾ ਪ੍ਰੋਗਰਾਮ ਕਿਸਾਨ ਬਾਣੀ ਦਾ। ਸ਼ਾਮ 6 ਵਜੇ ਪੇਸ਼ ਹੋਣਗੇ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਸ਼ਾਮ ਨੂੰ 6:05 'ਤੇ ਪ੍ਰੋਗਰਾਮਾਂ ਦਾ ਵੇਰਵਾ ਇੱਕ ਵਾਰ ਫਿਰ ਦੱਸਿਆ ਜਾਏਗਾ ਅਤੇ ਨਾਲ ਹੀ ਪੇਸ਼ ਹੋਣਗੇ ਦੇਸ਼ ਭਗਤੀ ਦੇ ਗੀਤ। ਸ਼ਾਮ 6:20 ਦਾ ਸਮਾਂ ਰਹੇਗਾ ਪ੍ਰਾਦੇਸ਼ਿਕ ਸਮਾਚਾਰ ਦਾ, ਜਿਸ ਤਹਿਤ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਪੇਸ਼ ਹੋਏਗਾ ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਵਿਬ ਕਿਓਰ। ਸ਼ਾਮ 7 ਵਜੇ ਪੇਸ਼ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮ 7:10 'ਤੇ ਤੁਸੀਂ ਸੁਣੋਗੇ ਦੋ ਭਾਸ਼ਾਈ ਜਿਹੜਾ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਸ਼ਾਮ 7:45 'ਤੇ ਸਮਾਂ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਣੀ ਦਾ, ਜਿਸ ਤਹਿਤ ਤੁਸੀਂ ਫੋਨ ਕਰਕੇ ਜਿਹੜੇ ਹੈ ਆਪਣੇ ਪਸੰਦ ਦੇ ਹਿੰਦੀ ਅਤੇ ਪੰਜਾਬੀ ਗੀਤ ਸੁਣ ਸਕੋਗੇ। ਰਾਤ 8:15 ਦਾ ਸਮਾਂ ਰਹੇਗਾ ਪ੍ਰੋਗਰਾਮ ਖੇਡ ਸੰਸਾਰ ਦਾ, ਅਤੇ ਇਸ ਪ੍ਰੋਗਰਾਮ 'ਚ ਅੱਜ ਤੁਸੀਂ ਸੁਣੋਗੇ ਹਾਕੀ ਪਲੇਅਰ ਅਮਨਦੀਪ ਨਾਲ ਗੱਲਬਾਤ।

8:45 ਪੇਸ਼ ਹੋਣਗੀਆਂ ਸਮਾਚਾਰ ਸੰਧਿਆ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਰਾਤ 9 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਹੋਣਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਰਾਤ 10 ਵਜੇ ਪੇਸ਼ ਹੋਏਗਾ ਪ੍ਰੋਗਰਾਮ ਪੰਜਾਬੀ ਤੜਕਾ, ਜੋ ਕਿ ਤੁਹਾਡੇ ਵਟਸਐਪ ਤੇ ਭੇਜੇ ਗਏ ਮੈਸੇਜ ਤੇ ਆਧਾਰਿਤ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੋਏਗਾ। ਰਾਤ 10:30 ਵਜੇ ਤੁਸੀਂ ਆਨੰਦ ਮਾਣੋਗੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀਗੰਧਾ ਤਹਿਤ। ਅਖੀਰ ਦੇ ਵਿੱਚ ਸਭਾ ਦੇ ਅਖੀਰ ਦੇ ਵਿੱਚ ਰਾਤ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਅਤੇ 11:05 ਤੇ ਅੰਗਰੇਜ਼ੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਰਾਤ 11:10 ਤੇ ਹੋਏਗੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ। ਇਹ ਸਨ ਸਾਡੀ ਅੱਜ ਦੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਨਗਮੇ ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ। ਅਤੇ ਇਸ ਪ੍ਰੋਗਰਾਮ ਵਿੱਚ ਤੁਹਾਡੇ ਖਤ ਸ਼ਾਮਿਲ ਕੀਤੇ ਜਾਂਦੇ ਨੇ ਅਤੇ ਖਤਾਂ 'ਤੇ ਆਧਾਰਿਤ ਜਿਹੜੇ ਹੈ ਤੁਸੀਂ ਸੁਣੋਗੇ ਹਿੰਦੀ ਗੀਤ। ਅਤੇ ਪਹਿਲਾ ਖਤ ਸਾਨੂੰ ਭੇਜ ਰਹੇ ਨੇ ਮੁਕਤਸਰ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਅਤੇ ਭੁਪਿੰਦਰ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਮੱਖੂ ਫਿਰੋਜ਼ਪੁਰ ਤੋਂ ਬੀਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ। ਆਓ ਸੁਣਦਿਆਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਅਨਪੜ੍ਹ 'ਚੋਂ ਇਹ ਗੀਤ।

0: ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਉਨ੍ਹਾਂ ਦੀ ਸਲੋਵਾਕੀਆ ਯਾਤਰਾ ਭਾਰਤ ਤੇ ਸਲੋਵਾਕੀਆ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਸਲੋਵਾਕੀਆ ਦੀ ਆਪਣੀ ਯਾਤਰਾ ਦੀ ਸਮਾਪਤੀ ਮੌਕੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਮਜ਼ਬੂਤ ਵਪਾਰਕ ਸਬੰਧ ਨੌਜਵਾਨਾਂ ਨੂੰ ਫਾਇਦਾ ਪਹੁੰਚਾਉਣਗੇ। ਉਨ੍ਹਾਂ ਨੇ ਸਲੋਵਾਕੀਆ ਦੀ ਸਰਕਾਰ ਤੇ ਲੋਕਾਂ ਤੋਂ ਮਿਲੇ ਪਿਆਰ ਲਈ ਸ਼ੁਕਰੀਆ ਅਦਾ ਕੀਤਾ ਅਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਸੋ ਦਾ ਵੀ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਸਲੋਵਾਕੀਆ ਦੀ ਆਪਣੀ ਫੇਰੀ ਸਮਾਪਤ ਕਰਨ ਤੋਂ ਬਾਅਦ ਫਰਾਂਸ ਲਈ ਰਵਾਨਾ ਹੋ ਗਏ ਨੇ। ਪ੍ਰਧਾਨ ਮੰਤਰੀ ਅੱਜ ਫਰਾਂਸ ਦੇ ਏਵੀਆਨ ਪਹੁੰਚਣਗੇ। ਇਸ ਤੋਂ ਬਾਅਦ ਸ੍ਰੀ ਮੋਦੀ ਨਵੀਆਂ ਭਾਈਵਾਲੀਆਂ ਬਣਾਉਣ ਤੇ ਅੰਤਰਰਾਸ਼ਟਰੀ ਏਕਤਾ ਦਾ ਪੁਨਰ ਨਿਰਮਾਣ ਵਿਸ਼ੇ ਤੇ ਹੋਣ ਵਾਲੇ ਸੰਮੇਲਨ ਦੇ ਕਾਰਜਕਾਰੀ ਸੈਸ਼ਨ ਵਿਚ ਸ਼ਿਰਕਤ ਕਰਨਗੇ। ਇਸ ਸੈਸ਼ਨ ਵਿਚ G7 ਦੇਸ਼ਾਂ ਦੇ ਨੇਤਾ, ਭਾਈਵਾਲ ਦੇਸ਼ਾਂ ਦੇ ਮੁਖੀ ਤੇ ਵਿਸ਼ਵ ਬੈਂਕ ਅਤੇ ਅਫਰੀਕੀ ਵਿਕਾਸ ਬੈਂਕ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਕੇਂਦਰੀ ਸਿਹਤ ਮੰਤਰਾਲੇ ਨੇ ਦਵਾਈਆਂ ਸਬੰਧੀ ਨੇਮ 1945 ਚ ਸੋਧ ਕਰਦਿਆਂ ਡਾਕਟਰਾਂ ਦੀ ਪਰਚੀ ਤੋਂ ਬਿਨਾਂ ਮੈਡੀਕਲ ਸਟੋਰਾਂ ਵੱਲੋਂ ਖੰਘ ਦੀ ਦਵਾਈ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਹੈ। ਸਿਹਤ ਮੰਤਰਾਲੇ ਵੱਲੋਂ ਇਸ ਸਬੰਧ ਵਿਚ ਜਾਰੀ ਇਕ ਨੋਟੀਫਿਕੇਸ਼ਨ ਚ ਕਿਹਾ ਗਿਐ ਕਿ ਇਹ ਸੋਧ ਦਸੰਬਰ 2025 ਚ ਪ੍ਰਕਾਸ਼ਿਤ ਖਰੜਾ ਨਿਯਮਾਂ ਤੋਂ ਲੋਕਾਂ ਤੋਂ ਪ੍ਰਾਪਤ ਇਤਰਾਜ਼ਾਂ ਤੇ ਸੁਝਾਵਾਂ ਤੇ ਵਿਚਾਰ ਕਰਨ ਤੋਂ ਬਾਅਦ ਕੀਤੀ ਗਈ ਹੈ। ਸਰਕਾਰ ਨੇ ਵੀ ਕਿਹੈ ਕਿ ਅੰਤਮ ਨਿਯਮਾਂ ਨੂੰ ਸੂਚਿਤ ਕਰਨ ਤੋਂ ਪਹਿਲਾਂ ਸਲਾਹ ਮਸ਼ਵਰੇ ਦੌਰਾਨ ਪ੍ਰਾਪਤ ਸਾਰੇ ਪ੍ਰਤੀਕਰਮ ਤੇ ਜਾਂਚ ਕੀਤੀ ਗਈ ਸੀ। ਸ੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਅਤੇ ਹੋਰਨਾਂ ਮੁਸਾਫਰਾਂ ਦੀ ਸਹੂਲਤ ਵਾਸਤੇ ਚਲਾਈ ਗਈ ਵੰਦੇ ਭਾਰਤ ਰੇਲ ਗੱਡੀ ਦੇ ਰੂਟ ਨੂੰ ਹੁਣ ਸਿੱਧਾ ਕਰ ਦਿੱਤਾ ਗਿਐ, ਜਿਸ ਨਾਲ ਮੁਸਾਫਰਾਂ ਦਾ ਸਮਾਂ ਬਚੇਗਾ ਤੇ ਸਫ਼ਰ ਹੋਰ ਸੁਖਾਲਾ ਹੋਏਗਾ। ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਬੀਤੇ ਕੱਲ੍ਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੰਦੇ ਭਾਰਤ ਰੇਲ ਗੱਡੀ ਦੇ ਰੂਟ ਚ ਕੀਤੇ ਗਏ ਮਹੱਤਵਪੂਰਨ ਬਦਲਾਅ ਬਾਰੇ ਦਸਿਆ ਕਿ ਜਦੋਂ ਇਹ ਰੇਲ ਗੱਡੀ ਸ਼ੁਰੂਆਤ ਵਿਚ ਜਲੰਧਰ ਰਾਹੀਂ ਪਠਾਨਕੋਟ ਜਾਂਦੀ ਸੀ, ਜਿਸ ਕਾਰਨ ਮੁਸਾਫਰਾਂ ਨੂੰ ਵਾਧੂ ਦੂਰੀ ਤੈਅ ਕਰਨੀ ਪੈਂਦੀ ਸੀ। ਸ੍ਰੀ ਔਜਲਾ ਨੇ ਇਸ ਲਈ ਕੇਂਦਰੀ ਰੇਲ ਮੰਤਰਾਲੇ ਤੇ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲਾ ਖੇਤਰ ਦੇ ਹਜ਼ਾਰਾਂ ਮੁਸਾਫਰਾਂ ਲਈ ਫਾਇਦੇਮੰਦ ਸਾਬਤ ਹੋਵੇਗਾ।
1: ਜਦੋਂ ਸ਼ੁਰੂਆਤ ਹੋਈ ਮੈਂ ਉਧਰ ਵੀ ਇਹ ਗੱਲ ਮੀਡੀਆ ਕੇ ਰੱਖੀ ਸੀ ਕਿ ਅਸੀਂ ਇਹਦਾ ਰੂਟ ਸਿੱਧਾ ਕਰਾਂਗੇ, ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਕੱਟਾ। ਮੈਂ ਧੰਨਵਾਦ ਕਰਨਾ ਚਾਹੁੰਦਾ ਨੇੜੇ ਮੰਤਰੀ ਅਸ਼ਵਨੀ ਵੈਸ਼ਨਵ ਜੀ ਦਾ, ਸਾਡੇ ਸਟੇਟ ਮਿਨਿਸਟਰ

0: ਸ੍ਰੀ ਰਣਜੀਤ ਬਿੱਟੂ ਜੀ ਦਾ, ਜਿਨ੍ਹਾਂ ਨੇ ਸਾਡੀ ਇਹ ਮੰਗ ਜਿਹੜੀ ਹੈ ਪੂਰੀ ਕੀਤੀ ਹੈ। 16 ਤਰੀਕ ਤੋਂ 4:25 ਤੇ ਇੱਥੋਂ ਚੱਲੇਗੀ, ਜਿਹਦਾ ਉਦਘਾਟਨ ਸ੍ਰੀ ਰਣਜੀਤ ਬਿੱਟੂ ਜੀ ਕਰਨਗੇ।
1: ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ, ਸੁਰੱਖਿਆ ਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਬਿਰਧ ਘਰਾਂ ਨੂੰ ਮਜ਼ਬੂਤ ਕਰਨ ਅਤੇ ਸੁਰੱਖਿਆ ਤੰਤਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਬਜ਼ੁਰਗ ਆਪਣੇ ਆਪ ਨੂੰ ਇਕੱਲਾ ਜਾਂ ਬੇਸਹਾਰਾ ਮਹਿਸੂਸ ਨਾ ਕਰੇ। ਮੰਤਰੀ ਨੇ ਦੱਸਿਆ ਕਿ ਸਰਕਾਰ ਤੇ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ 15 ਬਿਰਧ ਘਰਾਂ ਦੇ ਸੁਚਾਰੂ ਸੰਚਾਲਨ ਵਾਸਤੇ ਵਿੱਤੀ ਵਰ੍ਹੇ 2025-26 ਦੌਰਾਨ 4,10,00,000 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਵਿੱਤੀ ਸਹਾਇਤਾ ਦੇ ਨਾਲ ਬਜ਼ੁਰਗਾਂ ਨੂੰ ਰਿਹਾਇਸ਼, ਪੌਸ਼ਟਿਕ ਭੋਜਨ, ਸਿਹਤ ਸੰਭਾਲ ਤੇ ਹੋਰ ਜ਼ਰੂਰੀ ਸੇਵਾਵਾਂ ਬਿਹਤਰ ਢੰਗ ਨਾਲ ਮੁਹੱਈਆ ਕਰਵਾਈਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਦੀ ਦੇਖਭਾਲ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬੇ 'ਚ 26 ਬਿਰਧ ਘਰਾਂ ਨੂੰ ਰਜਿਸਟਰਡ ਕੀਤਾ ਗਿਆ। ਅਜਿਹੀਆਂ ਘਟਨਾਵਾਂ ਸਬੰਧੀ ਸ਼ਿਕਾਇਤ ਦਰਜ ਕਰਾਉਣ ਵਾਸਤੇ ਹੈਲਪਲਾਈਨ ਨੰਬਰ 14567 ਉਪਲਬਧ ਹੈ। ਇਸ ਹੈਲਪਲਾਈਨ ਰਾਹੀਂ ਪ੍ਰਾਪਤ ਹਰ ਸ਼ਿਕਾਇਤ ਦਾ ਤਰਜੀਹ ਆਧਾਰ ਤੇ ਨਿਪਟਾਰਾ ਯਕੀਨੀ ਬਣਾਇਆ ਜਾਂਦਾ ਹੈ। ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਕੱਲ੍ਹ ਤੋਂ ਬੂਥ ਲੈਵਲ ਅਫਸਰਾਂ BLOs ਵੱਲੋਂ ਘਰ ਘਰ ਦੇ ਦੌਰੇ ਸ਼ੁਰੂ ਕਰ ਦਿੱਤੇ ਗਏ ਨੇ। ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸਮਾਂ ਸਾਰਨੀ ਮੁਤਾਬਕ ਬੀਤੇ ਕੱਲ੍ਹ 15 ਜੂਨ ਤੋਂ ਸ਼ੁਰੂ ਹੋਇਆ ਇਹ ਗੰਨਾ ਖੇਡ 14 ਜੁਲਾਈ ਤੱਕ ਜਾਰੀ ਰਹੇਗਾ। ਮੁਹਿੰਮ ਦੇ ਪਹਿਲੇ ਦਿਨ ਬੀਤੀ ਸ਼ਾਮ 5 ਤੱਕ BLOs ਨੇ ਸ਼ਹਿਰ ਭਰ ਦੇ ਵੋਟਰਾਂ ਨੂੰ 37,410 ਗਣਨਾ ਫਾਰਮ ਵੰਡੇ ਨੇ। ਹਰੇਕ ਵੋਟਰ ਨੂੰ ਫਾਰਮ ਦੀਆਂ 2 ਕਾਪੀਆਂ ਉਪਲਬਧ ਕਰਵਾਈਆਂ ਜਾਣਗੀਆਂ ਤੇ ਜ਼ਰੂਰਤ ਪੈਣ ਤੇ ਫਾਰਮ ਭਰਨ ਵਿਚ ਸਹਾਇਤਾ ਵੀ ਕੀਤੀ ਜਾਵੇਗੀ। ਅੱਜ ਸਵੇਰੇ ਫਾਜ਼ਿਲਕਾ, ਮਾਨਸਾ ਤੇ ਹੁਸ਼ਿਆਰਪੁਰ ਸਮੇਤ ਹੋਰਨਾਂ ਕਈ ਥਾਵਾਂ ਤੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਉਧਰ ਮਾਨਸਾ ਤੋਂ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਹਰਵਿੰਦਰ ਸਿੰਘ ਨੇ ਦਸਿਆ ਕਿ ਇਹ ਮੀਂਹ ਝੋਨੇ ਸਮੇਤ ਸਾਉਣੀ ਦੀਆਂ ਸਾਰੀਆਂ ਫਸਲਾਂ ਲਈ ਫਾਇਦੇਮੰਦ ਹੋਵੇਗਾ। ਇਸੇ ਦੌਰਾਨ ਮੌਸਮ ਵਿਭਾਗ ਨੇ ਅੱਜ ਅਤੇ 18 ਤੋਂ 20 ਜੂਨ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕਈ ਹਿੱਸਿਆਂ 'ਚ ਗਰਜ ਚਮਕ ਨਾਲ ਮੀਂਹ ਤੇ ਤੇਜ਼ ਹਵਾਵਾਂ ਚੱਲਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਇਸ ਦੇ ਨਾਲ ਹੀ ਪ੍ਰਤੀਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: FM 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲੋ ਇਸ ਵੇਲੇ ਠੀਕ ਦੁਪਹਿਰ ਦੇ 1:15 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ। ਤੇ ਪ੍ਰੋਗਰਾਮ 'ਚ ਜੀ ਅਸੀਂ ਕਰਾਂਗੇ ਤੁਹਾਡੇ ਖਤ ਸ਼ਾਮਿਲ ਤੇ ਖਤਾਂ 'ਤੇ ਆਧਾਰਿਤ ਤੁਸੀਂ ਸੁਣੋਗੇ ਹਿੰਦੀ ਗੀਤ। ਤੇ ਅਗਲਾ ਖਤ ਸਾਨੂੰ ਭੇਜ ਰਹੇ ਨੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਦੇਵ ਵਿਰਕ ਤੇ ਮੀਕਾ ਵਿਰਕ। ਪਟੇਲ ਨਗਰ ਮਲੋਟ ਤੋਂ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ, ਬੇਬੀ ਆਰਜ਼ੂ ਤੇ ਗੁੱਡੂ ਜਜੋਰੀਆ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਚੌੜਾ, ਮਨਜੀਤ ਕੌਰ ਚੌੜਾ, ਕਰਨਵੀਰ ਕਰਨ, ਦੁਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਤੇ ਅਭਿਜੋਤ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਫਿਲਮ ਰੱਬ ਨੇ ਬਣਾ ਦੀ ਜੋੜੀ 'ਚੋਂ ਇਹ ਗੀਤ।

0: आकाशवाणी के 90 गौरवशाली वर्ष अटूट विश्वास अनवरत साथ।
1: ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਨਗਮੇ, ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਅਮਰਗੜ੍ਹ ਤਹਿਸੀਲ ਸ਼ਾਹਦੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਅਤੇ ਕੇ ਐੱਸ ਮਾਨ, ਚੱਕਲਾ ਬਾਜ਼ਾਰ ਸਮਾਣਾ ਤੋਂ ਗੀਤ ਸੁਣਨ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ ਅਤੇ ਹਸਮੁਖ ਜਿੰਦਲ। ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਦਰਸ਼ਨ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਧਰਮ ਕਰਮ 'ਚੋਂ ਇਹ ਗੀਤ।

ਜੀ, ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਨਗਮੇ, ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਅਤੇ ਮੋਹਿਤ ਨਾਰੰਗ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਵਿਆ ਅਤੇ ਭਾਈ ਸੁੱਚਾ ਸਿੰਘ ਪਾਠਕ। ਫਰਮਾਇਸ਼ ਭੇਜ ਨੇ ਵੱਡੀਆਂ ਜਾਲਾਂ ਤੋਂ ਭੁਪਿੰਦਰ ਕੌਰ ਸੈਣੀ ਅਤੇ ਦਰਸ਼ਨ ਸਿੰਘ ਸੈਣੀ। ਆਓ ਸੁਣਦਿਆਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਫਨਾ 'ਚੋਂ ਇਹ ਗੀਤ।

0: ਭਾਰਤ ਵਿੱਚ ਡਿਜੀਟਲਾਈਜੇਸ਼ਨ ਦੇ ਵਧਣ ਨਾਲ ਡਿਜੀਟਲ ਲੈਣ ਦੇਣ ਵਿੱਚ ਕਈ ਗੁਣਾ ਵਾਧਾ ਹੋਇਆ। ਇਸ ਦੇ ਨਾਲ ਹੀ ਵਿੱਤੀ ਧੋਖਾਧੜੀ ਅਤੇ ਸਾਈਬਰ ਕ੍ਰਾਈਮ ਦੇ ਮਾਮਲਿਆਂ ਵਿੱਚ ਵੀ ਉਛਾਲ ਦੇਖਣ ਨੂੰ ਮਿਲਿਆ। ਹਰ ਰੋਜ਼ ਧੋਖਾਧੜੀ ਕਰਨ ਵਾਲੇ ਧੋਖਾਧੜੀ ਨੂੰ ਅੰਜਾਮ ਦੇਣ ਲਈ ਨਵੇਂ ਤਰੀਕੇ ਇਖਤਿਆਰ ਕਰ ਰਹੇ ਨੇ। ਵਿੱਤੀ ਧੋਖਾਧੜੀ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਇਹ ਨੁਕਤੇ ਅਪਣਾਓ। ਆਪਣੇ ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਏਟੀਐਮ ਦੀ ਜਾਣਕਾਰੀ ਕਿਸੇ ਨਾਲ ਵੀ ਫੋਨ ਜਾਂ ਇੰਟਰਨੈਟ 'ਤੇ ਸਾਂਝੀ ਨਾ ਕਰੋ। ਕਿਸੇ ਵਪਾਰਕ ਸਥਾਨ ਜਾਂ ਸੇਵਾ ਪ੍ਰਦਾਤਾ ਜਿਵੇਂ ਰੈਸਟੋਰੈਂਟ ਆਦਿ 'ਤੇ ਭੁਗਤਾਨ ਕਰਦੇ ਸਮੇਂ ਭੁਗਤਾਨ ਦੀ ਪ੍ਰਕਿਰਿਆ ਲਈ ਆਪਣਾ ਕਾਰਡ ਸੌਂਪਣ ਦੀ ਬਜਾਏ ਆਪਣਾ ਪਿੰਨ ਖੁਦ ਦਰਜ ਕਰੋ। ਹਮੇਸ਼ਾ ਆਪਣੇ ਕਾਰਡ ਅਤੇ ਪਿੰਨ ਨੰਬਰਾਂ ਨੂੰ ਯਾਦ ਰੱਖੋ ਅਤੇ ਕਿਸੇ ਵੀ ਨੁਕਸਾਨ ਜਾਂ ਚੋਰੀ ਦੀ ਸਥਿਤੀ ਵਿੱਚ ਸੰਬੰਧਿਤ ਬੈਂਕ ਨੂੰ ਤੁਰੰਤ ਰਿਪੋਰਟ ਕਰੋ ਤਾਂ ਜੋ ਉਹ ਤੁਹਾਡੇ ਖਾਤੇ ਨੂੰ ਅਸਥਾਈ ਤੌਰ 'ਤੇ ਫਰੀਜ਼ ਕਰ ਸਕਣ ਅਤੇ ਜਦੋਂ ਤੱਕ ਤੁਹਾਡਾ ਨਵਾਂ ਕਾਰਡ ਬਦਲ ਕੇ ਨਹੀਂ ਮਿਲਦਾ ਉਦੋਂ ਤੱਕ ਕਿਸੇ ਹੋਰ ਅਣਅਧਿਕਾਰਿਤ ਲੈਣ ਦੇਣ ਨੂੰ ਰੋਕਿਆ ਜਾ ਸਕੇ। ਕਿਸੇ ਵੀ ਕਿਸਮ ਦੀ ਡਿਜੀਟਲ ਠੱਗੀ ਜਾਂ ਧੋਖਾਧੜੀ ਦਾ ਸ਼ੱਕ ਹੋਣ 'ਤੇ ਹੈਲਪਲਾਈਨ ਨੰਬਰ 1930 'ਤੇ ਤੁਰੰਤ ਸ਼ਿਕਾਇਤ ਦਰਜ ਕਰੋ। ਆਕਾਸ਼ਵਾਣੀ ਪਟਿਆਲਾ ਵੱਲੋਂ ਜਨਹਿਤ ਵਿੱਚ ਜਾਰੀ।
1: ਅਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਨਗਮੇ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਵਿੱਚ ਜਾਣੀ ਠੀਕ 1:40 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਅਤੇ 1:50 'ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ 2 ਦਿਨਾਂ ਦੌਰੇ 'ਤੇ ਅੱਜ ਫਰਾਂਸ ਦੇ ਏਵੀਅਨ ਪਹੁੰਚਣਗੇ। ਸ਼੍ਰੀ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ 'ਚ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ 'ਚ ਰਿਕਾਰਡ ਸੁਧਾਰ ਹੋਇਆ ਹੈ। 21 ਜੂਨ ਨੂੰ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ ਰਾਹੀਂ ਆਨਲਾਈਨ ਸੰਦੇਸ਼ ਭੇਜਣ 'ਤੇ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਰਾਜਾਂ ਤੋਂ ਉਸ ਪਟੀਸ਼ਨ 'ਤੇ ਜਵਾਬ ਮੰਗਿਆ ਜਿਸ ਵਿੱਚ ਕਿਹਾ ਗਿਆ ਕਿ ਨਾਗਰਿਕਤਾ ਨਿਵਾਸ ਅਤੇ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਆਧਾਰ ਕਾਰਡ ਦੀ ਦੁਰਵਰਤੋਂ ਹੋ ਰਹੀ ਹੈ। ਅਤੇ ਭਾਰਤ ਨਿਊਜ਼ੀਲੈਂਡ ਵਿੱਚ ਹੋ ਰਹੇ ਮਹਿਲਾ FIH ਹਾਕੀ ਨੇਸ਼ਨਜ਼ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ 2 ਦਿਨਾਂ ਦੌਰੇ 'ਤੇ ਅੱਜ ਫਰਾਂਸ ਦੇ ਏਵੀਅਨ ਪਹੁੰਚਣਗੇ। ਸ਼੍ਰੀ ਮੋਦੀ ਸਲੋਵਾਕੀਆ ਦੀ ਆਪਣੀ ਯਾਤਰਾ ਖਤਮ ਕਰਨ ਤੋਂ ਬਾਅਦ ਫਰਾਂਸ ਲਈ ਰਵਾਨਾ ਹੋ ਗਏ ਨੇ। ਇਹ G7 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੀ ਲਗਾਤਾਰ 7ਵੀਂ ਅਤੇ ਭਾਰਤ ਦੀ 13ਵੀਂ ਭਾਗੀਦਾਰੀ ਹੋਏਗੀ। ਇਹ G7 ਸੰਮੇਲਨ ਭਾਰਤ ਲਈ ਬਹੁਤ ਰਣਨੀਤਿਕ ਮਹੱਤਵ ਰੱਖਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਵਿਸ਼ਵ ਮੰਚ 'ਤੇ ਗਲੋਬਲ ਸਾਊਥ ਦੀ ਆਵਾਜ਼ ਅਤੇ ਚਿੰਤਾਵਾਂ ਨੂੰ ਮਜ਼ਬੂਤੀ ਨਾਲ ਬੁਲੰਦ ਕਰਨਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅੱਜ ਸ਼ਾਮੀ ਪ੍ਰਧਾਨ ਮੰਤਰੀ ਦੇ ਪਹੁੰਚਣ 'ਤੇ ਉਹਨਾਂ ਦਾ ਰਸਮੀ ਤੌਰ 'ਤੇ ਸਵਾਗਤ ਕਰਨਗੇ। ਸਵਾਗਤ ਤੋਂ ਬਾਅਦ ਸ਼੍ਰੀ ਮੋਦੀ ਨਵੀਆਂ ਭਾਈਵਾਲੀਆਂ ਬਣਾਉਣ ਅਤੇ ਅੰਤਰਰਾਸ਼ਟਰੀ ਏਕਤਾ ਦਾ ਪੁਨਰ ਨਿਰਮਾਣ ਵਿਸ਼ੇ 'ਤੇ ਉੱਚ ਪੱਧਰੀ ਕਾਰਜ ਸੈਸ਼ਨ ਨੂੰ ਸੰਬੋਧਨ ਕਰਨਗੇ। ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਜਿਵੇਂ ਕਿ ਖਬਰ ਦਿੱਤੀ ਜਾ ਚੁੱਕੀ ਹੈ, 52ਵਾਂ ਜੀ ਸਿਖਰ ਸੰਮੇਲਨ ਕੱਲ੍ਹ ਫਰਾਂਸ ਦੇ ਏਵੀਅਨ ਵਿੱਚ ਸ਼ੁਰੂ ਹੋਇਆ। ਇਸ ਵਿੱਚ ਦੁਨੀਆ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਦੇ ਨੇਤਾ ਪ੍ਰਮੁੱਖ ਅੰਤਰਰਾਸ਼ਟਰੀ ਚੁਣੌਤੀਆਂ 'ਤੇ ਚਰਚਾ ਕਰ ਰਹੇ ਨੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਨੇ ਮੁੱਖ ਅੰਤਰਰਾਸ਼ਟਰੀ ਚੁਣੌਤੀਆਂ ਨਾਲ ਨਿਪਟਣ ਲਈ ਰਲ ਕੇ ਕੰਮ ਕਰਨ ਬਾਰੇ ਇੱਕ ਵਰਕਿੰਗ ਡਿਨਰ ਦੀ ਮੇਜ਼ਬਾਨੀ ਕੀਤੀ। ਇਸ ਤੋਂ ਪਹਿਲਾਂ ਸ਼੍ਰੀ ਮੈਕਰੋ ਨੇ G7 ਦੇਸ਼ਾਂ ਦੇ ਨੇਤਾਵਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ। ਇਨ੍ਹਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ, ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਫਾਨ ਡੇਰ ਲੇਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਲੋਵਾਕੀਆ ਦਾ ਉਨ੍ਹਾਂ ਦਾ ਦੌਰਾ ਭਾਰਤ ਅਤੇ ਸਲੋਵਾਕੀਆ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਆਪਣੀ ਯਾਤਰਾ ਦੀ ਸਮਾਪਤੀ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਵਪਾਰਕ ਸਬੰਧ ਨੌਜਵਾਨਾਂ ਨੂੰ ਬਹੁਤ ਲਾਭ ਪਹੁੰਚਾਉਣਗੇ। ਉਨ੍ਹਾਂ ਨੇ ਸਲੋਵਾਕ ਸਰਕਾਰ ਅਤੇ ਲੋਕਾਂ ਤੋਂ ਮਿਲੇ ਪਿਆਰ ਲਈ ਧੰਨਵਾਦ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ 'ਚ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ 'ਚ ਰਿਕਾਰਡ ਸੁਧਾਰ ਹੋਇਆ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮਾਈ ਗੋਵ ਦੀ ਇੱਕ ਪੋਸਟ ਸਾਂਝੀ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਲੋਕਾਂ ਲਈ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵਚਨਬੱਧ ਹੈ ਤਾਂ ਜੋ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕੀਤਾ ਜਾ ਸਕੇ। ਮਾਈ ਗੋਵ ਪੋਸਟ ਵਿੱਚ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਬੁਨਿਆਦੀ ਢਾਂਚੇ ਵਿੱਚ ਤਬਦੀਲੀਆਂ ਨੂੰ ਉਜਾਗਰ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਕਿ ਬੁਨਿਆਦੀ ਢਾਂਚੇ 'ਚ ਸੁਧਾਰ ਨੇ ਗਤੀਸ਼ੀਲਤਾ ਨੂੰ ਤੇਜ਼ ਅਤੇ ਲੌਜਿਸਟਿਕਸ ਨੂੰ ਮਜ਼ਬੂਤ ਕੀਤਾ ਅਤੇ ਵਿਕਾਸ ਦੇ ਨਵੇਂ ਰਾਹ ਖੋਲ੍ਹੇ ਨੇ। ਪੋਸਟ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਵਧੇਰੇ ਸੰਪਰਕ ਨਾ ਸਿਰਫ ਦੂਰੀਆਂ ਘਟਾ ਰਿਹਾ ਸਗੋਂ ਮੌਕਿਆਂ ਦਾ ਵਿਸਥਾਰ ਵੀ ਕਰ ਰਿਹਾ ਅਤੇ ਇੱਕ ਵਧੇਰੇ ਖੁਸ਼ਹਾਲ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰ ਰਿਹਾ ਹੈ। 21 ਜੂਨ ਨੂੰ ਹੋਣ ਵਾਲੀ ਰਾਸ਼ਟਰੀ ਦਾਖਲਾ ਅਤੇ ਯੋਗਤਾ ਪ੍ਰੀਖਿਆ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ 'ਤੇ ਆਨਲਾਈਨ ਸੰਦੇਸ਼ ਭੇਜਣ 'ਤੇ ਰੋਕ ਲਾ ਦਿੱਤੀ ਹੈ। ਰਾਸ਼ਟਰੀ ਜਾਂਚ ਏਜੰਸੀ NTA ਨੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸੀਮਤ ਅਤੇ ਤੈਅ ਸਮੇਂ ਲਈ ਟੈਲੀਗ੍ਰਾਮ ਤੱਕ ਪਹੁੰਚ ਨੂੰ ਰੋਕਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। NTA ਨੇ ਕਿਹਾ ਕਿ ਪਾਬੰਦੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਦਿਨ ਤੱਕ ਅਤੇ ਉਸ ਤੋਂ ਤੁਰੰਤ ਬਾਅਦ ਲਾਗੂ ਰਹੇਗੀ। ਏਜੰਸੀ ਨੇ ਅੱਗੇ ਕਿਹਾ ਕਿ ਟੈਲੀਗ੍ਰਾਮ ਨੂੰ 30 ਤਰੀਕ ਤੱਕ ਪਹਿਲਾਂ ਤੋਂ ਪੋਸਟ ਕੀਤੇ ਗਏ ਸੁਨੇਹਿਆਂ ਨੂੰ ਐਡਿਟ ਕਰਨ ਦੀ ਸੁਵਿਧਾ ਨੂੰ ਵੀ ਬੰਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਏਜੰਸੀ ਅਨੁਸਾਰ ਇਹ ਕਦਮ ਉਸ ਸਹੂਲਤ ਨੂੰ ਰੋਕਣ ਲਈ ਚੁੱਕਿਆ ਗਿਆ ਜਿਸ ਦੀ ਕਥਿਤ ਤੌਰ 'ਤੇ ਰਾਸ਼ਟਰੀ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਦੇ ਝੂਠੇ ਦਾਅਵਿਆਂ ਦੀ ਦੁਰਵਰਤੋਂ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਰਾਜਾਂ ਤੋਂ ਉਸ ਪਟੀਸ਼ਨ 'ਤੇ ਜਵਾਬ ਮੰਗਿਆ ਜਿਸ ਵਿੱਚ ਕਿਹਾ ਗਿਆ ਕਿ ਭਾਰਤੀ ਵਿਲੱਖਣ ਪਛਾਣ ਅਥਾਰਟੀ UIDAI ਵੱਲੋਂ ਜਾਰੀ ਕੀਤੇ ਗਏ ਆਧਾਰ ਕਾਰਡ ਦੀ ਨਾਗਰਿਕਤਾ, ਨਿਵਾਸ ਅਤੇ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਦੁਰਵਰਤੋਂ ਕੀਤੀ ਜਾ ਰਹੀ ਹੈ। ਪਟੀਸ਼ਨ ਵਿੱਚ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਕਿ ਇਸ ਦੀ ਵਰਤੋਂ ਸਿਰਫ ਪਛਾਣ ਤਸਦੀਕ ਤੱਕ ਸੀਮਿਤ ਰੱਖੀ ਜਾਏ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਕੇਂਦਰ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨੋਟਿਸ ਜਾਰੀ ਕੀਤੇ ਨੇ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਫਾਰਮ 6 ਤਹਿਤ ਮੌਜੂਦਾ ਤਸਦੀਕ ਵਿਧੀ ਨਾਕਾਫੀ ਹੈ ਅਤੇ ਉਚਿਤ ਸਹਾਇਕ ਦਸਤਾਵੇਜ਼ਾਂ ਤੋਂ ਬਿਨਾਂ ਵੀ ਵਿਅਕਤੀਆਂ ਨੂੰ ਚੋਣ ਡਾਟਾਬੇਸ ਵਿੱਚ ਸ਼ਾਮਲ ਕਰਨ ਦਾ ਕਾਰਨ ਬਣ ਸਕਦੀ ਹੈ। ਭਾਰਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਵਿਸਥਾਰ ਸਿਰਫ ਗੈਰ ਸਥਾਈ ਮੈਂਬਰਸ਼ਿਪ ਤੱਕ ਸੀਮਤ ਰਹਿੰਦਾ ਹੈ ਤਾਂ ਇਸ ਵਿੱਚ ਸੁਧਾਰ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਸਕਦੀਆਂ ਨੇ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਹਰੀਸ਼ ਪਰਵਥਰੇਨੀ ਨੇ ਸੁਰੱਖਿਆ ਪ੍ਰੀਸ਼ਦ 'ਚ ਸੁਧਾਰਾਂ 'ਤੇ ਅੰਤਰ ਸਰਕਾਰੀ ਸਲਾਹਕਾਰ ਮੀਟਿੰਗ ਵਿੱਚ ਇਹ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਵਿੱਚ ਜ਼ਰੂਰੀ ਸੁਧਾਰਾਂ 'ਤੇ ਅਤੇ ਸਿਰਫ ਗੈਰ ਸਥਾਈ ਮੈਂਬਰਾਂ ਦੀ ਗਿਣਤੀ ਵਧਾਉਣਾ ਨਾਕਾਫੀ ਹੈ।
3: UNSC reform would be grossly inadequate.
4: यदि संयुक्त राष्ट्र सुरक्षा परिषद में सुधार सिर्फ अस्थायी सदस्य देशों के विस्तार तक ही सीमित रहता है तो ये सुधार अधूरे और नाकाम साबित होंगे। इससे मौजूदा 5 स्थायी सदस्यों की निर्णय लेने की शक्ति संरचना में कोई बुनियादी बदलाव नहीं आएगा। सुरक्षा परिषद और सदस्य देश लंबे समय से सार्थक सुधारों का इंतजार कर रहे
3: हैं।
2: ਉਨ੍ਹਾਂ ਕਿਹਾ ਕਿ ਭਾਰਤ ਨੇ ਸੁਰੱਖਿਆ ਪ੍ਰੀਸ਼ਦ ਵਿੱਚ ਵਧੇਰੇ ਸੰਤੁਲਨ ਅਤੇ ਸਮਾਨਤਾ ਲਿਆਉਣ ਲਈ ਸਥਾਈ ਮੈਂਬਰਾਂ ਦੀ ਗਿਣਤੀ ਵਿੱਚ ਵਾਧੇ ਦੀ ਲਗਾਤਾਰ ਵਕਾਲਤ ਕੀਤੀ ਹੈ। ਓਮਾਨ ਤੱਟ 'ਤੇ ਇੱਕ ਦੁਖਦਾਈ ਸਮੁੰਦਰੀ ਘਟਨਾ ਤੋਂ ਬਾਅਦ MT ਸੈਟੇਬੇਲੋ ਦੇ ਭਾਰਤੀ ਚਾਰਕ ਦਲ ਦੇ 21 ਮੈਂਬਰ ਸੁਰੱਖਿਅਤ ਘਰ ਵਾਪਸ ਆ ਗਏ ਨੇ। ਓਮਾਨ ਦੇ ਮਸਕਟ ਵਿੱਚ ਭਾਰਤੀ ਦੂਤਕਾਰ ਨੇ ਅੱਜ ਕਿਹਾ ਕਿ ਰਾਜਦੂਤ ਨੇ ਬਚਾਏ ਗਏ ਮੈਂਬਰਾਂ ਨਾਲ ਉਨ੍ਹਾਂ ਦੇ ਰਵਾਨਾ ਹੋਣ ਤੋਂ ਪਹਿਲਾਂ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਦੂਤਕਾਰ ਨੇ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਭਲਾਈ ਅਤੇ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਭਾਰਤ ਨਿਊਜ਼ੀਲੈਂਡ ਵਿੱਚ ਹੋ ਰਹੇ ਮਹਿਲਾ FIH ਹਾਕੀ ਨੇਸ਼ਨਜ਼ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਪੂਲ ਏ ਦੇ ਆਪਣੇ ਦੂਜੇ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾਇਆ। ਕਪਤਾਨ ਸਲੀਮਾ ਟੇਟੇ ਅਤੇ ਲਾਲ ਰੈਮਸਿਆਮੀ ਨੇ ਭਾਰਤ ਲਈ ਮਹੱਤਵਪੂਰਨ ਗੋਲ ਕੀਤੇ। ਇਸ ਜਿੱਤ ਨਾਲ ਭਾਰਤ 6 ਅੰਕਾਂ ਨਾਲ ਪੂਲ ਏ ਵਿੱਚ ਸਿਖਰ 'ਤੇ ਪਹੁੰਚ ਗਿਆ ਹੈ। ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਉਰਗੂਏ ਖਿਲਾਫ ਹੋਏਗਾ। ਫੀਫਾ ਵਿਸ਼ਵ ਕੱਪ 2026 ਵਿੱਚ ਕੇਪ ਵਰਡੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਫੁੱਟਬਾਲ 'ਚ ਵੱਡੀ ਤਾਕਤ ਸਪੇਨ ਨੂੰ ਬਰਾਬਰੀ 'ਤੇ ਰੋਕ ਦਿੱਤਾ ਹੈ। ਦੋਹਾਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਹੋਇਆ। ਇੱਕ ਹੋਰ ਮੈਚ ਵਿੱਚ ਬੈਲਜੀਅਮ ਅਤੇ ਮਿਸਰ ਵਿਚਕਾਰ ਸੀਏਟਲ ਸਟੇਡੀਅਮ ਵਿੱਚ ਖੇਡਿਆ ਗਿਆ ਮੈਚ ਵੀ 1-1 ਦੀ ਬਰਾਬਰੀ 'ਤੇ ਖਤਮ ਹੋਇਆ। ਸਾਊਦੀ ਅਰਬ ਅਤੇ ਉਰਗੇ ਵਿਚਕਾਰ ਅੱਜ ਗਰੁੱਪ ਐਚ ਦਾ ਪਹਿਲਾ ਮੈਚ ਵੀ 1-1 ਦੀ ਬਰਾਬਰੀ 'ਤੇ ਰਿਹਾ ਹੈ। तेज गेंदबाज अशोक शर्मा नूं श्रीलंका विच खेडी जा रही एक रोजा क्रिकेट तिकोणी लड़ी लई इंडिया ए टीम विच शामिल किया गया। वह जख्मी जुधवीर सिंह की थां लैणगे। इंडिया ए ने लड़ी विच लगातार दो मैच हारे ने। इंडिया ए दा अगला मैच कल दंबूला विच अफगानिस्तान ए विरुद्ध होएगा। दक्षिणी कैलीफोर्नियन के मुजावे में अमरीकी हवाई सेना अड्डे तो उड़ान भरन तो थोड़ी बाद एक B-52 बोंबर जहाज हादसाग्रस्त हो गया जिस विच सवार सारे 8 लोग मारे गए ने। अमरीकी फौज ने सोशल मीडिया से दसिया कि स्थानक समय अनुसार सवेरे लगभग 11:20 से एडवर्ड्स एयरफोर्स बेस से हादसे की खबर मिलने तो बाद हंगामी अमला मौके पर तुरंत पहुंच गया। इस तो बाद हवाई अड्डे बंद कर दिया गया है। हादसे के कारण का हालां पता नहीं लग सकिया। अंत विच चोणवियां खबरां एक बार फिर सुन लो। प्रधानमंत्री नरेंद्र मोदी G7 शिखर सम्मेलन विच हिस्सा लैण लई दो दिन दौरे ते अज फ्रांस के एवियन पहुंचणगे। श्री मोदी ने अज कहा कि पिछले दहाके च देश भर विच बुनियादी ढांचे च रिकॉर्ड सुधार होया है। 21 जून नूं होण वाली नीट UG 2026 की मुड़ प्रीख्या के मद्देनज़र सरकार ने 22 जून तक टैलीग्राम ऐप राहीं ऑनलाइन संदेश भेजण ते रोक ला दिती है। सुप्रीम कोर्ट ने अज केंद्र ते राज्यां तों उस पटीशन ते जवाब मंगया जिस विच कहा गया कि नागरिकता निवास ते रिहायशी पते दे सबूत वजों आधार कार्ड की दुरवरतों हो रही है ते भारत न्यूजीलैंड विच हो रहे महिला FIH हाकी नेशनस कप के सैमीफाइनल विच पहुंच गया है। इस दे नाल ही खबरां दा राष्ट्रीय बुलेटिन खत्म हुंदा है। साडा अगला प्रदेशिक खबरां दा बुलेटिन शामी 6:20 ते होएगा। नमस्कार।

ਤੁਸੀਂ ਜੁੜੇ ਹੋਏ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸਰਫਰੋਸ਼, ਅਤੇ ਆਓ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ, ਫਿਲਮ ਨਮਸਤੇ ਇੰਗਲੈਂਡ 'ਚੋਂ।

ਜੀ, ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਸਰਫਰੋਸ਼, ਅਤੇ ਆਓ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ, ਫਿਲਮ ਗੁੰਡੇ 'ਚੋਂ।

0: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
1: ਆਪਣੇ ਪਿੰਡ ਕਸਬੇ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਹਰ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ।
0: ਕੂੜਾ ਕਰਕਟ ਗਲੀਆਂ ਜਾਂ ਸੜਕਾਂ ਉੱਤੇ ਨਾ ਸੁੱਟੋ।
1: ਕੂੜਾ ਕਰਕਟ ਸਿਰਫ ਕੂੜੇ ਵਾਲੇ ਡਰਮ ਵਿੱਚ ਹੀ ਪਾਓ।
2: ਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਰਫਰੋਸ਼ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਵਿੱਚ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

0: हेलो हेलो हेलो,
1: हेलो, सत श्री अकाल जी।
0: सत श्री अकाल जी। नाम दस दो
1: बलवंत सिंह बोल रहे हैं जी, बरगड़ों तो।
0: जी। बलवंत सिंह जी, ते अज दा विषय तुसी सुने लिया होना।
1: हाँ जी, महंगाई बारे विषय रखे जी, अज बहुत वधिया विषय है।
0: जी, ते की कहना चाहोगे फिर महंगाई बारे?
1: महंगाई यार, ये तो ऐ कहना चाहुंदा जी भी ये थोड़ा कंट्रोल है ना, ये जरूर चाहिए। जे तो आमदन घट है जी,
0: जी
1: तथा खर्चे से
0: जी जी बिल्कुल।
1: हाँ, ते जे थोड़ी नॉलेज घट है जी फिर शब्दां ते। गल
0: ओए
1: ये है जी, थोड़े जे अपने हाथ ने गल्लां, ज्यादातर आपां किसी नूं सरकार नूं जां किसी नूं दोष नहीं दे सकते अपने लवे। जे पैसा थोड़ा जा बचदा है ना जी, तां आपां हर इक चीज मतलब हाई फाई जो चाहुंदे हैंगे। घरे
0: जी,
1: भी तुसीं कह लो भी जे अपने दो गेस्ट भी आउंदे ने अगे, रिश्तेदारी चो भी आउंदा सी, जे किसे नूं कोई चीज बनाउणी कवाउणी है तां बस दूए लोटे चलदा जी सिस्टम, भी होटल तों फड़ लिआओ घरे, चाहे उतों वधिया सहूलत दे दो, ओह नहीं भी पैसा नहीं देखणा हैगा जी। ਤੁਸੀਂ ਲਾ ਲਓ ਵੀ ਹੁਣ ਜੇ ਪਿੰਡ ਦੇ ਵਿੱਚ ਕਿਸੇ ਦੀ ਕੋਈ ਡੈਥ ਵੀ ਹੁੰਦੀ ਹੈ, ਫਰਜ਼ ਕਰੋ ਕੋਈ ਭੋਗ ਵੀ ਪਾਉਂਦਾ, ਉਹ ਵੀ ਇਹ ਕਹਿੰਦਾ ਵੀ ਚਾਹੇ ਮੇਰਾ ਸਰ ਕੱਟ ਨਾ ਵੀ ਸਕਦਾ ਜੀ, ਦੇਖੋ ਚੋ ਦੁਖਦਾਈ ਘਟਨਾ ਹੁੰਦੀ ਹੈ,
0: ਜੀ
1: ਪਰ
0: ਜੀ
1: ਜਿਹੜੇ ਹੋਰ ਬੰਦੇ ਨੇ ਉਹ ਵੀ ਇਹ ਗੱਲ ਕਹਿੰਦੇ ਨੇ। ਸਾਡੇ ਆਪਦੇ ਪਿੰਡ ਦੀ ਗੱਲ ਹੈ ਜੀ, ਦੋ ਭੋਗ ਇੱਕ ਹਫ਼ਤੇ 'ਚ ਡੈਥਾਂ ਹੋ ਗਈਆਂ, ਇਕੱਠਿਆਂ ਨੇ ਕਰਿਆ ਉਹਨਾਂ ਨੇ,
0: ਹਾਂ
1: ਨਾਲੇ
0: ਜੀ
1: ਆ ਲਿਆ ਕਿ ਖਰਚਾ ਘੱਟਤੀ ਜੀ, ਇੱਕ ਨੇ ਸੈਂਪਲ ਕਰਤਾ, ਦੂਜਿਆਂ ਨੇ ਆਪਦੀ ਆਮਦਨ ਦੇਖੀ, ਨਾਲੇ ਖਰਚਾ ਘੱਟ, ਨਾਲੇ ਫਿਰ ਦੁੱਗਣਾ ਖਰਚਾ ਕਰਿਆ ਜੀ ਆਪਦੇ ਪੱਲਿਓਂ, ਨਾਲੇ ਪੈਸੇ ਘੱਟ ਸੀਗੇ, ਪਰ ਫਿਰ ਵੀ ਇਹ ਲੋਕ ਦੇਖਦੇ ਨਹੀਂ ਹੈਗੇ ਜੀ ਆਪਦੇ, ਕੰਨੀ ਧਿਆਨ ਨਹੀਂ ਮਾਰਦੇ ਹੈਗੇ।
0: ਜੀ, ਉਹੀ ਹੈ, ਜਦੋਂ ਜ਼ਿਆਦਾ ਪੈਸੇ ਹੁੰਦੇ ਨੇ ਤਾਂ ਆਪਾਂ ਖਰਚਣ ਵੱਧ ਲੱਗ ਜਾਂਦੇ ਹਾਂ।
1: ਹਾਂ ਉਹੀ ਗੱਲ
0: ਜੀ
1: ਹੈ ਜੀ,
0: ਜੀ ਜੀ ਬਿਲਕੁਲ ਸਹੀ ਗੱਲ ਹੈ। ਉਹੀ ਹੈ
1: ਹਾਂ
0: ਕਿ ਵੈਸੇ ਵੀ ਕਹਿੰਦੇ ਨੇ ਨਾ, ਬੱਚਤ ਕਰਨੀ ਚਾਹੀਦੀ ਹੈ, ਕਿ ਇਹ
1: ਬੱਚਤ ਕਰਨੀ ਚਾਹੀਦੀ ਹੈ ਜੀ।
0: ਜੀ,
1: ਹਾਂ
0: ਮਾੜੇ ਚੰਗੇ ਟਾਈਮ ਤੁਹਾਡੇ ਕੰਮ ਹੀ ਆਉਂਦੀ ਹੈ, ਤਾਂ ਜਿੰਨਾ ਹੋ ਸਕੇ ਘੱਟ ਤੋਂ ਘੱਟ ਜਿਹ 'ਚ ਤੁਹਾਡਾ ਘੱਟ 'ਚ ਸਰ ਸਕਦਾ ਉਨਾ ਹੀ ਖਰਚਾ
1: ਹਾਂ,
0: ਕਰੋ
1: ਉਹਨੇ ਜੇ
0: ਜੀ।
1: ਕਰਤਾ ਕਰੋ ਜੀ, ਘੱਟ ਕਰ ਦਿਓ, ਕੋਈ ਜ਼ਰੂਰੀ ਨਹੀਂ ਹੈ ਜੀ, ਕੋਈ ਮਿਹਣਾ ਨਹੀਂ ਆਇਆ ਇਹ 'ਚ ਕਿਸ ਗੱਲ 'ਚ ਵੀ ਇਹਨਾਂ ਨੇ
0: ਜੀ
1: ਘੱਟ ਕਰਿਆ।
0: ਜੀ ਜੀ ਬਿਲਕੁਲ ਸਹੀ ਗੱਲ ਹੈ। ਠੀਕ ਹੈ ਜੀ, ਕਾਲ ਕਰਨ ਲਈ ਸ਼ੁਕਰੀਆ ਜੀ। ਸਤਿ ਸ਼੍ਰੀ
1: ਓਕੇ
0: ਅਕਾਲ
1: ਜੀ।
0: ਜੀ।

ਜੀ ਕਿਸੇ ਕਾਰਨ ਕਰਕੇ ਉਹਨਾਂ ਦਾ ਫੋਨ ਕੱਟ ਗਿਆ ਅਤੇ ਅਸੀਂ ਉਡੀਕ ਕਰ ਰਹੇ ਹਾਂ ਕਿ ਹੋਰ ਸਰੋਤੇ ਵੀ ਸਾਡੇ ਨਾਲ ਸ਼ਾਮਿਲ ਹੋਣਗੇ ਅਤੇ ਵੱਧਦੀ ਮਹਿੰਗਾਈ 'ਤੇ ਆਪਣੇ ਜਿਹੜੇ ਨੇ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਗੇ।

0: ਨਹੀਂ ਹੋ ਗਈ, ਇਸੇ ਕਰਕੇ ਜਿਹੜਾ ਹੈ ਵੀ ਪਰਿਵਾਰਾਂ 'ਚ ਰਿਸ਼ਤੇਦਾਰਾਂ 'ਚ ਮਿਲ ਵਰਤਣ ਇਸੇ ਕਰਕੇ ਘੱਟ ਗਿਆ ਜੀ।
1: ਹਾਂਜੀ, ਜਾਣ ਆਉਣ ਨੂੰ ਫਿਰ ਅਗਲਾ ਕਹਿੰਦਾ ਰੋਜ਼ ਖਰਚਾ ਕਰੋ, ਫਿਰ
0: ਹਾਂਜੀ
1: ਇਹ ਹੁੰਦਾ
0: ਹਾਂਜੀ
1: ਵੀ ਦੇਖੋ ਜਾਵਾਂਗੇ ਆਪਾਂ ਖਰਚਾ ਹੋਊਗਾ, ਫਿਰ ਨਾਲੇ ਮੋਬਾਈਲ ਆਪਣੇ ਕੋਲੇ ਜੇਬ 'ਚ, ਆਪਾਂ ਫਿਰ ਵੀ ਜਾਣ ਆਉਣ ਕਰਦੇ ਹਾਂ ਗਲਤ ਹੈ, ਕਿਰਾਇਆ ਭਰਨਾ
0: ਜੀ
1: ਬਿਨਾਂ
0: ਜੀ
1: ਮਤਲਬ
0: ਜੀ
1: ਜਾਣਾ, ਐਕਸੀਡੈਂਟ ਕਿੰਨੇ ਹੋਈ ਜਾਂਦੇ ਨੇ
0: ਉਹੀ ਕਿ
1: ਟ੍ਰੈਫਿਕ ਦੇ ਵਿੱਚ
0: ਮਹਿੰਗਾਈ ਵੀ
1: ਫਸਣਾ।
0: ਆਪਾਂ ਨੂੰ ਦੇਖ
1: ਹਾਂਜੀ
0: ਕੇ ਫਿਰ ਤੁਰ ਚੱਲਣਾ ਪੈਂਦਾ ਵੀ ਕਿਵੇਂ ਆਪਾਂ ਖਰਚੇ ਕਰਨੇ ਜੀ।
1: ਹਾਂਜੀ ਹਾਂਜੀ,
0: ਠੀਕ ਹੈ ਜੀ,
1: ਖਰਚੇ 'ਤੇ
0: ਸਤਿ
1: ਕੰਟਰੋਲ ਵੀ
0: ਜੀ
1: ਕਰੋ ਜ਼ਰੂਰ।
0: ਜੀ ਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ
1: ਠੀਕ
0: ਜੀ।
1: ਹੈ, ਸਤਿ ਸ਼੍ਰੀ ਅਕਾਲ ਭਾਈ।

ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151011 98880 2848।

ਜੀ, ਤੇ ਇਸ ਦੇ ਨਾਲ ਹੀ ਬੇਨਤੀ ਹੈ ਉਹਨਾਂ ਸਰੋਤਿਆਂ ਨੂੰ ਜਿਹੜੇ ਅੱਜ ਸਾਡੇ ਨਾਲ ਸ਼ਾਮਿਲ ਹੋਏ, ਕਿ ਹੁਣ ਇੱਕ ਹਫ਼ਤੇ ਮਗਰੋਂ ਹੀ ਫੋਨ ਕਰਨ ਤਾਂ ਜੋ ਬਾਕੀ ਸਰੋਤਿਆਂ ਨੂੰ ਵੀ ਸਾਡੇ ਨਾਲ ਜੁੜਨ ਦਾ ਮੌਕਾ ਮਿਲ ਸਕੇ। ਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਬਾਅਦ ਦੁਪਹਿਰ ਦੇ 3 ਵੱਜ ਰਹੇ ਨੇ ਤੇ ਹੁਣ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ 2 ਦਿਨਾਂ ਦੌਰੇ 'ਤੇ ਅੱਜ ਫਰਾਂਸ ਦੇ ਇਵਿਆਨ ਪਹੁੰਚਣਗੇ। ਸ਼੍ਰੀ ਮੋਦੀ ਨੇ ਅੱਜ ਕਿਹਾ ਹੈ ਕਿ ਪਿਛਲੇ ਦਹਾਕੇ 'ਚ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ 'ਚ ਰਿਕਾਰਡ ਸੁਧਾਰ ਹੋਇਆ ਹੈ। 21 ਜੂਨ ਨੂੰ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ ਰਾਹੀਂ ਆਨਲਾਈਨ ਸੰਦੇਸ਼ ਭੇਜਣ 'ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਰਾਜਾਂ ਤੋਂ ਉਸ ਪਟੀਸ਼ਨ 'ਤੇ ਜਵਾਬ ਮੰਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਨਾਗਰਿਕਤਾ, ਨਿਵਾਸ ਅਤੇ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਆਧਾਰ ਕਾਰਡ ਦੀ ਦੁਰਵਰਤੋਂ ਹੋ ਰਹੀ ਹੈ। ਭਾਰਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਵਿਸਥਾਰ ਸਿਰਫ ਗੈਰ ਸਥਾਈ ਮੈਂਬਰਸ਼ਿਪ ਤੱਕ ਸੀਮਤ ਰਹਿੰਦਾ ਹੈ ਤਾਂ ਇਸ ਵਿੱਚ ਸੁਧਾਰ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਸਕਦੀਆਂ ਨੇ। ਕੇਂਦਰੀ ਸਿਹਤ ਮੰਤਰਾਲੇ ਨੇ ਦਵਾਈਆਂ ਸੰਬੰਧੀ ਨੇਮ 1945 ਵਿੱਚ ਸੋਧ ਕਰਦਿਆਂ ਡਾਕਟਰਾਂ ਦੀ ਪਰਚੀ ਤੋਂ ਬਿਨਾਂ ਮੈਡੀਕਲ ਸਟੋਰਾਂ ਵੱਲੋਂ ਕਫ ਸਿਰਪ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ, ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਬਿਰਧ ਘਰਾਂ ਨੂੰ ਮਜ਼ਬੂਤ ਕਰਨ ਅਤੇ ਸੁਰੱਖਿਆ ਤੰਤਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਠੋਸ ਕਦਮ ਚੁੱਕੇ ਜਾ ਰਹੇ ਨੇ। ਕਪੂਰਥਲਾ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਕੁਦਰਤ ਫੋਟੋਗ੍ਰਾਫੀ ਦਿਵਸ ਦੇ ਮੌਕੇ 'ਤੇ ਇੱਕ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਭਾਰਤ ਨਿਊਜ਼ੀਲੈਂਡ ਵਿੱਚ ਹੋ ਰਹੇ ਮਹਿਲਾ FIH ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਅੱਜ ਸਵੇਰੇ ਫਾਜ਼ਿਲਕਾ, ਮਾਨਸਾ ਅਤੇ ਹੁਸ਼ਿਆਰਪੁਰ ਸਮੇਤ ਹੋਰਨਾਂ ਕਈ ਥਾਵਾਂ 'ਤੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖ਼ਬਰਾਂ।

0: एफएम बैंड 100.2 मेगाहर्ट्ज़ ते लाइव स्ट्रीमिंग ਜ਼ਰੀਏ ਨਿਊਜ਼ ਔਨ ਏਆਰ ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਕੇਂਦਰ ਲੈ ਕੇ ਹਾਜ਼ਰਾਂ ਪ੍ਰੋਗਰਾਮ ਗੱਲਾਂ ਚੁੱਕ ਗੱਲ ਮੈਂ ਹਾਂ ਹਰਪ੍ਰੀਤ ਸਿੰਘ ਤੇ ਮੇਰੇ ਨਾਲ ਨੇ
1: ਆਨੰਦਿਤਾ ਸ਼ਰਮਾ
0: ਜੀ ਬਹੁਤ ਬਹੁਤ ਸਵਾਗਤ ਹੈ ਜੀ
1: ਜੀ ਬਹੁਤ ਬਹੁਤ ਸ਼ੁਕਰੀਆ
0: ਉਮੀਦ ਕਰਦੀ ਹਾਂ ਠੀਕ ਹੋਵੋਗੇ
1: ਜੀ ਕਰਨ ਸਾਡੇ ਸੁਣਨ ਵਾਲਿਆਂ ਦੀ ਵੀ ਚੰਗੇ ਹੋਣਗੇ ਤੇ ਆਪਣੇ ਕੰਮਾਂ ਕਾਰਾਂ 'ਚ ਮਸਤ ਹੋਣਗੇ
0: ਜੀ ਬਿਲਕੁਲ ਜੀ ਬਿਲਕੁਲ ਅੱਜ ਪ੍ਰਵਾਸੀਆਂ ਨੂੰ ਯਾਦ ਕੀਤਾ ਜਾ ਰਿਹਾ ਜੋ ਸਖ਼ਤ ਮਿਹਨਤ ਕਰਕੇ ਪ੍ਰਦੇਸ਼ਾਂ ਵਿੱਚ ਤੇ ਆਪਣੇ ਘਰੇ ਆਪਣੀ ਫੈਮਿਲੀ ਨੂੰ ਰਾਸ਼ੀ ਭੇਜਦੇ ਨੇ ਤੇ ਉਹਨਾਂ ਦੀ ਮਾਲੀ ਹਾਲਤ ਸੁਧਾਰਦੇ ਨੇ ਅੱਜ ਉਹਨਾਂ ਦੀ ਜਿਹੜੀ ਸਖ਼ਤ ਮਿਹਨਤ ਹੈ ਜੋ ਆਪਣੇ ਦੇਸ਼ੋਂ ਪ੍ਰਦੇਸ਼ ਹੋਏ ਨੇ

0: ਆਪਣੇ ਭੂਗੋਲਿਕ ਆਪਣੀ ਭਾਸ਼ਾ ਆਪਣੇ ਸੱਭਿਆਚਾਰ ਤੋਂ ਦੂਰ ਹੋ ਕੇ ਵੀ ਸਖ਼ਤ ਮਿਹਨਤ ਕਰ ਰਹੇ ਨੇ ਅਤੇ ਆਪਣਾ ਨਾਮ ਬਣਾ ਰਹੇ ਨੇ ਅਤੇ ਪੈਸਾ ਕਮਾ ਰਹੇ ਨੇ ਅਤੇ ਪਿੱਛੇ ਆਪਣੀ ਫੈਮਿਲੀ ਨੂੰ ਵੀ ਸਪੋਰਟ ਕਰ ਰਹੇ ਨੇ ਅੱਜ ਉਹਨਾਂ ਦਾ ਦਿਵਸ ਮਨਾਇਆ ਜਾ ਰਿਹਾ
1: ਜੀ। ਇਹ ਉਹ ਸਖ਼ਤ ਮਿਹਨਤ ਕਰਕੇ ਜਿਹੜੀ ਕਮਾਈ ਕਰਦੇ ਨੇ ਉਸਦਾ ਹਿੱਸਾ ਆਪਣੇ ਪਰਿਵਾਰਾਂ ਨੂੰ ਇਸ ਕਰਕੇ ਵੀ ਭੇਜਦੇ ਨੇ ਕਿਉਂਕਿ ਇਹ ਰਕਮ ਜਿਹੜੀ ਹੈ ਪਰਿਵਾਰਾਂ ਦੀ ਬੁਨਿਆਦੀ ਲੋੜਾਂ ਜਿਵੇਂ ਕਿ ਖਾਣ ਪੀਣ, ਕੱਪੜੇ, ਸਿੱਖਿਆ, ਇਲਾਜ ਅਤੇ ਘਰ ਦੇ ਹੋਰ ਖਰਚਿਆਂ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰਦੀ ਹੈ। ਕਈ ਪਰਿਵਾਰਾਂ ਲਈ ਇਹ ਰਕਮ ਕਹਿ ਲਓ ਇੱਕ ਆਮਦਨ ਦਾ ਸਭ ਤੋਂ ਵੱਡਾ ਮਹੱਤਵਪੂਰਨ ਸਰੋਤ ਹੈ ਕਿਉਂਕਿ ਉਹ ਦੇਖਦੇ ਵੀ ਨੇ ਕਿਸੇ ਤਰੀਕੇ ਹੁੰਦਾ ਨਾ ਇੱਕ ਆਸ ਬਣ ਜਾਂਦੀ ਹੈ ਬੱਚਾ ਬਾਹਰ ਗਿਆ ਤਾਂ ਕੁਛ ਨਾ ਕੁਛ ਜ਼ਰੂਰ ਭੇਜੂਗਾ ਕਿਉਂਕਿ ਜੇ ਬੱਚੇ ਨੂੰ ਕਿਤੇ ਬਾਹਰ ਭੇਜਣਾ ਉਦੋਂ ਪਹਿਲਾਂ ਘਰ ਦੇ ਕਿੰਨੀ ਮਿਹਨਤ ਕਰਦੇ ਨੇ ਇਹ ਵੀ ਸਾਰਿਆਂ ਨੂੰ ਪਤਾ ਕਿੰਨਾ ਖਰਚਾ ਉਹ ਕਰਦੇ ਨੇ ਬੱਚੇ ਪਿੱਛੇ।
0: ਬਿਲਕੁਲ ਕਰਦੇ ਪੂਰੇ ਪੈਸਾ ਕਰਜ਼ਾ ਚੱਕ ਕੇ ਭੇਜਦੇ ਨੇ ਇਸੇ ਉਮੀਦ ਨਾਲ ਕਿ ਇਹ ਕਰਜ਼ਾ ਤਾਂ ਵਾਪਸ ਕਰੇਗਾ ਤੇ ਸਾਡੀ ਜਿਹੜੀ ਮਾਲੀ ਹਾਲਤ ਆ ਉਹਨੂੰ ਵੀ ਸੁਧਾਰੇਗਾ
1: ਜੀ। ਉਹੀ ਕੀ ਪਰਿਵਾਰ ਦੀ ਆਰਥਿਕ ਜਿਹੜੀ ਆ ਮਦਦ ਵੀ ਇਹ ਕਰੇਗਾ ਬਾਹਰ ਜਾ ਕੇ। ਇਸ ਲਈ ਹੁੰਦਾ ਕਿ ਗਰੀਬੀ ਨੂੰ ਘਟਾਉਣਾ ਤੇ ਜੀਵਨ ਪੱਧਰ ਚ ਸੁਧਾਰ ਕਰਨ ਵਾਸਤੇ ਇਹ ਚੀਜ਼ ਕੀਤੀ ਜਾਂਦੀ ਹੈ। ਬਾਕੀ ਸਿਹਤ ਅਤੇ ਸਿੱਖਿਆ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਵੀ ਮਜ਼ਬੂਤ ਕਰਨ ਵਾਸਤੇ ਕੀਤਾ ਜਾਂਦਾ ਹੈ ਤੇ ਨਾਲ ਹੀ ਨਾਲ ਇਸ ਲਈ ਵੀ ਹੈ ਕਿ ਦੇਸ਼ ਦੀ ਆਰਥਿਕ ਤਰੱਕੀ ਵਿੱਚ ਸਹਾਇਤਾ ਮਿਲੇ। ਆਰਥਿਕ ਸਹਾਇਤਾ ਇਸੇ ਤਰ੍ਹਾਂ ਹੀ ਮਿਲੇਗੀ ਜਿਵੇਂ ਕਹਿੰਦੇ ਨੇ ਨਾ ਕਿ ਉਂਝ ਵੀ ਕਹਿੰਦੇ ਨੇ ਕਿ ਪੜ੍ਹਾਈ ਲਿਖਾਈ ਕਰੋਗੇ ਤਾਂ ਚੰਗੇ ਹੀ ਬਣੋਗੇ ਤੇ ਵੈਸੇ ਵੀ ਤੁਹਾਡੇ ਖਰਚੇ ਫਿਰ ਆਰਾਮ ਨਾਲ ਨਿਕਲ ਜਾਂਦੇ ਨੇ। ਜਿਵੇਂ ਆਪਾਂ ਦੇਖ ਹੀ ਰਹੇ ਹਾਂ ਮਹਿੰਗਾਈ ਇੰਨੀ ਹੋ ਗਈ ਹੈ, ਜੇ ਮਹਿੰਗਾਈ ਇੰਨੀ ਹੋ ਗਈ ਹੈ ਤਾਂ ਹਰ ਕਿਸੇ ਲਈ ਖਰਚਾ ਕਰਨਾ ਐਵੇਂ ਵੀ ਨਹੀਂ ਕਹਿ ਸਕਦੇ ਵੀ ਅਸੀਂ ਖਰਚਾ ਨਾ ਕਰੀਏ ਜਾਂ ਵੈਸੇ ਵੀ ਦੇਖ ਲਓ ਕਿ ਜ਼ਰੂਰਤ ਦੀ ਚੀਜ਼ਾਂ ਵੀ ਬਹੁਤ ਮਹਿੰਗੀਆਂ ਹੋ ਗਈਆਂ ਨੇ ਤਾਂ ਥੋੜ੍ਹਾ ਬਹੁਤ ਤਾਂ ਖਰਚ ਬੰਦੇ ਨੂੰ ਕਰਨਾ ਹੀ ਪੈਂਦਾ। ਬਸ ਉਹੀ ਹੈ ਕਿ ਜਿੰਨੀ ਕੁ ਉਹਦੀ ਆਮਦਨ ਹੈ ਉਸ 'ਚੋਂ ਘੱਟ ਤੋਂ ਘੱਟ ਬੰਦਾ ਖਰਚ ਕਰੇ ਕਿਉਂਕਿ ਕਹਿੰਦੇ ਹੈ ਨਾ ਕਿ ਮਾੜੇ ਸਮੇਂ 'ਚ ਬਚਤ ਕੀਤੀ ਹੋਈ ਚੀਜ਼ ਬਹੁਤ ਕੰਮ ਆਉਂਦੀ
0: ਹੈ।
1: ਇਸ ਲਈ ਦੇਖੋ ਦੇਖੀ ਅਸੀਂ ਕੋਈ ਚੀਜ਼ ਨਾ ਖਰੀਦੀਏ, ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਅਸੀਂ ਉਹੀ ਖਰੀਦੀਏ ਤਾਂ ਜੋ ਹੈ ਕਿ ਅਸੀਂ ਬੱਚਤ ਕਰ ਸਕੀਏ ਤੇ ਰੱਬ ਨਾ ਕਰੇ ਵੈਸੇ ਕਦੇ ਹੋਵੇ ਪਰ ਜੇ ਕਦੇ ਮਾੜਾ ਟਾਈਮ ਆਵੇ ਤਾਂ ਉਹ ਬੱਚਤ ਸਾਡੇ ਕੰਮ ਆ ਸਕੇ।
0: ਜੀ ਬਿਲਕੁਲ, ਜਿਹੜੀਆਂ ਮੁੱਖ ਲੋੜਾਂ ਨੇ ਆਪਾਂ ਨੂੰ ਪਹਿਲਾਂ ਤਰਜੀਹ ਉਹਨੂੰ ਹੀ ਦੇਣੀ ਚਾਹੀਦੀ ਹੈ।
1: ਜੀ ਬਿਲਕੁਲ,
0: ਜਿਹੜੇ ਹੋਰ ਫਾਲਤੂ ਖਰਚੇ ਨੇ ਜਿਨ੍ਹਾਂ ਬਿਨਾਂ ਸਰ ਸਕਦਾ ਸਾਨੂੰ ਉਹ ਤੋਂ ਪਰਹੇਜ਼ ਕਰਨਾ ਚਾਹੀਦਾ
1: ਜੀ। ਉਹੀ ਜਿਵੇਂ ਕੱਪੜੇ ਹੋ ਗਏ ਹਨਾ, ਵੀ ਜੇ ਤੁਹਾਡਾ ਨਵੇਂ ਕੱਪੜੇ ਲਏ ਬਿਨਾਂ ਸਰ ਸਕਦਾ ਤਾਂ ਜ਼ਰੂਰ ਸਾਰੋ ਕਿਉਂਕਿ ਜ਼ਰੂਰੀ ਨਹੀਂ ਹੈ। ਦੇਖੋ ਕੱਲ ਨੂੰ ਤੁਸੀਂ ਹੋਰ ਲਿਆਓਗੇ ਫਿਰ ਥੋੜੇ ਦਿਨ ਬਾਅਦ ਕਹੋਗੇ ਇਹ ਵੀ ਪੁਰਾਣੇ ਹੋ ਗਏ
0: ਜੀ,
1: ਵੀ ਇਹ ਤਾਂ ਮੈਂ ਪਾ ਲਏ ਹੁਣ। ਇਸ ਤਰ੍ਹਾਂ ਚੀਜ਼ ਤਾਂ ਪੁਰਾਣੀ ਹੁੰਦੀ ਰਹਿੰਦੀ ਹੈ। ਦੇਖੋ ਜਿਵੇਂ ਟੈਕਨੋਲੋਜੀ ਇੰਨੀ ਤਰੱਕੀ ਕਰ ਰਹੀ ਹੈ ਚੀਜ਼ਾਂ ਤਾਂ ਨਵੀਆਂ ਤੋਂ ਨਵੀਆਂ ਆਉਂਦੀਆਂ ਹੀ ਰਹਿਣਗੀਆਂ।
0: ਕੋਈ ਵੀ ਆਪਣਾ ਟੈਕਨੋਲੋਜੀਕਲੀ ਜਾਂ ਆਪਾਂ ਕੋਈ ਮੋਬਾਈਲ ਲੈ ਲੈਂਦੇ ਹਾਂ, ਕੋਈ ਲੈਪਟਾਪ ਲੈ ਲੈਂਦੇ ਹਾਂ, ਉਹ ਅੱਜ ਤੁਹਾਨੂੰ ਅਪਡੇਟ ਲੱਗਦਾ ਪਰ ਇਹ ਸਾਲ ਦੋ ਸਾਲ ਬਾਅਦ ਇਹਨੇ ਵੀ
1: ਪੁਰਾਣਾ ਹੀ ਲੱਗਣ ਲੱਗ ਪਰ ਉਹ ਹੈ ਕਿ ਹਮੇਸ਼ਾ ਆਪਣੀ ਜੇਬ ਦੇਖੋ, ਤੁਹਾਨੂੰ ਲੱਗਦਾ ਹੈ ਕਿ ਮੇਰਾ ਇਹਦੇ ਬਿਨਾਂ ਸਰ ਸਕਦਾ ਤਾਂ ਜ਼ਰੂਰ ਸਾਰੋ,
0: ਤੁਹਾਡੀ ਲੋੜ ਜਿਹੜੀ ਪੂਰੀ ਕਰ ਰਿਹਾ ਉਹਨੂੰ ਤੁਸੀਂ,
1: ਕਿਉਂਕਿ ਵੈਸੇ ਵੀ ਪਤਾ ਅੱਜ ਕੱਲ੍ਹ ਪੈਸਾ ਕਮਾਉਣਾ ਕਿੰਨਾ ਮੁਸ਼ਕਲ ਹੋ ਗਿਆ, ਨੌਕਰੀਆਂ ਕਰਨੀਆਂ ਹੀ ਬਹੁਤ ਮੁਸ਼ਕਲ ਹੋ ਗਈਆਂ ਨੇ।
0: ਜੀ ਬਿਲਕੁਲ
1: ਜੀ,
0: ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ, ਸੁਣਦੇ ਹਾਂ ਆਪਾਂ ਇੱਕ ਕੀ
1: ਜੀ।

0: ਜੀ, ਆਪਣੀ ਗੱਲ ਪ੍ਰਵਾਸ 'ਤੇ ਚੱਲ ਰਹੀ ਸੀ। ਜਿੱਥੇ ਸਾਡੇ ਪੰਜਾਬੀ ਪ੍ਰਵਾਸ ਕਰਕੇ ਵਿਦੇਸ਼ਾਂ ਨੂੰ ਗਏ ਨੇ,
1: ਜੀ।
0: ਉੱਥੇ ਨਾਲ ਹੀ ਵਿਸ਼ਵੀਕਰਨ ਦਾ ਦੌਰ ਵੀ ਹੈ ਅਤੇ ਬਾਹਰ ਦੀਆਂ ਕਈ ਕਹਿ ਲਈਏ ਆਪਾਂ ਨਾਮੀ ਗਰਾਮੀ ਜਿਹੜੀਆਂ ਕੰਪਨੀਆਂ ਨੇ
1: ਜੀ
0: ਉਹ ਵੀ ਪ੍ਰਵਾਸ ਕਰਕੇ ਭਾਰਤ ਆਈਆਂ ਨੇ
1: ਜੀ ਉਹੀ
0: ਅਤੇ
1: ਹੈ ਕਿ ਵੈਸੇ ਵੀ
0: ਆਪਣਾ।
1: ਆਪਾਂ ਦੇਖੀਏ ਕਿ ਅੱਜ ਕੱਲ੍ਹ ਜਿਹੜੇ ਲੋਕ ਨੇ ਉਹ ਬ੍ਰਾਂਡਸ ਦਾ ਬਹੁਤ ਸ਼ਿਕਾਰ ਹੋ ਗਏ ਨੇ
0: ਜੀ
1: ਇਸੇ
0: ਜੀ ਬਿਲਕੁਲ,
1: ਕਰਕੇ।
0: ਉਹ ਕੱਪੜੇ ਤੋਂ ਲੈ ਕੇ
1: ਜੀ
0: ਖਾਣ ਪੀਣ ਤੋਂ ਲੈ ਕੇ ਟੈਕਨੋਲੋਜੀ ਤੋਂ ਲੈ ਕੇ ਹੋਰ ਬਹੁਤ ਕੁਝ ਜਿਹੜੀਆਂ ਵਿਦੇਸ਼ੀ ਕੰਪਨੀਆਂ ਉਹ ਆਪਣੇ ਜੰਗਲ 'ਚ ਫਸਾ ਰਹੀਆਂ ਨੇ ਕਹਿ ਸਕਦੇ
1: ਜੀ
0: ਹਾਂ ਆਪਾਂ।
1: ਜੀ ਉਹੀ ਜਿਵੇਂ ਆਪਾਂ ਕਿਹਾ ਵੀ ਬ੍ਰਾਂਡ ਕੱਪੜੇ ਇੱਧਰ ਨੂੰ ਆ ਗਏ ਨੇ ਤਾਂ ਹੌਲੀ ਹੌਲੀ ਦੇਖੋ ਵੀ ਖਾਣੇ ਦੀਆਂ ਰੈਸਿਪੀਆਂ ਕਿੰਨੀਆਂ ਨੇ ਜਿਹੜੀਆਂ ਬਾਹਰੋਂ ਇੱਥੇ ਤੱਕ ਆ ਗਈਆਂ ਨੇ,
0: ਬਿਲਕੁਲ ਜੀ,
1: ਜਿਨ੍ਹਾਂ ਨੇ ਹੌਲੀ ਹੌਲੀ ਜਿਹੜੇ ਅੱਜ ਕੱਲ੍ਹ ਦੇ ਛੋਟੇ ਛੋਟੇ ਬੱਚੇ ਨੇ
0: ਹਾਂਜੀ
1: ਉਹ ਵੀ ਅੱਜ ਕੱਲ੍ਹ ਉਹਨਾਂ ਨੂੰ ਆਏ ਨਹੀਂ ਪਤਾ ਹੁੰਦਾ ਵੀ ਦਾਦੇ ਨਾਨੀਆਂ ਸਾਡੀਆਂ ਕਿਹੜੀ ਕਿਹੜੀਆਂ ਜਿਹੜੀਆਂ ਰੈਸਿਪੀਜ਼ ਨੇ, ਹੈ ਨਾ, ਜਾਂ ਜਿਹੜੇ ਅਲੱਗ ਅਲੱਗ ਪਕਵਾਨ ਨੇ ਬਣਾਉਂਦੀਆਂ ਸੀ ਉਹਨਾਂ ਨੂੰ ਅੱਜ ਕੱਲ੍ਹ ਸਿਰਫ ਇਹੀ ਪਤਾ ਪੀਜ਼ਾ ਖਾਣਾ, ਬਰਗਰ ਖਾਣਾ, ਮੈਗੀ ਖਾਣੀ
0: ਜਿਹੜੇ
1: ਆ
0: ਪੰਜਾਬ ਦੇ ਜਿਹੜੇ ਰਵਾਇਤੀ ਖਾਣੇ ਸੀ
1: ਖਾਣੇ
0: ਉਹ
1: ਨੇ
0: ਅਲੋਪ
1: ਜੀ
0: ਹੁੰਦੇ ਜਾ
1: ਜੀ
0: ਰਹੇ ਨੇ।
1: ਉਹ ਜੀ ਅਲੋਪ ਹੁੰਦੇ ਜਾ ਰਹੇ ਨੇ, ਉਹੀ ਹੈ ਕਿ ਬਦਲਦੇ ਮੌਸਮ ਦੇ ਬਦਲ ਸਮਾਂ ਜਿਵੇਂ ਬਦਲ ਰਿਹਾ
0: ਜੀ
1: ਉਸ ਤਰ੍ਹਾਂ ਰਵਾਇਤੀ ਖਾਣੇ ਲਗਾਤਾਰ ਜਿਹੜੇ ਨੇ ਉਹ ਅਲੋਪ ਹੁੰਦੇ ਜਾ ਰਹੇ ਨੇ।
0: ਜੀ ਜੀ ਬਿਲਕੁਲ,
1: ਜਿਵੇਂ ਪਹਿਲਾਂ ਦੇਖਿਆ ਜਾਂਦਾ ਸੀਗਾ ਕਿ ਪਿੰਡਾਂ 'ਚ ਕਹਿ ਲਓ, ਪਿੰਡਾਂ 'ਚ ਤਾਂ ਖੈਰ ਅੱਜ ਵੀ
0: ਹੁਣ
1: ਬਹੁਤ
0: ਵੀ ਚੱਲ ਹੈ
1: ਹੈ ਪਰ ਬਹੁਤ ਘੱਟ ਗਿਆ ਹੁਣ, ਕਿ ਕਹਿ ਲਓ ਵੀ ਜਦੋਂ ਉਦੋਂ ਹੁੰਦਾ ਸੀ ਵੀ ਸਵੇਰੇ ਐਵੇਂ ਹੁੰਦਾ ਸੀ ਕਿ ਲੱਸੀ ਦਾ ਗਲਾਸ ਮਿਲਣਾ ਹੀ ਮਿਲਣਾ, ਪੀਣੀ ਹੀ ਪੀਣੀ ਹੈ ਦੁਪਹਿਰੇ ਸਵੇਰੇ ਸ਼ਾਮ, ਉਹਨਾਂ ਦੇ ਘਰ ਲੱਸੀ ਮੁੱਕਦੀ ਨਹੀਂ ਸੀ,
0: ਜੀ
1: ਬਟ ਹੁਣ ਉਹ
0: ਮੱਖਣ
1: ਚੀਜ਼
0: ਹੋ
1: ਨਹੀਂ
0: ਗਿਆ,
1: ਰਹੀ।
0: ਪਰੌਂਠਿਆਂ ਨਾਲ ਮੱਖਣ ਖੁੱਲਾ,
1: ਜੀ ਜੀ ਜੀ
0: ਜੀ
1: ਉਹੀ ਵੀ ਦੁੱਧ ਦਹੀਂ ਹੋ ਗਿਆ, ਲੱਸੀ ਘਿਓ ਆਦਿ ਇਹ ਸਾਰੀ ਚੀਜ਼ਾਂ ਨੇ ਜਿਹੜੀਆਂ ਇਹ ਬਹੁਤ ਮਿਲਦੀਆਂ ਸੀ ਉੱਥੇ,
0: ਜੀ ਜੀ
1: ਜਾਂ ਹਰ ਘਰ 'ਚ ਪਾਈਆਂ ਹੀ ਜਾਂਦੀਆਂ ਸੀ ਆਮ, ਕਿਉਂਕਿ ਕਹਿੰਦੇ ਸੀਗੇ ਕਿ ਬਾਹਰਲਾ ਖਾਣ ਨਾਲੋਂ ਅਸੀਂ ਘਰ ਦਾ ਖਾ ਲੈਂਦੇ ਹਾਂ।
0: ਜੀ
1: ਉਦੋਂ ਮਾਵਾਂ ਤਾਂ ਖੈਰ ਅੱਜ ਵੀ ਕਰਦੀਆਂ ਨੇ ਕਿ ਬਾਹਰਲਾ ਨਹੀਂ ਆਪਾਂ ਖਾਣਾ, ਆਪਾਂ ਇਹ ਘਰ ਦਾ ਖਾਣਾ ਖਾ ਲੈਂਦੇ ਹਾਂ, ਪਰ ਉਹੀ ਹੈ ਵੀ ਫਿਰ ਅੱਜ ਕੱਲ੍ਹ ਜਿਵੇਂ ਬਾਹਰਲੇ ਖਾਣਿਆਂ ਨੇ ਜਿਹੜਾ ਹੈ ਭਾਰਤੀ ਖਾਣੇ ਨੂੰ ਰਿਪਲੇਸ ਕਰਤਾ, ਕਿ ਅੱਜ ਕੱਲ੍ਹ ਮਾਵਾਂ ਲੱਭਦੀਆਂ ਨੇ ਵੀ ਕਿਸ ਤਰੀਕੇ ਜਿਹੜੀ ਚੀਜ਼ਾਂ ਬਾਹਰੋਂ ਖਾ ਲੈਣਾ ਮੈਂ ਉਹ ਘਰੇ ਕਿਵੇਂ ਬਣਾਵਾਂ,
0: ਜੀ
1: ਵੀ ਹੋ ਸਕਦਾ ਵੀ ਉਹ ਰੈਸਿਪੀ ਮੈਂ ਸਿੱਖ ਲਵਾਂ ਵੀ ਮੈਂ ਇਹਨਾਂ ਨੂੰ ਘਰੇ ਉਹ ਚੀਜ਼ ਬਣਾ ਕੇ ਖਵਾਵਾਂ, ਨਾਲੇ ਐਵੇਂ ਹੁੰਦਾ ਵੀ ਜੇ ਤੁਸੀਂ ਘਰੇ ਚੀਜ਼ ਬਣਾਉਣੀ ਤਾਂ ਆਪਾਂ ਖੁੱਲੀ ਬਣਾਉਣੀ ਆ ਤੇ ਬੱਚੇ ਰੱਜ ਵੀ ਜਾਂਦੇ ਨੇ,
0: ਬੱਚੇ ਰੱਜ ਜਾਂਦੇ,
1: ਬਾਹਰੋਂ ਲੈ ਕੇ ਆਉਣੇ ਫਿਰ ਸੋਚਣਾ ਪੈਂਦਾ ਵੀ ਕਿਹਨੇ ਕਿੰਨੀ ਕੁ ਖਾਣੀ ਹੈ, ਕਿਹਨੂੰ ਕਿੰਨੀ ਕੁ ਦੇਣੀ।
0: ਜੀ ਜੀ,
1: ਤਾਂ ਇਸ ਲਈ ਉਹੀ ਜਿਵੇਂ ਫਾਸਟ ਫੂਡ ਦੀ ਦਿਲਚਸਪੀ ਜਿਹੜੀ ਬੱਚਿਆਂ 'ਚ ਬਹੁਤ ਜ਼ਿਆਦਾ ਵੱਧ ਗਈ ਹੈ, ਤਾਂ ਨਾਲ ਨਾਲ ਦੇਖੀਏ ਕਿ ਪੰਜਾਬੀ ਜਿਹੜੇ ਨੇ ਨਾ ਉਹ ਵੀ ਅੱਜ ਕੱਲ੍ਹ ਤਾਂ ਜਿਵੇਂ ਫਾਸਟ ਫੂਡ ਦੀ ਰੇੜੀਆਂ ਰੂੜੀਆਂ ਲੱਗਦੀਆਂ ਨੇ, ਮੈਂ ਅੱਜ ਕੱਲ੍ਹ ਦੇਖਿਆ

0: ਅੱਜ ਕੱਲ੍ਹ ਤਾਂ ਜਿਵੇਂ ਕਹਿ ਲਓ ਵੀ ਉਹ ਵੀ ਪੰਜਾਬੀ ਖਾਣਿਆਂ ਦੀ ਵੀ ਉਹਨਾਂ ਨੇ ਅਲੱਗ ਅਲੱਗ ਰੇਹੜੀਆਂ ਲਾਈਆਂ ਹੁੰਦੀਆਂ ਨੇ, ਅਲੱਗ ਅਲੱਗ ਜਿਵੇਂ ਕਾਰਟ ਲਗਾਈ ਹੁੰਦੀ ਉਹਨਾਂ ਨੇ ਕਿ ਤੁਸੀਂ ਜਿਵੇਂ ਕਹਿ ਲਓ ਵੀ ਅਲੱਗ ਅਲੱਗ ਥਾਲੀ ਦਾ ਉਹਨਾਂ ਨੇ ਰੇਟ ਲਿਖੇ ਹੁੰਦੇ ਨੇ, ਇਹ ਵਾਲੀ ਥਾਲੀ ਲੈ ਲਓ, ਆਹ ਥਾਲੀ ਲੈ ਲਓ। ਬਟ ਤੁਸੀਂ ਉੱਥੇ ਵੀ ਦੇਖੋਗੇ ਥਾਲੀ ਨੂੰ ਛੱਡ ਕੇ ਲੋਕ ਦੂਜੇ ਚਾਈਨੀਜ਼ ਫੂਡ ਵੱਲ ਜ਼ਿਆਦਾ ਜਾਂਦੇ ਨੇ,
1: ਨਿਊਡਲ ਹੋ ਗਏ ਹੋਰ
0: ਜੀ, ਵੀ ਉਹ ਲੋਕ ਜਿਹੜੇ ਨੇ ਥਾਲੀਆਂ ਵੱਲ ਨਹੀਂ ਜਾਂਦੇ। ਨਾਲੇ ਦੇਖੋ ਥਾਲੀ 'ਚ ਉਹ ਇੰਨੀ ਇੰਨੀ ਅਲੱਗ ਅਲੱਗ ਤਰੀਕੇ ਦੀਆਂ ਦਾਲ ਸਬਜ਼ੀ ਵੀ ਦਿੰਦੇ ਨੇ, ਨਾਲ ਉਹ ਰਾਇਤਾ ਵੀ ਦਿੰਦੇ ਨੇ, ਨਾਲ ਜਿਵੇਂ ਮਤਲਬ ਕਹਿ ਰਹੇ ਵੀ ਜਿਵੇਂ ਚੌਲ ਲੈਣ, ਚੌਲ ਹੋ ਗਏ, ਰੋਟੀ ਹੋ ਗਈ, ਸਭ ਕੁਛ ਦਿੰਦੇ ਨੇ ਉਹ। ਮਤਲਬ ਵਧੀਆ ਥਾਲੀ ਉਹ ਬਣਾ ਕੇ ਦਿੰਦੇ ਨੇ, ਹਨਾ, ਵੀ ਉਹ ਕੋਸ਼ਿਸ਼ ਕਰ ਰਹੇ ਨੇ ਵੀ ਕਿਸ ਤਰ੍ਹਾਂ ਅਸੀਂ ਉਹਨਾਂ ਦਾ ਮੁਕਾਬਲਾ ਵੀ ਕਰ ਸਕੀਏ। ਪਰ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿ ਬੱਚੇ ਅੱਜ ਕੱਲ੍ਹ ਜਿਵੇਂ ਫੋਨ ਕਰਕੇ ਵੀ, ਟੈਕਨੋਲੋਜੀ ਕਰਕੇ ਵੀ ਕੁਛ ਆਪਾਂ ਦੇਖਦੇ ਹਾਂ ਕਿ ਆਪਾਂ ਜੋ ਰੀਲ ਵਗੈਰਾ ਬੱਚੇ ਦੇਖਦੇ ਨੇ ਕਿ ਉਹ ਦੇਖਦੇ ਨੇ ਅੱਜ ਇਹ ਬਣਾਈਏ, ਅੱਜ ਇਹ ਬਣਾਈਏ, ਫਿਰ ਉਹ ਚੀਜ਼ਾਂ ਆਰਡਰ ਕਰਕੇ ਖਾਣ ਲੱਗ ਜਾਂਦੇ ਨੇ, ਫਿਰ ਉਹਨਾਂ ਨੂੰ ਉਹ ਚੀਜ਼ ਘਰੇ ਸਵਾਦ ਨਹੀਂ ਲੱਗਦੀ।
1: ਬਿਲਕੁਲ, ਜੋ ਬੱਚਿਆਂ ਨੂੰ ਰੰਗ ਬਿਰੰਗੀਆਂ ਚਟਪਟੀਆਂ ਚੀਜ਼ਾਂ ਇਹ ਜ਼ਿਆਦਾ ਸਵਾਦ ਲੱਗਦੇ, ਜਿਹੜੇ ਘਰ ਦੇ ਖਾਣੇ ਨੇ ਉਹਨਾਂ ਨੂੰ ਬੋਰ ਲੱਗਦੇ ਨੇ, ਅਤੇ ਮਾਵਾਂ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਆਪਣੇ ਘਰ ਦੇ ਖਾਣਿਆਂ ਨੂੰ ਵੀ ਕਿਸੇ ਤਰੀਕੇ ਨਾਲ ਚਟਪਟਾ ਜਾਂ ਕੁਝ ਰੰਗ ਬਿਰੰਗਾ ਬਣਾ ਕੇ ਜਵਾਕਾਂ ਨੂੰ ਖਵਾਇਆ ਜਾਵੇ, ਪਰ ਉਹ ਲਗਭਗ ਅਸਫਲ ਹੋ ਜਾਂਦੇ ਨੇ। ਦੂਜੀਆਂ ਜਿਹੜੀਆਂ ਹੋਰ ਖਾਣ ਦੀ ਚੀਜ਼ਾਂ ਨੇ ਉਹ ਨੰਬਰ ਲੈ ਜਾਂਦੀਆਂ ਨੇ।
0: ਜੀ ਜੀ, ਉਹੀ ਹੈ ਕਿ ਜੀਭ ਦੇ ਸਵਾਦ ਤੋਂ ਲੋਕ ਮਜਬੂਰ ਇੰਨਾ ਹੋ ਗਏ ਨੇ ਕਿ ਇਹਨਾਂ ਕੰਪਨੀਆਂ ਦੇ ਮਹਿੰਗੇ ਫਾਸਟ ਫੂਡ ਖਾਣ ਦੇ ਲਈ ਇੱਕ ਤਰ੍ਹਾਂ ਮਜਬੂਰੀ ਹੋ ਪਏ ਨੇ ਵੀ ਇਹੀ ਖਾਣੇ ਆ। ਤੇ ਨਾਲੇ ਦੇਖੋ ਬਾਜ਼ਾਰੋਂ ਖਾਣੇ ਦੀ ਸਫਾਈ ਦੀ ਵੀ ਘਾਟ ਹੁੰਦੀ ਹੈ, ਨਾ ਹੀ ਉਹ ਤਸਵੀਰਾਂ 'ਚ ਦੇਖਣ 'ਚ ਤਾਂ ਬਹੁਤ ਚੰਗਾ ਲੱਗਦਾ ਵੀ ਇਹ ਬਹੁਤ ਵਧੀਆ ਹੈ। ਪਰ ਮੈਂ ਅੱਜ ਕੱਲ੍ਹ ਦੇਖਿਆ, ਅੱਜ ਕੱਲ੍ਹ ਫਿਰ ਲੋਕ ਨਾ ਜਿਵੇਂ ਕਿਸੇ ਨੇ ਵੀਡੀਓ ਪਾਤੀ ਜੀ ਇਹ ਖਾਣੇ 'ਚ ਆਹ ਕੁਛ ਨਿਕਲਿਆ, ਇਹ 'ਚ ਇਹ ਕੁਛ ਨਿਕਲਿਆ ਆ, ਫਿਰ ਉਦੋਂ ਕੁਛ ਕੁ ਟਾਈਮ ਤਾਂ ਉਹਦੇ ਬਾਰੇ ਗੱਲ ਚੱਲਦੀ ਹੈ ਵੀ ਹਾਂ ਉਹ ਦੁਕਾਨ ਤੋਂ ਨਹੀਂ ਕੁਛ ਲੈਣਾ, ਵੀ ਉੱਥੇ ਆਹ ਕੁਛ ਨਿਕਲਿਆ ਸੀ, ਪਰ ਕੁਛ ਟਾਈਮ ਬਾਅਦ ਲੋਕ ਭੁੱਲ ਜਾਂਦੇ ਨੇ, ਫਿਰ ਉੱਥੇ ਪਹੁੰਚ ਜਾਂਦੇ ਨੇ। ਅਤੇ ਉਹੀ ਗੱਲ ਹੈ ਕਿ ਆਪਾਂ ਥੋੜ੍ਹਾ ਬਹੁਤ ਯਕੀਨ ਕਰ ਲੈਂਦੇ ਹਾਂ ਵੀ ਹਾਂ ਇਹ ਚੀਜ਼ ਤਾਂ ਇੱਥੋਂ ਆਪਾਂ ਕੁਛ ਨਹੀਂ ਖਰੀਦਣਾ, ਪਰ ਹੌਲੀ ਹੌਲੀ ਆਪਾਂ ਉਹ ਚੀਜ਼ ਭੁੱਲ ਕੇ ਫਿਰ ਉੱਧਰ ਵੱਲ ਨੂੰ ਤੁਰ ਪੈਂਦੇ ਹਾਂ। ਇਹ ਤੋਂ ਚੰਗਾ ਇਹੀ ਹੈ ਕਿ ਸਮਾਨ ਅਸੀਂ ਖੁਦ ਲਿਆਈਏ ਅਤੇ ਖੁਦ ਘਰੇ ਬਣਾਈਏ, ਤਾਂ ਜੋ ਉਹਦਾ ਸਵਾਦ ਵੀ ਥੋੜ੍ਹਾ ਅਲੱਗ ਹੀ ਹੁੰਦਾ ਆਪਾਂ ਘਰੇ ਬਣਾਉਂਦੇ
1: ਹਾਂ
0: ਜੀ। ਤਾਂ ਜਿਵੇਂ ਹੀ ਗੱਲ ਕਰ ਰਹੇ ਹਾਂ ਕਿ ਪੈਸੇ ਦੀ ਬੱਚਤ ਵੀ ਕਰਨੀ ਹੈ, ਤਾਂ ਬੱਚਤ ਇਸੇ 'ਚ ਹੈ ਕਿ ਘਰੇ ਲਿਆ ਕੇ ਬਣਾਓ, ਜ਼ਿਆਦਾ ਵੀ ਬਣੇਗਾ, ਬੱਚਤ ਵੀ ਹੋਏਗੀ, ਇਹਦੇ ਨਾਲ ਕਿ ਅਸੀਂ ਬਾਹਰੋਂ ਲਿਆ ਕੇ
1: ਦੋਰਾ ਫਾਇਦਾ ਹੋਏਗਾ, ਪੈਸੇ ਵੀ ਬਚਣਗੇ ਤੇ ਸਿਹਤ ਵੀ ਬਚੇਗੀ।
0: ਜੀ, ਸਿਹਤ ਵੀ ਬਚੇਗੀ ਕਿਉਂਕਿ ਪਤਾ ਹੋਏਗਾ ਵੀ ਆਪਾਂ ਕੀ ਕੁਛ ਇਹ 'ਚ ਪਾਇਆ ਹੋਇਆ। ਜੀ ਬਿਲਕੁਲ,
1: ਇਸੇ ਤਰ੍ਹਾਂ ਖਾਣ ਪੀਣ ਤੇ ਗੱਲਬਾਤ ਵੀ ਜਾਰੀ ਰਹੂਗੀ।
0: ਜੀ ਜੀ ਬਿਲਕੁਲ,
1: ਇੱਕ ਹੋਰ ਗੀਤ।

0: हाँ जी, पंजाबी खाण पीण ते गल हो रही सी। खाओ पियो ऐश करो मित्रो, दिल
1: जी
0: पर किसी दा दुखायो ना।
1: जी ਉਹ ਤਾਂ ਹੈ ਹੀ ਹੈ ਕਿ ਖਾਣਾ ਪੀਣਾ ਤਾਂ ਜ਼ਰੂਰ ਚਾਹੀਦਾ ਹੈ, ਪਰ ਨਾਲ ਆਪਾਂ ਜਿਵੇਂ
0: ਧਿਆਨ
1: ਰੋਜ਼ਾਨਾ ਹੀ ਗੱਲ
0: ਰੱਖਣਾ।
1: ਕਰ ਰਹੇ ਹਾਂ ਕਿ ਜਿਵੇਂ 21 ਜੂਨ ਨੂੰ ਜਿਹੜਾ ਯੋਗ ਦਿਵਸ ਵੀ ਹੈ,
0: ਹਾਂਜੀ,
1: ਤਾਂ ਆਪਾਂ ਇਹ ਵੀ ਜ਼ਰੂਰ ਧਿਆਨ ਰੱਖਣਾ ਹੈ, ਖਾਓ ਪੀਓ ਐਸ਼ ਤਾਂ ਜ਼ਰੂਰ ਕਰਨੀ ਹੈ, ਪਰ ਨਾਲ ਨਾਲ ਆਪਾਂ ਆਪਣੀ ਸਿਹਤ ਦੀ ਧਿਆਨ ਵੀ
0: ਸਿਹਤ
1: ਜ਼ਰੂਰ ਰੱਖਣਾ
0: ਵੀ
1: ਹੈ।
0: ਖਾਣਾ ਵੀ ਕੀ ਹੈ ਤੇ ਸਿਹਤ ਦੇ ਧਿਆਨ ਦੇ ਆਪਣਾ ਯੋਗ ਵੀ ਜ਼ਰੂਰੀ ਹੋ ਜਾਂਦਾ ਹੈ।
1: ਜੀ ਉਹੀ ਹੁੰਦਾ ਕਿ ਜਿਵੇਂ ਆਪਾਂ ਘਰੇ ਕੁਝ ਬਣਾ ਰਹੇ ਹਾਂ, ਹਨਾ, ਜਿਵੇਂ ਘਰੇ ਇੱਕ ਤਾਂ ਪਹਿਲਾਂ ਕਿਹਾ ਜਾਂਦਾ ਸੀ ਕਿ ਲੋਕਾਂ ਨੇ ਕੀ ਕੀਤਾ, ਦੇਸੀ ਘਿਓ ਨੂੰ ਰਿਫਾਈਂਡ ਤੇਲ ਨਾਲ ਬਦਲ ਲਿਆ,
0: ਜੀ
1: ਜਦਕਿ ਤੁਸੀਂ ਇਹ ਦੇਖੋ ਜਿਹੜਾ ਰਿਫਾਈਂਡ ਹੈ ਉਹ ਦੇਸੀ ਘਿਓ ਨਾਲੋਂ ਵੱਧ ਖਤਰਨਾਕ ਹੈ,
0: ਜੀ
1: ਕਿਉਂਕਿ ਇਹਦੇ ਨਾਲ ਕੀ ਹੋ ਰਿਹਾ, ਹਾਈ ਬਲੱਡ ਪ੍ਰੈਸ਼ਰ ਹੋ ਗਿਆ, ਦਿਲ ਦੀਆਂ ਬਿਮਾਰੀਆਂ ਵਾਲੇ ਇਹ ਧੱਕ ਰਿਹਾ ਹੈ ਸਾਨੂੰ, ਜਦਕਿ ਦੇਸੀ ਘਿਓ ਨਾਲ ਇਹੋ ਜਿਹੀ ਕੋਈ ਇੰਨੀ ਖਾਸ ਵੱਧ ਬਿਮਾਰੀ ਨਹੀਂ ਹੁੰਦੀ ਸੀ, ਕਿਉਂਕਿ ਉਹ ਜ਼ਿਆਦਾਤਰ ਜਿਹੜੇ ਮਾਵਾਂ ਘਰੇ ਬਣਾ ਲੈਂਦੀਆਂ ਸੀਗੀਆਂ,
0: ਜੀ,
1: ਤੇ ਜਿਹੜਾ ਹੁਣ ਰਿਫਾਈਂਡ ਹੈ ਉਹ ਆਪਾਂ ਬਾਜ਼ਾਰਾਂ ਤੋਂ ਖਰੀਦ ਕੇ ਲਿਆਉਂਦੇ ਹਾਂ, ਇਹਦੇ ਨਾਲ ਦਿਲ ਦੀਆਂ ਬਿਮਾਰੀਆਂ ਹੋ ਗਈਆਂ, ਸਾਹ ਲੈਣ 'ਚ ਦਿੱਕਤ ਹੋਣਾ, ਹਾਈ ਬਲੱਡ ਪ੍ਰੈਸ਼ਰ ਰਹਿਣਾ, ਕਿਉਂਕਿ ਬੀਪੀ ਤਾਂ ਆਪਾਂ ਦੇਖਦੇ ਹਾਂ ਕਿ ਪਹਿਲਾਂ ਤਾਂ ਬਹੁਤ ਵੱਡੀ ਉਮਰ 'ਚ ਜਾ ਕੇ ਬੀਪੀ ਦੀ ਦਿੱਕਤ ਹੁੰਦੀ ਸੀ, ਬਟ ਹੁਣ ਛੋਟੀ
0: ਹੁਣ
1: ਉਮਰਾਂ 'ਚ
0: ਛੋਟੀ
1: ਹੀ
0: ਉਮਰ ਦੇ
1: ਬੱਚਿਆਂ
0: ਬੱਚਿਆਂ
1: ਨੂੰ
0: ਨੂੰ
1: ਬੀਪੀ ਦੀ ਦਿੱਕਤ ਹੋ ਰਹੀ ਹੈ, ਜਿਵੇਂ 30 ਤੋਂ ਉੱਪਰ ਜਾਂਦੇ ਨੇ ਤਾਂ ਕਹਿੰਦੇ ਨੇ ਬੀਪੀ ਵੱਧਦਾ ਜੀ, ਮੇਰਾ ਬੀਪੀ ਘਟਦਾ ਜੀ, ਮੇਰਾ
0: ਜੀ
1: ਮੈਨੂੰ ਚੱਕਰ ਆਉਂਦੇ ਨੇ, ਤਾਂ ਇਹੀ ਦਿੱਕਤ ਹੈ ਕਿ ਖਾਣ ਪੀਣ ਸਾਡਾ ਇਹੋ ਜਿਹਾ ਹੋ ਗਿਆ ਜਿਸ ਕਰਕੇ ਸਾਨੂੰ ਇਹ ਦਿੱਕਤਾਂ ਅੱਜ ਕੱਲ੍ਹ ਆ ਰਹੀਆਂ ਨੇ, ਤਾਂ ਇਹਦੇ ਮਤਲਬ ਇਹੀ ਹੈ ਕਿ ਜਿਵੇਂ ਹੁਣ ਅਸੀਂ ਵਾਰ ਵਾਰ ਦੱਸੀ ਜਾਂਦੇ ਕਿ 21 ਜੂਨ ਨੂੰ ਯੋਗ ਦਿਵਸ ਹੈ, ਤਾਂ ਜ਼ਰੂਰੀ ਨਹੀਂ ਕਿ ਅਗਰ ਆਪਾਂ ਉਸ ਦਿਨ ਯੋਗ ਦਿਵਸ ਹੈ ਤਾਂ ਆਪਾਂ ਉਸੇ ਦਿਨ ਹੀ ਕਸਰਤ
0: ਵੀ ਇੱਕ
1: ਕਰਨੀ
0: ਦਿਨ
1: ਹੈ,
0: ਹੀ ਉਹ
1: ਵੀ
0: ਕੀਤਾ ਤੇ
1: ਉਸੇ ਦਿਨ ਹੀ
0: ਆਵੇ
1: ਆਪਾਂ ਕਿਸੇ ਇਵੈਂਟ 'ਚ ਸ਼ਾਮਲ ਹੋ ਕੇ ਜੀ ਫੋਟੋ ਖਿਚਾਉਣੀਆਂ ਨੇ ਵੀ ਅਸੀਂ
0: ਜੀ
1: ਅੱਜ ਐਕਸਰਸਾਈਜ਼ ਕੀਤੀ ਹੈ, ਇਹਦੇ ਨਾਲੋਂ ਚੰਗਾ ਹੈ ਕਿ ਵੈਸੇ ਵੀ ਕਹਿੰਦੇ ਨੇ ਨਾ ਅਗਰ ਤੁਸੀਂ ਕਿਸੇ ਚੀਜ਼ ਵੱਲ ਜੁੜੋਗੇ, ਜਿਵੇਂ ਅਗਰ ਤੁਸੀਂ ਕਸਰਤ ਵੱਲ ਜੁੜੋਗੇ, ਤੁਸੀਂ ਯੋਗ ਨਾਲ ਜੁੜੋਗੇ, ਦੇਖੋ ਦੇਖੀ ਤੁਹਾਡੇ ਘਰ ਦੇ ਵੀ ਤੁਹਾਡੇ ਨਾਲ ਜ਼ਰੂਰ ਜੁੜਨਗੇ,
0: ਜੀ ਜੀ
1: ਫਿਰ ਤੁਸੀਂ ਆਪਦੇ ਘਰਾਂ ਦੀ ਲਾਈਫ ਵੀ ਦੇਖੋ ਵਧੀਆ ਰੱਖ ਰਹੇ ਹੋ, ਉਹਨਾਂ ਨੂੰ ਵੀ ਫਿੱਟ ਰੱਖ ਰਹੇ ਹੋ, ਆਪ ਵੀ ਤੁਸੀਂ ਫਿੱਟ ਰਹੋਗੇ, ਇਸ ਲਈ ਇਹੀ ਚੰਗਾ ਹੈ ਕਿ ਜੇ ਅਸੀਂ ਖਾ ਪੀ ਰਹੇ ਹਾਂ ਤਾਂ ਨਾਲ ਨਾਲ ਸਰੀਰ ਤੋਂ ਕੰਮ ਵੀ ਜ਼ਰੂਰ ਲਈਏ, ਕਿਉਂਕਿ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਸਾਰੇ ਲੋਕਾਂ ਦੇ ਕੰਮ ਕੀ ਨੇ, ਆਫਿਸ 'ਚ ਬਹਿ ਕੇ ਕਰਨ ਵਾਲੇ ਕੰਮ ਨੇ,
0: ਜੀ
1: ਬੱਚੇ ਵੀ ਅੱਜ ਕੱਲ੍ਹ ਮੈਂ ਦੇਖਿਆ ਬਾਹਰ ਖੇਡਣ ਨਹੀਂ ਜਾਂਦੇ, ਨਾ
0: ਉਹਦੇ
1: ਹੀ ਬੱਚਿਆਂ ਨੂੰ
0: ਆਨਲਾਈਨ
1: ਇਹ ਚਾਹ
0: ਗੇਮਾਂ।
1: ਹੈ ਵੀ ਮੈਂ ਆਪਣੇ ਦਾਦੀ ਘਰ ਜਾਣਾ ਜਾਂ ਆਪਣੇ ਆਪਣੀ ਭੂਆ ਕਿਸੇ ਦੇ ਵੀ ਘਰ ਜਾਣਾ, ਬੱਚਿਆਂ 'ਚ ਵੀ ਅੱਜ ਕੱਲ੍ਹ ਨਹੀਂ ਰਿਹਾ,
0: ਨਹੀਂ ਰਹੇ।
1: ਪਹਿਲਾਂ ਹੁੰਦਾ ਸੀ ਮੈਂ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਊਂਗਾ, ਉੱਥੇ ਜਾ ਕੇ ਅਸੀਂ ਬੱਚੇ ਬੱਚੇ ਖੇਡਾਂਗੇ, ਪਰ ਹੁਣ ਉਹ ਨਹੀਂ ਰਿਹਾ, ਕਿਉਂਕਿ ਬੱਚੇ ਅੱਜ ਕੱਲ੍ਹ ਟੀਵੀ ਹੋ ਗਿਆ, ਕੰਪਿਊਟਰ ਹੋ ਗਿਆ, ਫੋਨ ਹੋ ਗਏ, ਇਹਨਾਂ ਕਰਕੇ ਬੱਚਿਆਂ 'ਚ ਰੁਝਾਨ ਰਿਹਾ ਹੀ ਨਹੀਂ, ਫਿਰ ਦੇਖਿਆ ਜਾਂਦਾ ਜਦੋਂ ਬੈਠੇ ਬੈਠੇ ਹੀ ਫਿਰ ਉਹਨਾਂ ਨੂੰ ਇਹ ਵੀ ਹੁੰਦਾ ਕਿ ਅਸੀਂ ਟੀਵੀ ਦੇਖ ਰਹੇ ਹਾਂ ਜਾਂ ਅਸੀਂ ਕੰਪਿਊਟਰ ਫੋਨ ਦੇਖ ਰਹੇ ਹਾਂ, ਤਾਂ ਸਾਨੂੰ ਰੋਟੀ ਵੀ ਉਰੀ ਚਾਹੀਦੀ ਹੈ, ਰੋਟੀ ਨਹੀਂ ਜਾਂ ਜੋ ਵੀ ਅਸੀਂ ਖਾਣਾ ਅਸੀਂ ਇੱਥੇ ਹੀ ਖਾਣਾ, ਤਾਂ ਇਸ ਕਰਕੇ ਕੀ ਹੈ ਉਹ ਆਪਣੀ ਸਿਹਤ ਵੱਲੋਂ ਕੰਮ ਨਹੀਂ ਲੈ ਰਹੇ, ਤਾਂ ਛੋਟੇ ਛੋਟੇ ਬੱਚੇ ਅੱਜ ਕੱਲ੍ਹ ਜਿਹੜੇ ਨੇ ਮੋਟਾਪੇ ਦਾ ਸ਼ਿਕਾਰ ਹੋ ਰਹੇ ਨੇ,
0: ਜੀ,
1: ਤਾਂ ਇਸ ਤੋਂ ਚੰਗਾ ਇਹੀ ਹੈ ਕਿ ਅਸੀਂ ਥੋੜ੍ਹਾ ਸਿਹਤ ਤੋਂ ਕੰਮ ਲਈਏ, ਜੇ ਵੱਡੇ ਥੋੜ੍ਹਾ ਬਹੁਤ ਜਾ ਕੇ ਸੈਰ ਕਰਨਗੇ ਤਾਂ ਨਾਲ ਨਾਲ ਬੱਚੇ ਵੀ ਦੇਖ ਦੇਖ ਕੇ ਜ਼ਰੂਰ ਜਾਣਗੇ
0: ਜ਼ਰੂਰ
1: ਵੀ
0: ਜਾਣਗੇ
1: ਘਰ ਦੇ ਕਿਤੇ ਜਾ ਰਹੇ ਨੇ, ਚਲੋ ਅਸੀਂ ਵੀ ਨਾਲ
0: ਜੀ
1: ਚੱਲਦੇ ਹਾਂ,
0: ਬਿਲਕੁਲ
1: ਉਹੀ ਹੈ ਨਾ, ਵੈਸੇ ਵੀ ਬੱਚੇ ਜੋ ਘਰ ਦੇ ਸਿਖਾਉਂਦੇ ਨੇ ਜਾਂ ਘਰ
0: ਉਹੀ
1: ਤੋਂ ਉਹੀ
0: ਕਰਦੇ ਨੇ
1: ਸਿੱਖਦੇ ਨੇ ਜੋ ਬੱਚੇ ਦੇਖਣਗੇ,
0: ਜੀ,
1: ਤਾਂ ਚੰਗਾ ਇਹੀ ਹੈ ਜੇ ਅਸੀਂ ਖਾ ਪੀ ਵੀ ਇਹੋ ਜਿਹਾ ਰਹੇ ਹਾਂ ਤਾਂ ਘੱਟੋ ਘੱਟ ਜਿਹੜਾ ਹੈ ਆਪਣੀ ਸਿਹਤ ਵੱਲ ਵੀ ਜ਼ਰੂਰ ਧਿਆਨ ਦੇਈਏ ਤੇ ਆਪਣੇ ਸਰੀਰ ਤੋਂ ਕੰਮ ਜ਼ਰੂਰ
0: ਜੀ
1: ਲਈਏ ਅਸੀਂ
0: ਬਿਲਕੁਲ,
1: ਥੋੜਾ ਬਹੁਤ ਜੀ
0: ਚੰਗਾ ਖਾਈਏ
1: ਜੀ,
0: ਤੇ ਆਪਣੇ ਕਸਰਤ ਨੂੰ ਜ਼ਿੰਦਗੀ ਦਾ
1: ਇੱਕ
0: ਆਪਣੇ
1: ਹਿੱਸਾ ਹੀ
0: ਰੋਜ਼ ਦਾ
1: ਬਣਾਓ ਜੀ,
0: ਇੱਕ ਹਿੱਸਾ ਬਣਾਈਏ।
1: ਜੀ ਉਹੀ ਹੈ, ਨਾਲ ਹੀ ਤਾਂ ਹੀ ਕਹਿੰਦੇ ਵੀ ਜੇ ਤੁਸੀਂ ਚੰਗਾ ਖਾਓਗੇ ਤੇ ਚੰਗੇ, ਉਹ ਤੋਂ ਬਾਅਦ ਜੇ ਆਪਾਂ ਰੋਜ਼ ਦਾ ਰੂਟੀਨ ਫੋਲੋ ਕਰੀਏ, ਸਵੇਰੇ ਜਲਦੀ ਉੱਠ ਕੇ ਸੈਰ ਕੀਤੀ, ਨਾਲੇ ਵੈਸੇ ਵੀ ਦੇਖਿਆ ਜਦੋਂ ਆਪਾਂ ਕਹਿੰਦੇ ਹਾਂ ਕਿ ਉਂਝ ਜੇ ਆਪਾਂ ਲੇਟ ਉੱਠਦੇ ਹਾਂ ਤੇ ਇੱਕ ਦਿਨ ਜੇ ਕਦੇ ਆਪਾਂ ਜਲਦੀ ਉੱਠ ਜਾਈਏ ਨਾ, ਫਿਰ ਐਵੇਂ ਲੱਗਦਾ ਸਾਰੇ ਕੰਮ ਵੀ ਛੇਤੀ ਪੂਰੇ ਕਰ
0: ਜੀ
1: ਲੈਣੇ, ਉਦੋਂ ਬਾਅਦ ਐਂ ਲੱਗਦਾ ਵੀ ਦਿਨ ਤਾਂ ਬਹੁਤ ਹੀ ਵੱਡਾ ਹੈ,
0: ਦਿਨ ਉਹੀ
1: ਵੀ
0: ਹੁੰਦਾ ਪਰ ਉਹ
1: ਹਾਂ
0: ਵੱਡਾ ਹੋ
1: ਆਪਣੇ ਦਿਨ
0: ਜਾਂਦਾ
1: ਤਾਂ
0: ਹੈ।
1: ਬਹੁਤ ਵੱਡੇ ਟਾਈਮ ਹੀ
0: ਜੀ
1: ਨਹੀਂ ਲੰਘ ਰਹੇ ਅੱਜ
0: ਜੀ
1: ਤਾਂ,
0: ਜੀ
1: ਉਹੀ ਹੈ ਕਿ ਤੁਸੀਂ ਜੇ ਛੇਤੀ ਉੱਠੋਗੇ ਫਿਰ ਤੁਹਾਨੂੰ ਆਪਣੇ ਆਪ ਦਿਨ ਵੀ ਵੱਡਾ ਲੱਗੇਗਾ, ਤੁਹਾਡੇ ਸਾਰੇ ਜਿਹੜੇ ਕੰਮ ਨੇ ਉਹ ਵੀ ਸਮੇਂ ਸਿਰ ਪੂਰੇ
0: ਸਮੇਂ ਸਿਰ ਪੂਰੇ
1: ਹੋਣਗੇ,
0: ਹੋਣਗੇ
1: ਤੇ ਇਸ ਲਈ ਇਹੀ ਸਾਰੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਜ਼ਿੰਦਗੀ ਵਧੀਆ ਬਣਾ ਦਿੰਦੀਆਂ ਨੇ,
0: ਜੀ,
1: ਤਾਂ ਇਸ ਲਈ ਚੰਗਾ ਅਸੀਂ ਚੰਗਾ ਖਾਈਏ ਤੇ ਰੋਜ਼ ਕਸਰਤ ਵੀ ਕਰੀਏ ਤੇ ਇਸ ਤਰ੍ਹਾਂ ਰੋਜ਼ ਸਵੇਰੇ ਉੱਠ ਕੇ ਅਸੀਂ ਆਪਣੀ ਜ਼ਿੰਦਗੀ ਵੀ ਚੰਗੀ ਬਣਾ ਰਹੇ ਹਾਂ
0: ਜੀ,
1: ਜੀ
0: ਬਿਲਕੁਲ
1: ਬਿਲਕੁਲ।
0: ਸੁਣਦੇ ਹਾਂ ਇੱਕ
1: ਆਖਰੀ ਗੀਤ ਜੀ।
0: ਜੀ

0: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ। ਖਾਸ ਤੌਰ ਦੇ ਉੱਤੇ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚ ਰੁੱਝੇ ਹੋਏ ਹੋ, ਹੁਣ ਤੁਸੀਂ ਅੱਗੇ ਝੋਨੇ ਦੀ ਜਿਹੜੀ ਆ ਉਹ ਤਿਆਰੀ ਕਰਨੀ ਹੈ, ਕਣਕ ਦੀ ਸੰਭਾਲ ਤੁਸੀਂ ਕਰ ਚੁੱਕੇ ਹੋ, ਤਾਂ ਇਸ ਵੇਲੇ ਜ਼ਿਆਦਾਤਰ ਤੁਹਾਡੇ ਰੁਝੇਵੇਂ ਖੇਤਾਂ ਦੇ ਵਿੱਚ ਨਜ਼ਰ ਆ ਰਹੇ ਨੇ। ਇਸੇ ਦੇ ਚੱਲਦਿਆਂ ਤੁਹਾਡੇ ਲਈ ਸਰਕਾਰ ਦੀਆਂ ਸਕੀਮਾਂ ਕਿਹੜੀਆਂ ਨੇ, ਕਿਵੇਂ ਤੁਸੀਂ ਉਹਨਾਂ ਦਾ ਲਾਹਾ ਲੈ ਸਕਦੇ ਹੋ ਅਤੇ ਸਕੀਮਾਂ ਦਾ ਮਹੱਤਵ ਕੀ ਹੈ, ਇਸ ਵਿਸ਼ੇ ਦੇ ਉੱਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ। ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਉਚੇਚੇ ਤੌਰ 'ਤੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਸਿਕੰਦਰ ਸਿੰਘ ਹੋਰਾਂ ਨੂੰ, ਜੋ ਖੇਤੀਬਾੜੀ ਵਿਕਾਸ ਅਫਸਰ ਨੇ। ਅਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਿਕੰਦਰ ਜੀ, ਬਹੁਤ ਬਹੁਤ ਸਵਾਗਤ ਹੈ।
1: ਬਹੁਤ ਬਹੁਤ ਧੰਨਵਾਦ ਜੀ। ਕਿਸਾਨ ਵੀਰੋ, ਸਭ ਤੋਂ ਪਹਿਲਾਂ ਆਪਾਂ ਰੱਜ ਕੇ ਵਾਹਿਗੁਰੂ ਜੀ ਕਾ ਨਾਮ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਿਕੰਦਰ ਜੀ, ਅਕਸਰ ਆਪਾਂ ਕਿਸਾਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ ਤਾਂ ਉਹਨਾਂ ਨਾਲ ਕੋਈ ਨਾ ਕੋਈ ਅਜਿਹੀ ਗੱਲ ਕਰਦੇ ਹਾਂ ਜਿਹੜੀ ਉਹਨਾਂ ਵਾਸਤੇ ਲਾਭਕਾਰੀ ਹੁੰਦੀ ਹੈ। ਅਤੇ ਜਦੋਂ ਸਰਕਾਰ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਦੀਆਂ ਕਈ ਅਜਿਹੀਆਂ ਸਕੀਮਾਂ ਨੇ ਜਿਹੜੀਆਂ ਹੈ ਤਾਂ ਬੜੀਆਂ ਲਾਹੇਵੰਦ, ਪਰ ਜਾਣੇ ਅਣਜਾਣੇ ਦੇ ਵਿੱਚ ਕਿਸਾਨ ਵੀਰ ਉਹਨਾਂ ਸਕੀਮਾਂ ਦਾ ਲਾਹਾ ਨਹੀਂ ਲੈ ਸਕਦੇ, ਜਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਰੁਝੇਵੇਂ ਜ਼ਿਆਦਾ ਨੇ, ਜਾਂ ਉਹਨਾਂ ਨੂੰ ਸ਼ਾਇਦ ਉਹਨਾਂ ਸਕੀਮਾਂ ਬਾਰੇ ਪਤਾ ਨਹੀਂ ਲੱਗਦਾ, ਜਾਗਰੂਕਤਾ ਦੀ ਜਿਹੜੀ ਘਾਟ ਆ ਉਹ ਆ ਜਾਂਦੀ ਹੈ। ਤਾਂ ਇਸ ਕਰਕੇ ਅੱਜ ਦਾ ਇਹ ਵਿਸ਼ਾ ਅਸੀਂ ਚੁਣਿਆ। ਅਤੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਸਕੀਮਾਂ ਦੀ, ਤਾਂ ਕਿਸਾਨਾਂ ਦੇ ਲਈ ਸਰਕਾਰ ਦੀਆਂ ਸਕੀਮਾਂ ਦਾ ਕੀ ਮਹੱਤਵ ਹੈ?
1: ਕਿਸਾਨਾਂ ਦੇ ਲਈ ਸਰਕਾਰ ਦੀਆਂ ਸਕੀਮਾਂ ਦਾ ਬਹੁਤ ਮਹੱਤਵ ਹੈ। ਸਰਕਾਰ ਦੀ ਕੋਈ ਵਿੱਤੀ ਸਹਾਇਤਾ ਦੀ ਸਕੀਮ ਆ, ਸਿੱਧੇ ਜਾਂ ਅਸਿੱਧੇ ਤੌਰ 'ਤੇ ਜਿਹੜਾ ਉਹਨੂੰ ਵਿੱਤੀ ਲਾਭ ਹੋਣਾ ਗਾ, ਉਹਦੇ ਨਾਲ ਕਿਸਾਨਾਂ ਨੂੰ ਕਈ ਵਾਰੀ ਅਜਿਹੇ ਸਮੇਂ ਦੇ ਵਿੱਚ ਸਹਾਇਤਾ ਮਿਲਦੀ ਆ ਜਦੋਂ ਉਹ ਬਹੁਤ ਲੋੜ ਦੇ ਵਿੱਚ ਹੁੰਦਾ ਗਾ। ਕਿਸਾਨ ਜਿਹੜਾ ਖਾਸ ਕਰ ਪੰਜਾਬ ਦਾ ਜਾਂ ਆਪਣੇ ਸਾਰੇ ਪੰਜਾਬ ਆਲ ਇੰਡੀਆ ਦਾ ਵੀ ਲਾਈਏ ਤਾਂ ਆਰਥਿਕ ਮੰਦੀ ਦੇ ਵਿੱਚ ਆਪਾਂ ਦੇਖੀਏ ਤਾਂ ਬੜਾ ਗੁਜ਼ਰਦਾ ਪਿਆ ਗਾ। ਜਦੋਂ ਸਰਕਾਰ ਦੀ ਸਹਾਇਤਾ ਮਿਲਦੀ ਆ, ਕਿਸੇ ਵੀ ਤਰ੍ਹਾਂ ਦੀ ਪੈਸੇ ਦੀ, ਮਸ਼ੀਨਰੀ ਸਸਤੀ ਮਿਲਣੀ, ਅਜਿਹੀਆਂ ਸਾਰੀਆਂ ਸਕੀਮਾਂ ਜਦੋਂ ਕਿਸਾਨ ਨੂੰ ਪ੍ਰਾਪਤ ਹੁੰਦੀਆਂ ਨੇ ਤਾਂ ਜਿਹੜਾ ਉਹਦਾ ਜਿਹੜਾ ਆਰਥਿਕ ਲਾਭ ਆ ਉਹ ਵਧੇਰੇ ਹੋ ਜਾਂਦਾ ਗਾ। ਉਹਦੇ ਖਰਚੇ ਜਿਹੜੇ ਵਧੇਰੇ ਹੋ ਰਹੇ ਹੁੰਦੇ ਹੈਗੇ ਉਹਨਾਂ ਦੇ ਵਿੱਚ ਉਹਨੂੰ ਰਾਹਤ ਮਿਲਦੀ ਆ। ਅਜਿਹੇ ਜਿਹੜੇ ਸਕੀਮਾਂ ਨੇ ਜਾਂ ਅਜਿਹੇ ਜਿਹੜੇ ਆਪਣੇ ਉਪਰਾਲੇ ਨੇ ਜਿਹੜੇ ਸਰਕਾਰ ਵੱਲੋਂ ਕੀਤੇ ਜਾਂਦੇ ਹੈਗੇ ਉਹ ਕਿਸਾਨ ਦੀ ਜਿਹੜੀ ਹੈਗੀ ਇੱਕ ਖੇਤੀ ਦੀ ਲਗਾਤਾਰਤਾ ਦੇ ਵਿੱਚ ਬਹੁਤ ਹੀ ਜ਼ਿਆਦਾ ਸਹਾਈ ਹੋ ਜਾਂਦੇ ਨੇ
0: ਜੀ। ਅਤੇ ਜੇਕਰ ਆਪਾਂ ਸਰਕਾਰ ਦੀਆਂ ਸਕੀਮਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਕਿਹੜੀਆਂ ਕਿਹੜੀਆਂ ਸਕੀਮਾਂ ਨੇ ਜਿਨ੍ਹਾਂ ਦਾ ਲਾਹਾ ਕਿਸਾਨ ਵੀਰ ਲੈ ਸਕਦੇ ਨੇ?
1: ਦੇਖੋ, ਕਿਸਾਨ ਜਿਹੜੇ ਹੈਗੇ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਸੈਂਟਰ ਸਰਕਾਰ ਦੀ ਜਿਹੜੀ ਸਕੀਮ ਚੱਲਦੀ ਹੈਗੀ PM ਕਿਸਾਨ ਇਹਦੀ ਤਾਂ ਲਾਹਾ ਲੈ ਸਕਦੇ ਹੈਗੇ। ਅਤੇ ਆਪਣੀ ਜਿਹੜੀ ਹੈਗੀ CDP ਸਕੀਮ ਦੇ ਵਿੱਚ ਮੱਕੀ ਦੀ ਜਿਹੜੀ ਕਾਸ਼ਤ ਵਾਸਤੇ ਸਰਕਾਰ ਸਹਾਇਤਾ ਕਰ ਰਹੀ ਆ ਉਹਦਾ ਫਾਇਦਾ ਲੈ ਸਕਦੇ ਹੈਗੇ। ਆਤਮਾ ਸਕੀਮ ਦੇ ਅਧੀਨ ਜਿਹੜੀਆਂ ਅਸੀਂ ਟ੍ਰੇਨਿੰਗਾਂ ਕਰਾਉਂਦੇ ਹਾਂ ਉਹਨਾਂ ਦਾ ਫਾਇਦਾ ਲੈ ਸਕਦੇ ਹੈਗੇ। ਅਤੇ ਹੋਰ ਵੀ ਜਿਹੜੀਆਂ ਬਾਕੀ ਸਕੀਮਾਂ ਨੇਗੇ ਜਿਵੇਂ ਆਪਣਾ ਮਿੱਟੀ ਸਿਹਤ ਕਾਰਡ ਬਣਾਉਂਦੇ ਹਾਂ ਅਸੀਂ ਉਹਨਾਂ ਦਾ ਲਾਹਾ ਲੈ ਸਕਦੇ ਹੈਗੇ
0: ਜੀ। ਕਿਸਾਨ ਵੀਰੋ, ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 0175-2280-494। ਇਹ ਸਟੂਡੀਓ ਦਾ ਨੰਬਰ ਹੈ ਜਿਹਦੇ ਉੱਤੇ ਕਾਲ ਕਰੋਗੇ ਤਾਂ ਤੁਹਾਡੀ ਸਿੱਧੀ ਗੱਲਬਾਤ ਸਿਕੰਦਰ ਸਿੰਘ ਹੋਰਾਂ ਦੇ ਨਾਲ ਹੋਵੇਗੀ। ਅਤੇ ਇਹ ਖੇਤੀਬਾੜੀ ਵਿਕਾਸ ਅਫਸਰ ਨੇ, ਅਤੇ ਤੁਸੀਂ ਕੋਈ ਵੀ ਸਵਾਲ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਸਕੀਮ ਦੀ ਜਾਣਕਾਰੀ ਲੈਣੀ ਹੈ ਜਾਂ ਤੁਸੀਂ ਸਕੀਮ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ, KYC ਕਰਾਉਣਾ ਚਾਹੁੰਦੇ ਹੋ, EKYC ਕਰਾਉਣਾ ਚਾਹੁੰਦੇ ਹੋ, ਤਾਂ ਉਹਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ। 0175-2280-494 ਇਹ ਸਾਡਾ ਸਟੂਡੀਓ ਦਾ ਨੰਬਰ ਹੈ। ਅਤੇ ਤੁਸੀਂ ਗੱਲ ਕੀਤੀ ਹੈ ਸਿਕੰਦਰ ਜੀ CDP ਸਕੀਮ ਦੀ, ਜੋ ਮੱਕੀ ਵਾਸਤੇ ਦੱਸੀ ਜਾਂਦੀ ਹੈ, ਇਹ ਅਸਲ ਦੇ ਵਿੱਚ CDP ਸਕੀਮ ਹੈ ਕੀ?
1: CDP ਦਾ ਮਤਲਬ ਹੁੰਦਾ ਕ੍ਰੋਪ ਡਾਇਵਰਸੀਫਿਕੇਸ਼ਨ ਪ੍ਰੋਗਰਾਮ। ਇਹ ਸਕੀਮ ਦੇ ਵਿੱਚ ਜਿਵੇਂ ਆਪਣਾ ਝੋਨਾ ਗਾ ਇਹਦੀ ਕਾਸਟ ਤੋਂ ਹਟ ਕੇ ਜਾਂ

0: ਫਸਲੀ ਵਿਭਿੰਨਤਾ ਲਿਆਉਣ ਲਈ ਆਪਾਂ ਜਿਹੜੇ ਸੁਖਾਲੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਉਹ ਸਕੀਮ ਆ ਜਿਹਦੇ ਨਾਲ ਆਪਾਂ ਰਵਾਇਤੀ ਜਿਹੜੀਆਂ ਫਸਲਾਂ ਹੁਣ ਅੱਜ ਦੀ ਜਿਹੜੀ ਕਾਸਟ ਆ ਆਪਣੀ ਕਿਸਾਨ ਦੀ ਉਹ ਜਿਹੜੀਆਂ ਜਿਵੇਂ ਕਣਕ ਝੋਨੇ ਦੇ ਜਾਲ ਦੇ ਵਿੱਚ ਫਸਿਆ ਹੋਇਆ ਗਾ ਫਸਲੀ ਚੱਕਰ ਦੇ ਵਿੱਚ ਜਿਹੜਾ ਇਹਦੇ ਵਿੱਚੋਂ ਕੱਢ ਕੇ ਦੂਜੀਆਂ ਫਸਲਾਂ ਲਈ ਉਤਸ਼ਾਹਿਤ ਕਰਨ ਦੀ ਸਕੀਮ ਆ ਇਹ CTP ਸਕੀਮ ਆ ਜਿਹਦੇ ਵਿੱਚ ਆਪਾਂ ਜਿਹੜਾ ਮੇਨ ਆਪਣਾ ਜਿਵੇਂ ਝੋਨਾ ਗਾ ਪਾਣੀ ਬਹੁਤ ਜ਼ਿਆਦਾ ਲੈਂਦਾ ਤਾਂ ਉਹਦੇ ਆਪਾਂ ਬਦਲ ਦੇ ਤੌਰ 'ਤੇ ਜਿਹੜੀਆਂ ਫਸਲਾਂ ਆਪਾਂ ਲਗਾਉਣ ਲਈ ਕਿਸਾਨ ਨੂੰ ਪ੍ਰੇਰਿਤ ਕਰਦੇ ਹਾਂ ਅਤੇ ਇਹਦਾ ਜਿਹੜਾ CDP ਜਿਵੇਂ ਕ੍ਰੋਪ ਡਿਵਰਸੀਫਿਕੇਸ਼ਨ ਦਾ ਜਿਹੜਾ ਫਾਇਦੇ ਆ ਵੀ ਜੇ ਕਿਸਾਨ ਹੈਗਾ ਉਹ ਆਪਣਾ ਸਕੀਮ ਨੂੰ ਆਪਣੇ ਫਾਰਮ ਨੂੰ ਜਿਹੜਾ ਹੈਗਾ ਵੀ ਫਸਲੀ ਵਿਭਿੰਨਤਾ ਦੇ ਅੰਦਰ ਲਿਆਉਂਦਾ ਤਾਂ ਕਿਸੇ ਵੀ ਜਿਵੇਂ ਕੀਟ ਦਾ ਹਮਲਾ ਕਿਸੇ ਫਸਲ 'ਤੇ ਹੋ ਜਾਂਦਾ ਤਾਂ ਉਹਦੇ ਆਰਥਿਕ ਨੁਕਸਾਨ ਦੀ ਦਰ ਜਿਹੜੀ ਬਹੁਤ ਘੱਟ ਜਾਂਦੀ ਆ
1: ਜੀ ਅਤੇ ਇਹਦੇ ਵਿੱਚ ਫਿਲਹਾਲ ਦੀ ਘੜੀ ਕਿਹੜੀ ਫਸਲ ਨੂੰ ਕਵਰ ਕੀਤਾ ਜਾ ਰਿਹਾ
0: ਫਿਲਹਾਲ ਦੀ ਘੜੀ ਆਪਾਂ ਮੱਕੀ ਦੀ ਫਸਲ ਨੂੰ ਕਵਰ ਕਰ ਰਹੇ ਹਾਂ ਮੱਕੀ ਦੇ ਲਈ 17,500 ਰੁਪਏ ਪ੍ਰਤੀ ਹੈਕਟੇਅਰ ਯਾਨੀ ਕਿ 7,000 ਰੁਪਏ ਇੱਕ ਕਿੱਲੇ ਦੇ ਮਗਰ ਆਪਾਂ ਜਿਹੜੀ ਆ ਵਿੱਤੀ ਸਹਾਇਤਾ ਦੇ ਰਹੇ ਹਾਂਗੇ ਸਰਕਾਰ ਇਹਦੇ ਵਿੱਚ ਸਹਾਇਤਾ ਜਿਹੜੀ ਹੈਗੀ 7,000 ਰੁਪਏ ਪ੍ਰਤੀ ਏਕੜ ਦੀ ਦੇ ਰਹੀ ਹੈਗੀ ਅਤੇ 17,500 ਪ੍ਰਤੀ ਏਕੜ ਜਿਹੜੇ ਹੈਕਟੇਅਰ ਦੇ ਵਿੱਚ ਦੇ ਰਹੀ ਹੈ ਮਤਲਬ 2.5 ਕਿੱਲਿਆਂ ਦਾ
1: ਅਤੇ ਇਹਦੇ ਵਾਸਤੇ ਸਿਕੰਦਰ ਜੀ ਜਿਵੇਂ ਹੁਣ ਕਿਸਾਨ ਵੀਰ ਨੇ ਉਹ ਕਿਵੇਂ ਅਪਲਾਈ ਕਰ ਸਕਦੇ ਨੇ ਖਾਸ ਤੌਰ ਦੇ ਉੱਤੇ ਕਿਸਾਨ ਵੀਰ ਆਪਣੇ ਖੇਤਾਂ ਦੇ ਵਿੱਚ ਮੱਕੀ ਦੀ ਕਾਸ਼ਤ ਕਰ ਲੈਂਦੇ ਨੇ ਪਰ ਉਸ ਸਕੀਮ ਤੋਂ ਜਿਹੜੇ ਨੇ ਉਹ ਅਣਜਾਣ ਰਹਿੰਦੇ ਨੇ ਤਾਂ ਇਸ ਕਰਕੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿਵੇਂ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਜਾਂ ਮਤਲਬ ਇਹਦਾ ਇੱਕ ਕਹਿ ਲਈਏ ਕਿ ਵਿਧੀ ਵਿਧਾਨ ਜਾਂ ਪ੍ਰੋਸੈਸ ਕੀ ਹੈ
0: ਅਪਲਾਈ ਕਰਨ ਵਾਸਤੇ ਤਾਂ ਸਾਡਾ ਐਗਰੀ ਮਸ਼ੀਨਰੀ ਦਾ ਪੋਰਟਲ ਆ ਉੱਥੇ ਅਪਲਾਈ ਕਰਨਾ ਪੈਂਦਾ ਫਾਰਮਰ ਨੂੰ ਪਰ ਅਸੀਂ ਜਿਹੜਾ ਖੇਤੀਬਾੜੀ ਵਿਭਾਗ ਨੇ ਹਰ ਇੱਕ ਪੱਧਰ 'ਤੇ ਅਸੀਂ ਨੋਡਲ ਅਫਸਰ ਨਿਯੁਕਤ ਕੀਤੇ ਹੋਏ ਹੈਗੇ ਕਿਸਾਨ ਖੁਦ ਵੀ ਇਸ ਵਾਸਤੇ ਅਪਲਾਈ ਕਰ ਸਕਦਾ ਗਾ ਜੇ ਕਿਸਾਨ ਕੋਲ ਖੁਦ ਇਸ ਚੀਜ਼ ਦੀ ਸਮਝ ਨਹੀਂ ਹੈਗੀ ਪਰ ਉਹ ਉਸ ਪ੍ਰਤੀ ਜਿਹੜਾ ਗਿਆਨ ਪ੍ਰਾਪਤ ਕਰ ਚੁੱਕਿਆ ਸਾਡੇ ਕੈਂਪਾਂ ਰਾਹੀਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਉਂਦੇ ਹਾਂ ਜਾਂ ਸਾਡੇ ਕੋਈ ਹੋਰ ਮੈਸੇਜ ਰਾਹੀਂ ਵਟਸਐਪ ਗਰੁੱਪ ਚੱਲਦੇ ਆ ਸਾਡੇ ਉਹਨਾਂ ਰਾਹੀਂ ਇਹ ਮੈਸੇਜ ਪ੍ਰਾਪਤ ਕਰ ਚੁੱਕਿਆ ਗਾ ਵੀ ਮੱਕੀ ਵਾਸਤੇ ਉਹ ਲਾਭ ਲੈਣਾ ਚਾਹੁੰਦਾ ਤਾਂ ਇੱਕ ਵਾਰੀ ਸਾਡੇ ਖੇਤੀਬਾੜੀ ਦੇ ਦਫ਼ਤਰ ਚਾਹੇ ਬਲਾਕ ਦੇ ਦਫ਼ਤਰ ਚਾਹੇ ਜ਼ਿਲ੍ਹੇ ਦੇ ਦਫ਼ਤਰ ਵਿੱਚ ਆ ਜਾਵੇ ਅਸੀਂ ਖੁਦ ਉਹਦੀ ਰਜਿਸਟ੍ਰੇਸ਼ਨ ਆਪ ਕਰ ਦਿੰਦੇ ਹੈਗੇ
1: ਅਤੇ ਸਿਕੰਦਰ ਜੀ ਜਿਵੇਂ ਕਿਸਾਨ ਵੀਰ ਕੀ ਕਰਦੇ ਨੇ ਵੱਖ ਵੱਖ ਥਾਵਾਂ ਤੋਂ ਬੀਜ ਲੈ ਲੈਂਦੇ ਨੇ ਜਾਂ ਉਹ ਕਿਸਮਾਂ ਮੱਕੀ ਦੀਆਂ ਬੀਜ ਲੈਂਦੇ ਨੇ ਜਿਹੜੀਆਂ ਸ਼ਾਇਦ ਪ੍ਰਮਾਣਿਤ ਨਹੀਂ ਹੁੰਦੀਆਂ ਤਾਂ ਇਹਦੇ ਵਾਸਤੇ ਵੀ ਕੋਈ ਸ਼ਰਤ ਹੈ ਕਿ ਕਿਸਾਨ ਵੀਰ ਕਿਸੇ ਖਾਸ ਪ੍ਰਮਾਣਿਤ ਕਿਸਮਾਂ ਦੀ ਕਾਸ਼ਤ ਕਰਨ ਜਾਂ ਫਿਰ ਕਿਤੋਂ ਵੀ ਜਿਹੜੀ ਉਹ ਬੀਜ ਦੀ ਮਾਤਰਾ ਲੈ ਲੈਣ ਅਤੇ ਉਹਨੂੰ ਆਪਣੇ ਖੇਤ ਦੇ ਵਿੱਚ ਬੀਜ ਦੇਣ ਤਾਂ ਕੀ ਉਹਨਾਂ ਨੂੰ ਲਾਭ ਮਿਲੇਗਾ ਜੇਕਰ ਬੀਜ ਅਪ੍ਰਮਾਣਿਤ ਹੈ
0: ਦੇਖੋ ਅਣਪ੍ਰਮਾਣਿਤ ਬੀਜ ਦਾ ਇੱਥੇ ਇੱਕ ਨਹੀਂ ਲਾਭ ਮਿਲੇਗਾ ਇਹ ਕੇਵਲ ਜਿਹੜੀਆਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਮਾਂ ਨੇਗੀਆਂ ਉਹਨਾਂ ਉੱਤੇ ਲਾਭ ਦੇਣ ਦੀ ਇੱਕ ਸਕੀਮ ਹੈਗੀ
1: ਜੀ ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਤੁਸੀਂ ਪੈਸਿਆਂ ਦੀ ਗੱਲ ਕੀਤੀ ਹੈ ਮੁੱਖ ਤੌਰ ਦੇ ਉੱਤੇ ਕਿਸਾਨ ਨੂੰ ਇਹੀ ਹੁੰਦਾ ਹੈ ਕਿ ਜਦੋਂ ਉਹ ਫਸਲੀ ਵਿਭਿੰਨਤਾ ਦੇ ਵੱਲ ਆਉਂਦਾ ਹੈ ਉਹਨੂੰ ਲੱਗਦਾ ਹੈ ਕਿ ਕੁਝ ਨਾ ਕੁਝ ਮੇਰਾ ਸਰਕਾਰ ਵੱਲੋਂ ਵੀ ਫਾਇਦਾ ਹੋਵੇ ਤਾਂ ਤੁਸੀਂ ਇਹ ਦੱਸ ਦਿੱਤਾ ਹੈ ਕਿ ਹੈਕਟੇਅਰ ਦੇ ਮੁਤਾਬਕ ਜਿਹੜੇ ਪੈਸੇ ਮਿਲਦੇ ਨੇ ਉਹ ਕਿਸਾਨਾਂ ਨੂੰ ਕਿਵੇਂ ਮਿਲਦੇ ਨੇ ਜੀ
0: ਇਹ ਜਿਹੜੇ ਪੈਸੇ ਆ ਕਿਸਾਨਾਂ ਨੂੰ ਦੋ ਜਿਹੜੀਆਂ ਵੈਰੀਫਿਕੇਸ਼ਨਾਂ ਹੋਣੀਆਂ ਨੇ ਇਹਦੀਆਂ ਮੱਕੀ ਦੀਆਂ ਪਹਿਲੀ ਵੈਰੀਫਿਕੇਸ਼ਨ 'ਤੇ ਅੱਧੇ ਪੈਸੇ ਮਿਲਣੇ ਅਤੇ ਅੱਧੇ ਜਿਹੜੇ ਬਾਕੀ ਰਹਿੰਦੇ ਹੋਏ ਉਹ ਸੈਕਿੰਡ ਵੈਰੀਫਿਕੇਸ਼ਨ ਤੋਂ ਬਾਅਦ ਮਿਲਣੇ ਆ ਮਤਲਬ ਕਿ ਵੀ ਕਿਸਾਨ ਦੀ ਵੀ ਜਿਵੇਂ ਲੋੜ ਆ ਵੀ ਉਹਨੂੰ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ ਅਤੇ ਪਹਿਲੀ ਕਿਸ਼ਤ ਤੋਂ ਜਿਹੜੀ ਵੈਰੀਫਿਕੇਸ਼ਨ ਆ ਉਸ ਤੋਂ ਬਾਅਦ ਵੀ ਪੈਸੇ ਮਿਲਣਗੇ ਅਤੇ ਜਿਹੜੀ ਸੈਕਿੰਡ ਵੈਰੀਫਿਕੇਸ਼ਨ ਆ ਉਹਦੀ ਉਸ ਤੋਂ ਬਾਅਦ ਵੀ ਪੈਸੇ ਮਿਲਣਗੇ
1: ਜੀ ਅਤੇ ਇਹਦੇ ਵਿੱਚ ਇੱਕ ਇਹ ਵੀ ਦੇਖਿਆ ਜਾਂਦਾ ਹੈ ਜਿਵੇਂ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਇਸ ਸੀਜ਼ਨ ਦੇ ਵਿੱਚ ਝੋਨੇ ਦੀ ਕਾਸ਼ਤ ਕਰਦੇ ਹਾਂ ਤਾਂ ਉਹ ਕਹਿੰਦੇ ਨੇ ਕਿ ਪਾਣੀ ਬਹੁਤ ਜ਼ਿਆਦਾ ਖਾਂਦਾ ਹੈ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਜਦੋਂ ਕਿਸਾਨ ਵੀਰ ਫਸਲੀ ਵਿਭਿੰਨਤਾ ਨੂੰ ਅਪਣਾ ਕੇ CDP ਸਕੀਮ ਦੇ ਤਹਿਤ ਮੱਕੀ ਦੀ ਕਾਸ਼ਤ ਕਰਦਾ ਹੈ ਤਾਂ ਉਦੋਂ ਪਾਣੀ ਦੀ ਕਿੰਨੀ ਕੁ ਬੱਚਤ ਹੁੰਦੀ ਹੈ
0: ਪਾਣੀ ਦੀ ਜਿਹੜੀ ਮੱਕੀ ਹੈਗੀ ਮੱਕੀ ਦੀ ਫਸਲ ਦੇ ਵਿੱਚ ਜਿਹੜਾ ਪਾਣੀ ਆ ਆਪਣਾ ਝੋਨੇ ਦੇ ਮੁਕਾਬਲੇ ਬਹੁਤ ਘੱਟ ਲੱਗਦਾ ਗਾ ਇਹ ਇੱਕ ਦਰਮਿਆਨੀਆਂ ਜਿਹੜੀਆਂ ਆਪਣੀਆਂ ਮਿੱਟੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਹੋਣ ਵਾਲੀ ਫਸਲ ਆ ਅਤੇ ਝੋਨੇ ਦੇ ਵਿੱਚ ਤਾਂ ਆਪਾਂ ਦੇਖਦੇ ਹੀ ਹਾਂ ਕਿ ਇੱਕ ਜਿਹੜਾ ਤਲਾਬ ਵਾਂਗੂ ਭਰ ਕੇ ਜਿਹੜਾ ਖੇਤਾਂ ਦੇ ਵਿੱਚ ਪਾਣੀ ਕਿਸਾਨ ਰੱਖ ਲੈਂਦੇ ਹੈਗੇ ਅਤੇ ਤਾਂ ਕਰਕੇ ਵੀ ਪਾਣੀ ਦੀ ਬੱਚਤ 'ਤੇ ਤਾਂ ਇਹ ਬਹੁਤ ਜ਼ਿਆਦਾ ਜਿਹੜੀ ਆ ਬੱਚਤ ਆ ਉਹਦੇ ਵਾਸਤੇ ਹੁੰਦੀ ਆ ਅਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਵੀ ਜਿਵੇਂ ਆਪਣੇ ਆਪਾਂ ਖੇਤੀ ਦੇ ਵਿੱਚ ਨਵਾਂ ਇੱਕ ਜਿਹੜਾ ਜੇ ਕੋਈ 2 ਕਿੱਲੇ ਆਪਣੀ ਮੱਕੀ ਲਗਾਉਂਦਾ ਗਾ ਤਾਂ ਵੀ ਇੱਕ ਨਵਾਂ ਜਿਹੜਾ ਗਾ ਇੱਕ ਉਹਨੂੰ ਉਪਰਾਲਾ ਮਿਲ ਜਾਂਦਾ ਗਾ
1: ਜੀ
0: ਆਪਣੀ ਕਮਾਈ ਵਿੱਚ ਵਾਧਾ ਕਰਨ ਦਾ।
1: ਹੂੰ
0: ਇੱਕ ਝੋਨੇ ਦੇ ਥੱਲੇ ਕੇਵਲ ਨਿਰਭਰ ਰਹਿਣ ਦੀ ਬਜਾਏ ਉਹ ਮੱਕੀ ਦੇ ਥੱਲੇ ਵੀ ਚਲਾ ਜਾਂਦਾ ਗਾ, ਉਹਦੀ ਕਮਾਈ ਦਾ ਇੱਕ ਜਿਹੜਾ ਸੋਰਸ ਆ ਉੱਧਰੋਂ ਵੀ ਆਉਣ ਲੱਗ ਜਾਂਦਾ ਗਾ
1: ਜੀ। ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਇਸ ਦੀ ਗੱਲ ਕਰਦੇ ਹਾਂ ਮੱਕੀ ਦੀ ਜਾਂ CDP ਸਕੀਮ ਦੀ, ਇਹਦੇ ਵਾਸਤੇ ਤੁਸੀਂ ਕਿਸਾਨਾਂ ਨੂੰ ਜਾਗਰੂਕ ਵੀ ਕਰ ਰਹੇ ਹੋ?
0: ਹਾਂਜੀ ਬਿਲਕੁਲ ਜੀ, ਸਾਡੇ ਪਿੰਡ ਪੱਧਰ 'ਤੇ ਕੈਂਪ ਲੱਗ ਰਹੇ ਆ, ਸਾਡੇ ਵਟਸਐਪ ਗਰੁੱਪ ਨੇਗੇ ਜਿਨ੍ਹਾਂ ਰਾਹੀਂ ਅਸੀਂ ਇਹ ਮੈਸੇਜ ਦੇ ਰਹੇ ਹਾਂਗੇ। ਅਤੇ ਸਾਡੇ ਕੋਲ ਜਦੋਂ ਫਾਰਮਰ ਆਉਂਦਾ ਤਾਂ ਅਸੀਂ ਅਕਸਰ ਹੀ ਉਸ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਹਾਂਗੇ।
1: ਮਤਲਬ ਵਿਭਾਗ ਵੱਲੋਂ ਪੂਰਾ ਸਹਿਯੋਗ ਦਿੱਤਾ
0: ਹਾਂ,
1: ਜਾਂਦਾ? ਹਾਂ
0: ਬਿਲਕੁਲ ਜੀ
1: ਜੀ। ਅਤੇ ਅਗਲੀ ਜਿਹੜੀ ਸਕੀਮ ਆ ਉਹਦੇ ਬਾਰੇ ਵੀ ਸਾਡੇ ਕਿਸਾਨ ਵੀਰਾਂ ਨੂੰ ਅਸੀਂ ਦੱਸਣਾ ਬੜਾ ਲਾਜ਼ਮੀ ਸਮਝਾਂਗੇ, ਪਰ ਉਸ ਤੋਂ ਪਹਿਲਾਂ ਕਿਸਾਨ ਵੀਰ ਸਾਡੇ ਨਾਲ ਲਾਈਨ 'ਤੇ ਨੇ। ਹੈਲੋ ਹੈਲੋ, ਹਾਂਜੀ ਹੈਲੋ, ਹਾਂਜੀ ਤੁਸੀਂ ਆਉਂਦੇ ਹੋ ਜੀ? ਹੈਲੋ, ਸ਼ਾਇਦ ਸੰਪਰਕ ਦੇ ਵਿੱਚ ਨਹੀਂ ਹੈਗੇ, ਤੁਸੀਂ ਦੁਬਾਰਾ ਕੋਸ਼ਿਸ਼ ਕਰਿਓ ਜੀ। ਅਤੇ ਆਪਾਂ ਅਕਸਰ ਸੁਣਦੇ ਹਾਂ ਕਿ ਇੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵੀ ਹੈ, ਪਰ ਬਹੁਤੇ ਕਿਸਾਨ ਕਹਿੰਦੇ ਇਹਦਾ ਲਾਭ ਨਹੀਂ ਲੈ ਪਾ ਰਹੇ, ਉਹਦੇ ਤਾਂ ਕੀ ਕਾਰਨ ਨੇ, ਉਹਦੇ ਬਾਰੇ ਅੱਗੇ ਗੱਲ ਕਰਾਂਗੇ। ਪਰ ਇਸ ਤੋਂ ਪਹਿਲਾਂ ਜੇਕਰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਦੱਸਣਾ ਹੋਵੇ ਤਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਸਲ ਦੇ ਵਿੱਚ ਹੈ ਕੀ ਜੀ?
0: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਇੱਕ ਵਿੱਤੀ ਸਹਾਇਤਾ ਦੇਣ ਵਾਲੀ ਸੈਂਟਰ ਸਰਕਾਰ ਦੀ ਸਕੀਮ ਹੈਗੀ, ਜਿਹਦੇ ਵਿੱਚ 6,000 ਰੁਪਏ ਜਿਹੜਾ ਗਾ 3 ਕਿਸ਼ਤਾਂ ਦੇ ਵਿੱਚ ਆਪਾਂ ਸਾਲ ਦੇ ਵਿੱਚ 2,000 ਰੁਪਏ ਕਰਕੇ ਜਿਹੜੇ ਕਿਸਾਨ ਨੂੰ ਆਪਾਂ ਦਿੰਦੇ ਹਾਂਗੇ। ਅਤੇ ਇਹ ਸਕੀਮ ਦੇ ਵਿੱਚ ਜਿਹੜਾ ਇਹਦਾ ਮੰਤਵ ਹੈਗਾ ਵੀ ਕਿਸਾਨ ਦੀ ਆਰਥਿਕ ਸਹਾਇਤਾ ਕਰਨ ਲਈ ਇਹ ਸਕੀਮ ਹੈਗੀ
1: ਜੀ। ਅਤੇ ਇਹਦੇ ਵਿੱਚ ਹੁਣ ਬੜਾ ਉਹ ਚੱਲ ਰਿਹਾ ਜੀ, ਕਹਿੰਦੇ EKYC ਕਰਾਉਣੀ ਪੈਣੀ ਹੈ ਤਾਂ ਹੀ ਇਹ ਸਕੀਮ ਅੱਗੇ ਚੱਲੇਗੀ, ਅਤੇ ਬਹੁਤੇ ਕਿਸਾਨ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ, ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ?
0: EKYC ਅਤਿ ਜ਼ਰੂਰੀ ਆ ਅੱਜ ਦਾ ਜਿਹੜਾ ਅਜੋਕੇ ਸਮੇਂ ਦੇ ਵਿੱਚ, DBT ਦੀ ਬਹੁਤ ਮਹੱਤਤਾ ਹੋ ਗਈ ਆ। ਸਿੱਧੇ ਤੌਰ 'ਤੇ ਖਾਤੇ ਦੇ ਵਿੱਚ ਪੈਸੇ ਪਾਉਣੇ ਬਹੁਤ ਜ਼ਰੂਰੀ ਸੀਗੇ, ਅਤੇ ਜਿਹੜਾ ਉਹ ਹਰ ਇੱਕ ਮਹਿਲਾ ਦਾ ਅਦਾਰਾ ਜਿਹੜਾ ਗਾ ਵੀ ਸਿੱਧੇ ਤੌਰ 'ਤੇ DBT ਕਰਨ ਲੱਗ ਗਿਆ ਗਾ। ਅਤੇ EKYC ਜਿਹੜੀ ਆ ਗਈ ਇਸ ਲਈ ਬਹੁਤ ਜ਼ਰੂਰੀ ਆ, ਕਿਸਾਨ ਆਪਣੇ ਆਧਾਰ ਕਾਰਡ ਨਾਲ ਜਿਹੜਾ ਡਾਟਾ ਚੜ੍ਹਿਆ ਹੁੰਦਾ ਗਾ ਉਹਨੂੰ ਲਿੰਕ ਕਰਨਾ ਹੁੰਦਾ ਖਾਤੇ ਨਾਲ, ਤਾਂ ਕਿ ਉਹ ਸਹੀ ਕਿਸਾਨ ਦੇ ਖਾਤੇ 'ਚ ਹੀ ਜਿਹੜੀ ਆ ਗਈ ਸਹੀ ਰਕਮ ਜਾ ਸਕੇ। ਤਾਂ ਕਰਕੇ EKYC ਹੈ ਜਿਹੜੀ ਬਹੁਤ ਇਹਦੇ ਲਈ ਅਹਿਮ ਹੈਗੀ ਅਤੇ ਜ਼ਰੂਰੀ ਹੈ, ਅਤੇ ਕਿਸਾਨ ਨੂੰ ਕਰਾਉਣੀ ਚਾਹੀਦੀ ਹੈਗੀ। ਅਤੇ ਕਈ ਕਿਸਾਨ ਨੇ ਇਹਦੇ ਤੋਂ ਹਜੇ ਵੀ ਵਾਂਝੇ ਹੁੰਦੇ ਆ, ਜਿਨ੍ਹਾਂ ਨੂੰ ਹਜੇ ਨਹੀਂ ਪਤਾ ਹੁੰਦਾ, ਤਾਂ ਉਹ ਕਰਵਾ ਸਕਦਾ ਗਾ EKYC
1: ਜੀ। ਅਤੇ ਕਿਸਾਨ ਵੀਰ ਸਾਡੇ ਨਾਲ ਜੁੜ ਗਏ ਨੇ। ਹੈਲੋ
2: ਹੈਲੋ,
1: ਹਾਂਜੀ ਸਵਾਗਤ ਹੈ ਜੀ, ਕਿੱਥੋਂ ਬੋਲਦੇ ਹੋ?
2: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹੈਲੋ,
1: ਹਾਂਜੀ ਹਾਂਜੀ ਬੋਲੋ ਜੀ।
2: ਆਵਾਜ਼ ਬੜੀ ਘੱਟ ਆ ਰਹੀ।
1: ਤੁਹਾਡੀ ਆਵਾਜ਼ ਸਾਡੇ ਕੋਲ ਪੂਰੀ ਆ ਰਹੀ ਹੈ ਜੀ।
2: ਠੀਕ ਹੈ ਜੀ। ਮੈਂ ਜੀ ਧੰਨਾ ਸਿੰਘ ਖਰੌੜ, ਪਿੰਡ ਸਿਉਣੇ ਤੋਂ ਬੋਲਦਾ ਜੀ।
1: ਹਾਂਜੀ।
2: ਅਸੀਂ ਝੋਨੇ ਥੱਲੇ ਰਕਬਾ ਘਟਾਉਣਾ ਚਾਹੁੰਦੇ ਹਾਂ। ਹੁਣ ਸਾਡੇ ਪਿੰਡ 'ਚ ਜੀ ਆਲੂਆਂ ਦੀ ਜਗ੍ਹਾ ਮੱਕੀ ਜਿਹੜੀ ਬੀਜੀ ਵੀ ਹੁਣ ਵੱਢ ਰਹੀ ਹੈ, ਬੜੇ ਦਾਣੇ ਲਿਕੜ ਰਹੇ ਨੇ। ਹੁਣ ਝੋਨਾ ਫੇਰ ਲੱਗੂਗਾ, ਘਟਾਉਂਦੇ ਤਾਂ ਅਸੀਂ ਚਾਹੁੰਦੇ ਹਾਂ ਝੋਨੇ ਨੂੰ, ਪਰ ਆਹ ਤਾਂ ਕਣਕ ਘਟ ਗਈ। ਝੋਨੇ ਦਾ ਘਟਾਉਣ ਦਾ ਤਰੀਕਾ ਦਿਖਾਓ, ਦੱਸੋ ਜੀ। ਪਾਣੀ ਥੱਲੇ ਜਾ ਰਿਹਾ ਦਿਨ ਪਰ ਦਿਨ। ਹੁਣ ਜਿਹੜੀ ਮੱਕੀ ਆ ਚਲੋ ਵਧੀਆ ਬੀਜੀ ਵੀ ਹੈ, ਪਰ ਆ ਹੁਣ ਮੱਕੀ ਦੇ ਬਾਅਦ ਫੇਰ ਝੋਨਾ ਹੋ ਜੂਗਾ, ਤਾਂ ਕਣਕ ਦਾ ਏਰੀਆ ਘਟ ਗਿਆ, ਘਟਾਉਣਾ ਤਾਂ ਝੋਨੇ ਨੂੰ ਚਾਹੁੰਦੇ ਹਾਂ ਅਸੀਂ
1: ਜੀ,
2: ਇਹਦੇ ਬਾਰੇ ਦੱਸੋ।
1: ਮਿਹਰਬਾਨੀ ਤਨਾ ਸਿੰਘ ਜੀ, ਤੁਹਾਨੂੰ ਜਵਾਬ ਦਿੰਦੇ ਹਾਂ।
0: ਇਹ ਜੀ ਆਪਣਾ ਜਿਹੜੀ ਸਕੀਮ ਆ ਇਹ ਸੌਣੀ ਮੱਕੀ ਵਾਸਤੇ ਆ ਜਿਹੜੀ ਹੁਣ ਲੱਗਣੀ ਹੈਗੀ। ਆਪਣਾ ਜਿਹੜਾ ਸਵਾਲ ਸੀਗਾ CDP ਸਕੀਮ ਅਧੀਨ ਕਵਰ ਕੀਤਾ, ਆਪਾਂ ਝੋਨੇ ਥੱਲੋਂ ਜ਼ਮੀਨ ਕੱਢ ਕੇ ਆਪਾਂ ਮੱਕੀ ਥੱਲੇ ਲੈ ਕੇ ਜਾਣ ਦੀ ਗੱਲ ਕੀਤੀ ਆ, ਤਾਂ ਕਰਕੇ ਹੀ ਆਪਾਂ ਜਿਹੜੀਆਂ 17,500 ਰੁਪਏ ਦੀ ਸਹਾਇਤਾ ਜਿਹੜੀ 1 ਹੈਕਟੇਅਰ ਲਈ ਆਪਾਂ ਕਿਸਾਨ ਨੂੰ ਮੁਹੱਈਆ ਕਰਵਾ ਰਹੇ ਹਾਂਗੇ। ਤਾਂ ਕਰਕੇ ਵੀ ਜਿਹੜੀ ਇਹ ਇੱਕ ਝੋਨੇ ਥੱਲੋਂ ਕੱਢ ਕੇ ਜਿਹੜਾ ਆਪਾਂ ਜਾਂ ਝੋਨੇ ਦਾ ਰਕਬਾ ਘਟਾਉਣ ਵਾਸਤੇ ਇਹ ਸਕੀਮ ਹੈਗੀ
1: ਜੀ। ਬਿਲਕੁਲ ਧੰਨਾ ਸਿੰਘ ਜੀ, ਤੁਹਾਡੇ ਵਰਗੇ ਜਿਹੜੇ ਅਗਾਂਹ ਵਧੂ ਕਿਸਾਨ ਨੇ ਉਹ ਇਹਦਾ ਲਾਭ ਲੈ ਸਕਦੇ ਨੇ ਸੌਣੀ ਦੀ ਮੱਕੀ ਦੇ ਉੱਤੇ, ਜਿਹੜੀ ਆ CDP ਸਕੀਮ ਦਾ ਚਰਚਾ ਜਿਹੜਾ ਕਰ ਰਹੇ ਨੇ ਸਿਕੰਦਰ ਸਿੰਘ ਹੋਰੀ, ਇਸ ਕਰਕੇ ਤੁਸੀਂ ਅੱਗੇ ਵੀ ਇਹਦਾ ਲਾਹਾ ਲੈ ਸਕਦੇ ਹੋ। ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿਸਾਨੀ ਨੂੰ ਉੱਨਤ ਕਰਨ ਦੀ ਜੀ, ਤਾਂ ਉਹਦੇ ਵਿੱਚ ਅੱਜ ਕੱਲ੍ਹ ਮਸ਼ੀਨਰੀ ਦਾ ਬੜਾ ਸਹਿਯੋਗ ਹੋ ਗਿਆ। ਮਸ਼ੀਨਰੀ ਤੋਂ ਬਿਨਾਂ ਕੰਮ ਆ ਜਿਹੜਾ ਉਹ ਬੜਾ ਪ੍ਰਭਾਵਿਤ ਹੁੰਦਾ ਹੈ, ਲੇਬਰ ਦੀ ਕਈ ਵਾਰ ਘਾਟ

0: ਜਾਂਦੀ ਹੈ। ਤਾਂ ਸਰਕਾਰ ਦੀਆਂ ਕੁਝ ਅਜਿਹੀਆਂ ਸਕੀਮਾਂ ਵੀ ਨੇ ਜਿਹੜੀਆਂ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਉਂਦੀਆਂ ਹੋਣ, ਜਾਂ ਜੇਕਰ ਉਹ ਮੁਹੱਈਆ ਨਹੀਂ ਹੈ ਤਾਂ ਕਿਸਾਨ ਕਿਸ ਤਰੀਕੇ ਦੇ ਨਾਲ ਸਸਤੇ ਭਾਅ ਦੀ ਮਸ਼ੀਨਰੀ ਖਰੀਦ ਸਕਦੇ ਨੇ?
1: ਸਰਕਾਰ ਦੀਆਂ ਸਕੀਮਾਂ ਨੇ ਜੀ, ਸਰਕਾਰ ਹਰ ਸਾਲ ਆ ਜਿਹੜੀ ਆਪਣਾ ਸਮੈਮ ਸਕੀਮ, CDP ਸਕੀਮ ਅਤੇ ਆਪਣੀ CRM ਜਿਹੜੀ ਆ, ਇੰਸਟੀਟਿਊ ਸਕੀਮ ਆ, ਜਿਹੜਾ ਆਪਣਾ ਪਰਾਲੀ ਦੇ ਪ੍ਰਬੰਧਨ ਲਈ, ਇਹ ਸਾਰੀਆਂ ਮਸ਼ੀਨਾਂ ਸਬਸਿਡੀ 'ਤੇ ਲੈ ਕੇ ਆਉਂਦੀ ਹੈ। ਹਰ ਇੱਕ ਸਕੀਮ ਦੇ ਵਿੱਚ ਜਿਹੜੀ ਹੈਗੀ ਵੀ ਦਰ ਹੈਗੀ ਸਬਸਿਡੀ ਦੀ, ਉਹ ਅਲੱਗ ਅਲੱਗ ਹੈਗੀ। ਜਿਵੇਂ CDP ਦੇ ਵਿੱਚ 40-50% ਸਬਸਿਡੀ ਆ, ਸਮੈਮ ਦੇ ਵਿੱਚ ਵੀ ਇੰਨੀ ਆ, ਅਤੇ ਜਿਹੜੀ ਆਪਣੀ CRM ਦੀ ਇੰਸਟੀਟਿਊ ਸਕੀਮ ਆ ਜਾਂਦੀ ਆ, ਉਹਦੇ ਵਿੱਚ ਆਪਣੀ 80% ਤੱਕ ਕਿਸਾਨ ਜਿਹੜਾ ਗਾ ਸਬਸਿਡੀ ਪ੍ਰਾਪਤ ਕਰ ਸਕਦਾ ਗਾ, ਅਤੇ ਜਿਹਦੇ ਨਾਲ ਜਿਹੜਾ ਗਾ ਉਹਦਾ ਆਰਥਿਕ ਜਿਹੜਾ ਬੋਝ ਹੁੰਦਾ ਬਹੁਤ ਜ਼ਿਆਦਾ ਘੱਟ ਜਾਂਦਾ ਗਾ, ਅਤੇ ਉਹ ਸਬਸਿਡੀ 'ਤੇ ਮਸ਼ੀਨਾਂ ਪ੍ਰਾਪਤ ਕਰਕੇ ਆਪਣੀ ਖੇਤੀ ਦੇ ਵਿੱਚ ਜਿਹੜੀ ਉੱਨਤ ਕਿਸਮ ਦੀਆਂ ਉੱਨਤ ਜਿਹੜੀ ਟੈਕਨੋਲੋਜੀ ਆ ਉਸ ਨਾਲ ਜੁੜ ਸਕਦਾ ਗਾ, ਅਤੇ ਉੱਨਤ ਜਿਹੜੀ ਆਪਣੀ ਹੁਣ ਸਮੇਂ ਦੀ ਲੋੜ ਹੈਗੀ ਉਸ ਖੇਤੀ ਨਾਲ ਜੁੜਿਆ ਰਹਿ ਸਕਦਾ ਗਾ
0: ਜੀ। ਅਤੇ CDP ਸਕੀਮ ਦੇ ਤਹਿਤ ਵੀ ਕੁਝ ਮਸ਼ੀਨਾਂ ਨੇ, ਜਾਂ ਮਤਲਬ ਕਹਿ ਲਈਏ ਕਿ ਮੱਕੀ ਦੀ ਕਾਸ਼ਤ ਵਾਸਤੇ ਵੀ ਕਿਸਾਨਾਂ ਦੀ ਸਹਾਇਤਾ ਹੋ ਜੇ, ਤਾਂ ਉਹਦੇ ਵਾਸਤੇ ਵੀ ਕੋਈ ਮਸ਼ੀਨਰੀ ਹੁੰਦੀ ਹੈ ਜੀ?
1: ਹਾਂਜੀ, ਇਹਦੇ ਵਿੱਚ ਜਿਹੜੀਆਂ ਮੱਕੀ ਵੇਚਣ ਵਾਲੀਆਂ ਮਸ਼ੀਨਾਂ ਨੇ ਉਹਦੀ ਸਬਸਿਡੀ ਮਿਲ ਜਾਂਦੀ ਆ
0: ਜੀ।
1: ਉਹ 40% ਜਿਹੜੀ ਆ ਜਰਨਲ ਵਾਸਤੇ ਅਤੇ 50% ਇਸਤਰੀਆਂ ਵਾਸਤੇ ਅਤੇ SC ਕਿਸਾਨਾਂ ਵਾਸਤੇ ਸਬਸਿਡੀ ਮਿਲ ਜਾਂਦੀ ਆ
0: ਜੀ। ਮਤਲਬ ਇਸ ਮੱਕੀ ਦੇ ਸੀਜ਼ਨ ਦੇ ਵਿੱਚ ਵੀ ਕਿਸਾਨ ਵੀਰ ਮਸ਼ੀਨਰੀ ਦਾ ਲਾਹਾ ਲੈ ਸਕਦੇ ਨੇ। ਕਿਸਾਨ ਵੀਰੋ, ਅਸੀਂ ਤਾਂ ਹੀ ਤੁਹਾਨੂੰ ਵਾਰ ਵਾਰ ਕਹਿੰਦੇ ਹਾਂ ਕਿ ਤੁਸੀਂ ਖੇਤੀ ਮਾਹਰਾਂ ਦੇ ਨਾਲ ਸੰਪਰਕ ਜ਼ਰੂਰ ਕਰਿਆ ਕਰੋ। ਤੁਹਾਡੇ ਨਜ਼ਦੀਕ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਹੁੰਦੇ ਨੇ, ਤੁਹਾਡੇ ਨਜ਼ਦੀਕ ਫਾਰਮ ਸਲਾਹਕਾਰ ਕੇਂਦਰ ਵੀ ਹੁੰਦੇ ਨੇ, ਅਤੇ ਇਸ ਤੋਂ ਇਲਾਵਾ ਤੁਸੀਂ ਜਿੱਥੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਸੈਮੀਨਾਰ ਹੈ, ਤੁਹਾਨੂੰ ਪਤਾ ਲੱਗ ਗਿਆ, ਜਾਂ ਕਿਤੇ ਕੋਈ ਕਿਸਾਨ ਮੇਲਾ ਲੱਗਦਾ, ਤਾਂ ਉਹਦੇ ਵਿੱਚ ਸ਼ਿਰਕਤ ਜ਼ਰੂਰ ਕਰਿਆ ਕਰੋ, ਤਾਂ ਜੋ ਤੁਹਾਨੂੰ ਉੱਨਤ ਖੇਤੀ ਬਾਰੇ ਪਤਾ ਲੱਗੇ। ਕਿਉਂਕਿ ਇਹਨਾਂ ਮੇਲਿਆਂ ਦੇ ਵਿੱਚ, ਇਹਨਾਂ ਸੈਮੀਨਾਰਾਂ ਦੇ ਵਿੱਚ ਉੱਨਤ ਖੇਤੀ ਬਾਰੇ ਕਾਫ਼ੀ ਕੁਝ ਦੱਸਿਆ ਜਾਂਦਾ ਹੈ, ਮਸ਼ੀਨਰੀ ਡਿਸਪਲੇ ਕੀਤੀ ਜਾਂਦੀ ਹੈ। ਇਸ ਕਰਕੇ ਤੁਸੀਂ ਆਪਣੇ ਖੇਤਾਂ 'ਚੋਂ ਨਿਕਲ ਕੇ ਥੋੜ੍ਹਾ ਜਿਹਾ ਜੇਕਰ ਬਾਹਰ ਜਾਓਗੇ, ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਹਾਸਲ ਕਰੋਗੇ, ਖੇਤੀ ਮਾਹਰਾਂ ਦੇ ਨਾਲ ਗੱਲਬਾਤ ਕਰੋਗੇ, ਰਾਬਤਾ ਕਾਇਮ ਕਰੋਗੇ, ਤਾਂ ਤੁਸੀਂ ਹੋਰ ਵੀ ਅਗਾਂਹ ਵਧੂ ਕਿਸਾਨਾਂ ਦੀ ਸ਼੍ਰੇਣੀ ਦੇ ਵਿੱਚ ਆ ਸਕਦੇ ਹੋ। ਵੈਸੇ ਤਾਂ ਤੁਸੀਂ ਸਾਰੀ ਅਗਾਂਹ ਵਧੂਓ, ਕਿਉਂਕਿ ਜਿਵੇਂ ਜਿਵੇਂ ਸਮੇਂ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ, ਤਾਂ ਉਵੇਂ ਉਵੇਂ ਤੁਸੀਂ ਖੇਤੀ ਨੂੰ ਹੋਰ ਵੀ ਉੱਨਤ ਕਰ ਰਹੇ ਹੋ। ਅਤੇ ਇੱਕ ਖਾਸ ਤੌਰ ਦੇ ਉੱਤੇ ਸਕੀਮ ਹੈ ਜੀ, ਸੋਇਲ ਹੈਲਥ ਕਾਰਡ ਨਾਲ ਸੰਬੰਧਿਤ, ਉਹ ਸਕੀਮ ਜ਼ਰੂਰ ਦੱਸਿਓ ਜੀ ਕਿਸਾਨਾਂ ਨੂੰ।
1: ਸੋਇਲ ਹੈਲਥ ਕਾਰਡ ਸਕੀਮ ਜਿਹੜੀ ਆ, ਇਹ ਬਹੁਤ ਹੀ ਵਧੀਆ ਸਕੀਮ ਹੈਗੀ। ਇਹਦੇ ਵਿੱਚ ਸਿਰਫ 1 ਰੁਪਏ ਦੀ ਲਾਗਤ 'ਤੇ ਕਿਸਾਨ ਨੂੰ ਅਸੀਂ ਮਿੱਟੀ ਦਾ ਜਿਹੜਾ ਉਹਦਾ ਨਮੂਨਾ ਟੈਸਟ ਕਰਕੇ ਦਿੰਦੇ ਹਾਂ। ਰਿਕਮੈਂਡਡ ਆ ਕਿ ਵੀ ਹਰ 3 ਸਾਲ ਕਿਸਾਨ ਆ ਜਿਹੜਾ ਉਹ ਆਪਣਾ ਮਿੱਟੀ ਦੀ ਟੈਸਟ ਕਰਵਾਵੇ, ਅਤੇ ਇਹਨੂੰ ਸਿਹਤ ਕਾਰਡ ਜਿਹੜਾ ਮਿੱਟੀ ਦਾ ਕਿਹਾ ਜਾਂਦਾ ਗਾ, ਅਤੇ ਵਾਕਈ ਇਹ ਇੱਕ ਸਿਹਤ ਕਾਰਡ ਹੁੰਦਾ ਜਿੱਥੇ ਸਾਨੂੰ ਸਾਡੀ ਜਿਹੜੀ ਜ਼ਮੀਨ ਆ ਜਿਸ 'ਤੇ ਅਸੀਂ ਲਗਾਤਾਰ ਫਸਲਾਂ ਦੀ ਕਾਸ਼ਤ ਕਰ ਰਹੇ ਹਾਂ, ਆਪਣੀ ਖੇਤੀ 'ਚ ਚਲਾ ਰਹੇ ਹਾਂ, ਜਾਂ ਆਪਣੀ ਪਰਿਵਾਰ ਪਾਲ ਰਹੇ ਹਾਂ ਜਿੱਥੋਂ ਅਸੀਂ ਕਮਾਈ ਕਰਕੇ, ਉਹਦੇ ਵਿੱਚ ਕੀ ਘਾਟ ਆ ਰਹੀ ਹੈ, ਉਹਦੇ ਵਿੱਚ ਕੋਈ ਕਮੀ ਹੈ ਜੇ, ਉਹਦੀ ਕੀ ਆਪਾਂ ਪੂਰਤੀ ਕਰਨੀ ਆ, ਕਿਵੇਂ ਕਰਨੀ ਹੈਗੀ, ਉਹਦੇ ਬਾਰੇ ਸਾਰਾ ਆਪਾਂ ਡਿਟੇਲ ਦੇ ਵਿੱਚ ਇੱਕ ਜਿਹੜਾ ਕਾਰਡ ਬਣਾ ਕੇ ਦਿੰਦੇ ਹੈਗੇ, ਜਿਹੜਾ ਖੇਤੀਬਾੜੀ ਵਿਭਾਗ ਦਿੰਦਾ ਗਾ, ਅਤੇ ਉਹਦੇ ਵਿੱਚ ਜਿਹੜੇ ਲਘੂ ਤੱਤ ਵੀ ਕਵਰ ਕਰ ਲੈਂਦੇ ਹੈਗੇ, ਅਤੇ ਜਿਹੜੇ ਮਾਈਕਰੋ ਕਵਰ ਜਿਹੜੇ ਵੱਡੇ ਤੱਤ ਹੁੰਦੇ ਆ ਉਹ ਵੀ ਕਵਰ ਹੁੰਦੇ ਆ, ਅਤੇ ਇਹ ਇੱਕ ਬੜੀ ਵਧੀਆ ਸਕੀਮ ਆ ਜਿਹਦੇ ਰਾਹੀਂ ਅਸੀਂ ਸਾਡਾ ਜਿਹੜਾ ਖਰਚਾ ਇਨਪੁੱਟ ਦੇ ਉੱਤੇ ਆਪਣਾ ਜਿਵੇਂ ਖਾਦਾਂ ਦੇ ਉੱਤੇ ਹੁੰਦਾ ਸੀਗਾ ਉਹਨੂੰ ਅਸੀਂ ਬੜੇ ਪੱਧਰ 'ਤੇ ਘਟਾ ਸਕਦੇ ਹਾਂਗੇ।
0: ਅਤੇ ਇਸ ਸਕੀਮ ਬਾਰੇ ਤੁਸੀਂ ਇਹ ਤਾਂ ਜ਼ਰੂਰ ਦੱਸ ਦਿੱਤਾ ਹੈ ਕਿ ਜਦੋਂ ਕਿਸਾਨ ਵੀਰ ਮਿੱਟੀ ਦਾ ਸੈਂਪਲ ਲੈ ਕੇ ਤੁਹਾਡੇ ਕੋਲ ਜਾਣਗੇ, ਮਿੱਟੀ ਦੀ ਪਰਖ ਕਰਵਾਉਣਗੇ, ਤਾਂ ਉਸ ਵੇਲੇ ਜਿਹੜਾ ਹੈ ਉਹ 1 ਰੁਪਈਆ ਉਹਦੀ ਜਿਹੜੀ ਆ ਕੋਸਟ ਆਉਂਦੀ ਹੈ। ਪਰ ਇਹਦੇ ਬਾਵਜੂਦ ਜੇਕਰ ਇਸ ਸਕੀਮ ਦੇ ਨਾਲ ਜੁੜਨਾ ਹੈ ਕਿਸਾਨ ਵੀਰਾਂ ਨੇ, ਜਿਹੜਾ ਸੋਇਲ ਹੈਲਥ ਕਾਰਡ ਆ ਉਹ ਬਣਵਾਉਣਾ ਹੈ, ਤਾਂ ਉਹਦੇ ਵੀ ਕੋਈ ਚਾਰਜਿਸ ਨੇ ਜਾਂ ਉਹਦੀ ਵਿਧੀ ਕੀ ਹੈ?
1: ਕਿਸਾਨ ਸਿੱਧੇ ਤੌਰ 'ਤੇ ਵੀ ਜੁੜ ਸਕਦਾ ਗਾ, ਸਾਡੇ ਬਲਾਕ ਪੱਧਰ 'ਤੇ ਵੀ ਤੁਸੀਂ ਜਿਹੜਾ ਗਾ ਰਾਬਤਾ ਕਰਕੇ ਤੁਸੀਂ ਸੈਂਪਲ ਦੇ ਸਕਦੇ ਹੋਗੇ।
0: ਮਤਲਬ ਕਾਰਡ ਨਾਲ ਦੀ ਨਾਲ ਬਣ ਜਾਂਦਾ ਹੈ ਜੀ?
1: ਕਾਰਡ ਮਿੱਟੀ ਦਾ ਜਦੋਂ ਟੈਸਟ ਹੋ ਗਿਆ ਨਾਲ ਦੀ ਨਾਲ ਬਣ ਜਾਂਦਾ ਗਾ। ਕਈ ਵਾਰੀ ਜਿਹੜੇ ਤੱਤ ਨੇਗੇ ਕਿਸੇ ਹੋਰ ਲੈਬੋਰਟਰੀ ਤੋਂ ਟੈਸਟ ਕਰਾਉਣੇ ਆ ਤਾਂ ਉਹ ਵਿਦਿਨ ਜਿਹੜਾ ਟਾਈਮ ਆ ਬਣ ਕੇ ਆ ਜਾਂਦੇ ਹੈਗੇ
0: ਜੀ। ਅਤੇ ਅਕਸਰ ਆਪਾਂ ਗੱਲ ਕਰਦੇ ਹਾਂ ਜੀ ਮਿੱਟੀ ਪਾਣੀ ਦੀ ਪਰਖ ਦੀ, ਕੀ ਇਸ ਸੋਇਲ ਹੈਲਥ ਕਾਰਡ ਦੇ ਨਾਲ ਪਾਣੀ ਦੀ ਪਰਖ ਵੀ ਹੋ ਸਕਦੀ ਹੈ ਜਾਂ ਵੱਖਰਾ ਕੋਈ ਪ੍ਰੋਸੈਸ ਹੈ?
1: ਪਾਣੀ ਦੀ ਪਰਖ ਵਾਸਤੇ ਸਾਮੀਆਂ ਹੀ ਲੈਬੋਰਟਰੀਆਂ ਨੇ ਜਿਹੜੀਆਂ ਉਹ ਪਾਣੀ ਦੀ ਪਰਖ ਕਰਦੀਆਂ ਨੇ, ਪਰ ਮਿੱਟੀ ਪਰਖ ਦੇ ਨਾਲ ਜਿਹੜਾ ਗਾ ਵੀ ਇਹ 1 ਰੁਪਏ ਵਾਲੀ ਕੀਮਤ ਵਾਲਾ ਇਹ ਸਕੀਮ ਤੋਂ ਵੱਖਰਾ ਹੋ ਜਾਂਦਾ ਗਾ। ਆਪਣੀਆਂ ਲੈਬੋਰਟਰੀਜ਼ ਨੇ ਜਿਹੜੀਆਂ ਪਾਣੀ ਟੈਸਟ ਉਹ ਪਹਿਲਾਂ ਤੋਂ ਕਰਦੀਆਂ ਸੀ, ਹੁਣ ਵੀ ਕਰਦੀਆਂ ਨੇਗੀਆਂ।
0: ਅਤੇ ਇੱਕ ਹੋਰ ਬੜੀ ਸਕੀਮ ਚਰਚਾ ਦੇ ਵਿੱਚ ਰਹਿੰਦੀ ਹੈ, ਸ਼ਾਇਦ ਬਹੁਤੇ ਕਿਸਾਨ ਉਹਦੇ ਬਾਰੇ ਜਾਣਦੇ

0: ਨੇ ਜਾਂ ਨਹੀਂ ਜਾਣਦੇ, ਉਹ ਹੈ ਆਤਮਾ ਸਕੀਮ। ਆਤਮਾ ਸਕੀਮ ਕੀ ਹੈ ਜੀ, ਜੇਕਰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਦੱਸਣਾ ਹੋਵੇ?
1: ਆਤਮਾ ਸਕੀਮ ਖੇਤੀਬਾੜੀ ਵਿਭਾਗ ਦੀ ਇੱਕ ਬੜੀ ਜਿਹੜੀ ਹੈਗੀ ਵਧੀਆ ਸਕੀਮ ਆ, ਜਿਹਦੇ ਵਿੱਚ ਅਸੀਂ ਕਿਸਾਨਾਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਉਂਦੇ ਹਾਂ, ਉਹਨਾਂ ਦੀਆਂ ਵਿਜਿਟ ਕਰਵਾਉਂਦੇ ਹਾਂ, ਬਾਹਰ ਲੈ ਕੇ ਜਾਂਦੇ ਹਾਂ ਉਹਨਾਂ ਨੂੰ, ਚਾਹੇ ਉਹ ਆਪਣੇ ਪੰਜਾਬ ਦੇ ਵਿੱਚ ਹੋਵੇ, ਚਾਹੇ ਉਹ ਆਪਾਂ ਪੰਜਾਬ ਤੋਂ ਬਾਹਰ ਕਿਸੇ ਸੂਬੇ ਦੇ ਵਿੱਚ ਕਿਸੇ ਉੱਨਤ ਜਿਹੜੀ ਹੈਗੀ ਤਕਨੀਕ ਨਾਲ ਜਾਂ ਉੱਨਤ ਗਿਆਨ ਨਾਲ ਆਪਣਾ ਖੇਤੀ ਦੇ ਨਾਲ ਸੰਬੰਧਿਤ ਜੋ ਵੀ ਹੁੰਦਾ ਹੈਗਾ ਉਹਦੇ ਨਾਲ ਆਪਾਂ ਉਹਨਾਂ ਦੀ ਸਾਂਝ ਪਵਾਉਂਦੇ ਹਾਂ, ਟ੍ਰੇਨਿੰਗ ਕਰਵਾ ਕੇ ਆਪਾਂ ਕਿਸਾਨਾਂ ਦੀ, ਅਤੇ ਉਹਨਾਂ ਨੂੰ ਜਿਹੜਾ ਹੈਗਾ ਵੀ ਅੱਗੇ ਵਧਣ ਵਾਸਤੇ ਵੀ ਸਹਾਇਤਾ ਕਰ ਦਿਆਂਗੇ ਇਸ ਸਕੀਮ ਦੇ ਵਿੱਚ
0: ਜੀ। ਅਤੇ ਇਹਦੇ ਲਈ ਕਿਸਾਨ ਵੀਰ ਕਿਵੇਂ ਤੁਹਾਡੇ ਨਾਲ ਸੰਪਰਕ ਕਰਨਾ?
1: ਸਾਡੇ ਕੋਲ ਸਿੱਧੇ ਤੌਰ 'ਤੇ ਜਿਹੜਾ ਬਲਾਕ ਪੱਧਰ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਗਾ ਜਾਂ ਜ਼ਿਲ੍ਹਾ ਪੱਧਰ 'ਤੇ ਵੀ ਸਾਡੇ ਕੋਲ ਆ ਕੇ ਸੰਪਰਕ ਕੀਤਾ ਜਾ ਸਕਦਾ ਗਾ। ਅਤੇ ਕਿਸਾਨ ਜੇਕਰ ਕੇਵਲ ਵਿਜਿਟ ਕਰਕੇ ਆਉਣਾ ਚਾਹੁੰਦਾ ਗਾ, ਬਾਹਰ ਜਾ ਕੇ ਆਉਣਾ ਚਾਹੁੰਦਾ, ਦੇਖਣਾ ਚਾਹੁੰਦਾ ਕਿ, ਤਾਂ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਗਾ
0: ਜੀ। ਅਤੇ ਇਸ ਤੋਂ ਇਲਾਵਾ ਜਦੋਂ ਤੁਸੀਂ ਕਿਸਾਨਾਂ ਦੇ ਨਾਲ ਸੰਪਰਕ ਕਰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਕੀਮ ਉਹਨਾਂ ਲਈ ਲੈ ਕੇ ਆਉਂਦੇ ਹੋ, ਸੈਮੀਨਾਰ ਲਗਾਉਂਦੇ ਹੋ ਜਾਂ ਜਾਗਰੂਕਤਾ ਨੂੰ ਲੈ ਕੇ ਕੈਂਪ ਲਗਾਏ ਜਾਂਦੇ ਨੇ, ਕੀ ਕੋਈ ਅਜਿਹਾ ਪ੍ਰੋਸੈਸ ਵੀ ਹੈ ਕਿ ਕੋਈ ਵਟਸਐਪ ਦਾ ਜਾਂ ਕਿਸੇ ਵੀ ਸੋਸ਼ਲ ਮੀਡੀਆ ਦਾ ਗਰੁੱਪ ਬਣਦਾ ਹੋਵੇ ਜਿਹਦੇ ਵਿੱਚ ਕਿਸਾਨ ਵੀਰ ਤੁਹਾਡੇ ਨਾਲ ਜੁੜ ਸਕਣ, ਤੁਸੀਂ ਉਹਨਾਂ ਨੂੰ ਸਿੱਧਾ ਇੱਕ ਗਰੁੱਪ ਦੇ ਰਾਹੀਂ ਸੰਦੇਸ਼ ਪਹੁੰਚਾ ਸਕੋ?
1: ਹਾਂਜੀ, ਇਹ ਸਾਡੇ ਜਿਹੜੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇਗੇ, ਇਹਨਾਂ ਨੇ ਆਪਣੇ ਸਰਕਲ ਪੱਧਰ ਦੇ ਵੀ ਜਿਹੜੇ ਹੈਗੇ ਵਟਸਐਪ ਗਰੁੱਪ ਬਣਾਏ ਹੋਏ ਹੈਗੇ, ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਗਰੁੱਪਾਂ ਦੇ ਵਿੱਚ ਜੁੜਿਆ ਜਾ ਸਕਦਾ ਗਾ। ਅਤੇ ਜਿੱਥੇ ਉਹ ਵਿਭਾਗ ਦੀਆਂ ਜਿਵੇਂ ਸਕੀਮਾਂ ਆਉਂਦੀਆਂ ਨੇਗੀਆਂ ਤਾਂ ਉੱਥੇ ਸਿੱਧੀ ਜਾਣਕਾਰੀ ਵੀ ਦਿੰਦੇ ਆ, ਕੋਈ ਜਿਹੜਾ ਹੈਗਾ ਵੀ ਕੋਈ ਸਬਸਿਡੀ 'ਤੇ ਕੋਈ ਸਮਾਨ ਆਇਆ ਹੈਗਾ ਜਾਂ ਸਕੀਮ ਆਈ ਹੈਗੀ ਤਾਂ ਉਸ ਬਾਰੇ ਕਿਸਾਨ ਸਿੱਧੀ ਜਿਹੜੀ ਹੈਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੈਗੇ। ਉਹ ਸਾਡੇ ਨਾਲ ਕਿਸੇ ਵੀ ਪੱਧਰ 'ਤੇ ਜੁੜ ਕੇ ਵੀ ਆ, ਜਿਹੜੇ ਇਹ ਟੈਕਨੋਲੋਜੀ ਦਾ ਸਾਥ ਲੈ ਕੇ ਵੀ ਸਾਡੇ ਤੋਂ ਜਿਹੜਾ ਸਕੀਮਾਂ ਦਾ ਲਾਭ ਲੈ ਸਕਦੇ ਆ, ਜੇ ਉਹ ਸਾਡੇ ਦਫ਼ਤਰ ਨਹੀਂ ਆ ਸਕਦੇ,
0: ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਅਤੇ ਕਿਸਾਨ ਵੀਰੋ, ਤੁਸੀਂ ਜ਼ਰੂਰ ਅਜਿਹੇ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਰਿਹਾ ਕਰੋ, ਕਿਉਂਕਿ ਵੱਖ ਵੱਖ ਥਾਵਾਂ 'ਤੇ ਤੁਹਾਨੂੰ ਦੱਸਿਆ ਕਿ ਦਫ਼ਤਰ ਹੁੰਦੇ ਨੇ, ਤੁਸੀਂ ਉਹਨਾਂ ਦਫ਼ਤਰਾਂ ਤੱਕ ਪਹੁੰਚ ਕਰੋਗੇ ਤਾਂ ਤੁਹਾਨੂੰ ਕੋਈ ਨਾ ਕੋਈ ਨਵੀਂ ਜਾਣਕਾਰੀ ਜ਼ਰੂਰ ਮਿਲੇਗੀ। ਅਤੇ ਖਾਸ ਤੌਰ ਦੇ ਉੱਤੇ ਜਿਹੜੀ ਗੱਲ ਕੀਤੀ ਹੈ ਮਿੱਟੀ ਪਾਣੀ ਦੀ ਪਰਖ ਦੀ, ਜੇਕਰ ਤੁਸੀਂ ਮਿੱਟੀ ਜਾਂ ਪਾਣੀ ਦੀ ਪਰਖ ਕਰਵਾਉਂਦੇ ਹੋ ਤਾਂ ਉਹਦੇ ਨਾਲ ਤੁਹਾਡੇ ਖੇਤੀ ਖਰਚੇ, ਸੁਭਾਵਿਕ ਜੀ ਗੱਲ ਹੈ ਕਿ ਉਹ ਘੱਟਦੇ ਨੇ, ਕਿਉਂਕਿ ਅਸੀਂ ਅਕਸਰ ਅਜਿਹਾ ਕਰਦੇ ਹਾਂ ਕਿ ਅਸੀਂ ਬੇਲੋੜੀਆਂ ਖਾਦਾਂ ਦੀ, ਸਪਰੇਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਾਂ। ਖਾਸ ਤੌਰ ਦੇ ਉੱਤੇ ਹੁੰਦਾ ਹੈ ਕਿ ਆਂਢ ਗੁਆਂਢ ਪਤਾ ਲੱਗਦਾ ਹੈ ਕਿ ਫਲਾਣੇ ਕਿਸਾਨ ਭਰਾ ਨੇ ਅੱਜ DAP ਪਾਤੀ ਹੈ, ਫਲਾਣੇ ਕਿਸਾਨ ਭਰਾ ਨੇ ਦੂਜੀ ਖਾਦ ਪਾ ਦਿੱਤੀ ਹੈ, ਤਾਂ ਅਸੀਂ ਪਿੱਛੇ ਨਾ ਰਹਿ ਜਾਈਏ। ਅਸੀਂ ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਜਿਹੜੀ ਆ ਉਹ ਖਾਦਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਾਂ, ਜਾਂ ਸਾਨੂੰ ਕੋਈ ਐਸੀ ਸਲਾਹ ਦੇ ਦਿੰਦਾ ਕੋਈ ਵੀ ਦੁਕਾਨਦਾਰ ਜਾਂ ਜਿੱਥੋਂ ਅਸੀਂ ਸੰਪਰਕ ਦੇ ਵਿੱਚ ਜਾ ਕੇ ਅਜਿਹੀਆਂ ਖਾਦਾਂ ਖਰੀਦਦੇ ਹਾਂ ਤਾਂ ਕਹਿੰਦਾ ਯਾਰ ਇਹ ਚੀਜ਼ ਤੁਸੀਂ ਪਾਲੋ, ਇਹਦੇ ਨਾਲ ਤੁਹਾਡੀ ਖੇਤੀ ਹੈ, ਤੁਹਾਡੀ ਜਿਹੜੀ ਫਸਲ ਆ ਹੋਰ ਵੀ ਵਧੀਆ ਝਾੜ ਦੇਵੇਗੀ। ਤਾਂ ਅਜਿਹੀਆਂ ਗੱਲਾਂ ਤੋਂ ਤੁਹਾਨੂੰ ਬਚਣ ਦੀ ਲੋੜ ਆ, ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਂਦੇ ਹੋ ਤਾਂ ਹੀ ਤੁਸੀਂ ਅਜਿਹੀਆਂ ਬੇਲੋੜੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਖਰਚੇ ਨੇ ਉਹਨਾਂ ਤੋਂ ਬਚ ਸਕਦੇ ਹੋ। ਇਸੇ ਕਰਕੇ ਸਾਡਾ ਮਕਸਦ ਹੁੰਦਾ ਹੈ ਕਿ ਤੁਹਾਡੇ ਨਾਲ ਅਜਿਹੀ ਜਾਣਕਾਰੀ ਸਾਂਝੀ ਕਰੀਏ ਜਿਹੜੀ ਤੁਹਾਨੂੰ ਹਮੇਸ਼ਾ ਲਾਹੇਵੰਦ ਹੀ ਲੱਗੇ। ਅਤੇ ਖਾਸ ਤੌਰ ਦੇ ਉੱਤੇ ਸਕੀਮਾਂ ਦੇ ਉੱਤੇ ਅੱਜ ਆਪਾਂ ਗੱਲ ਕਰ ਰਹੇ ਹਾਂ, ਕਾਲ ਕਰ ਸਕਦੇ ਹੋ ਤੁਸੀਂ ਸਾਡੇ ਨਾਲ, ਸਟੂਡੀਓ ਦਾ ਨੰਬਰ ਹੈ 0175-2284-94। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਸਿਕੰਦਰ ਸਿੰਘ ਹੋਰਾਂ ਦੇ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦੇ ਹੋ, ਜੋ ਖੇਤੀਬਾੜੀ ਵਿਕਾਸ ਅਫਸਰ ਨੇ, ਅਤੇ ਅੱਜ ਅਸੀਂ ਤੁਹਾਡੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਬੁਲਾਇਆ ਹੋਇਆ ਤਾਂ ਜੋ ਤੁਸੀਂ ਸਿੱਧੇ ਸਵਾਲ ਉਹਨਾਂ ਦੇ ਨਾਲ ਕਰ ਸਕੋ। ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਜੀ ਖੇਤੀ ਖਰਚਿਆਂ ਦੀ, ਤਾਂ ਖੇਤੀ ਖਰਚੇ ਦਿਨ ਬ ਦਿਨ ਵੱਧਦੇ ਜਾ ਰਹੇ ਨੇ, ਜਿਹਨੂੰ ਕਹਿ ਦਿੰਦੇ ਕਿ ਲਾਗਤ ਵੱਧ ਰਹੀ ਹੈ ਪਰ ਜਿਹੜਾ ਮੁਨਾਫਾ ਹੈ ਕਿਸਾਨਾਂ ਦਾ ਉਹ ਘੱਟ ਰਿਹਾ। ਤਾਂ ਇਹਦੇ ਵਾਸਤੇ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ, ਕਿਹੜੇ ਉਹ ਸਹਾਇਕ ਧੰਦੇ ਅਪਣਾ ਸਕਦੇ ਨੇ ਜਾਂ ਕਿਵੇਂ ਉਹ ਆਪਣੇ ਖੇਤੀ ਖਰਚੇ ਘਟਾ ਸਕਦੇ ਨੇ?
1: ਸਭ ਤੋਂ ਪਹਿਲਾਂ ਤਾਂ ਜੀ ਜੇ ਆਪਾਂ ਖੇਤੀ ਖਰਚੇ ਘਟਾਉਣੇ ਆ ਤਾਂ ਆਪਣਾ ਆਪਾਂ ਨੂੰ ਬਜਟ ਬਣਾ ਕੇ ਚੱਲਣਾ ਚਾਹੀਦਾ। ਹਰ ਇੱਕ ਚੀਜ਼ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡਾ ਖਰਚਾ ਇੱਥੇ ਇੰਨਾ ਹੋਣਾ ਗਾ ਅਤੇ ਸਾਨੂੰ ਇੰਨੀ ਬੱਚਤ ਹੋਣੀ ਆ। ਖੇਤੀ ਦੇ ਵਿੱਚੋਂ ਲਗਭਗ ਜਿਹੜੀ ਇਨਕਮ ਆ ਉਹ ਸੀਮਿਤ ਹੁੰਦੀ ਆ, ਪਰ ਆਪਾਂ ਖਰਚੇ ਬਹੁਤ ਵਧਾ ਲੈਂਦੇ ਹਾਂ। ਬੇਲੋੜੀਆਂ ਖਾਦਾਂ, ਬੇਲੋੜੇ ਕੀਟਨਾਸ਼ਕ, ਇਹਨਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ। ਸਾਡੇ ਮਾਹਿਰ ਜਿਹੜੇ ਹੈਗੇ, ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਉਂਦੇ ਹਾਂ, ਕਿਸਾਨ ਤੱਕ ਖੁਦ ਪਹੁੰਚ ਕਰਦੇ ਹਾਂ। ਅਸੀਂ ਵਾਰ ਵਾਰ ਜਾ ਕੇ ਕੈਂਪਾਂ ਦੇ ਵਿੱਚ ਇਹੀ ਗੱਲਾਂ ਕਹਿੰਦੇ ਹਾਂਗੇ ਵੀ ਭਾਈ ਜਿਹੜਾ ਇਹ ਹੈਗਾ ਆਪਣਾ ਪ੍ਰਮਾਣਿਤ ਕਿਸਮਾਂ ਬੀਜੋ, ਅਤੇ ਜਿਹੜਾ ਰਿਕਮੈਂਡਡ ਜਾਂ ਸਿਫਾਰਸ਼ ਉਹਦਾ ਜਿੰਨਾ ਵੀ ਸਾਡੇ ਇਨਪੁੱਟਸ ਨੇ ਉਹਨਾਂ ਦੀ ਵਰਤੋਂ ਕਰੋ, ਤਾਂ ਜੋ ਜਿਹੜਾ ਤੁਹਾਡੀ ਸ਼ੁੱਧ ਇਨਕਮ ਆ ਉਹਦੇ ਵਿੱਚ ਲਾਭ ਹੋ ਸਕੇ, ਜਿਹੜੀ ਆਪਣੀ ਕਮਾਈ ਆ ਉਹਦੇ ਵਿੱਚ ਵਾਧਾ ਹੋ ਸਕੇ। ਅਤੇ ਇੱਕ ਹੈਗਾ ਵੀ ਜਿਹੜੇ ਲੋਨ ਲੈਣ ਬਾਰੇ, ਲੋਨ ਲੈਣ ਵੇਲੇ ਆਪਾਂ ਨੂੰ ਜਿਹੜੀ ਸਮਝ ਆ ਉਹ ਸਹੀ ਵਰਤਣੀ ਚਾਹੀਦੀ ਹੈਗੀ। ਉਹਦੇ ਵਿੱਚ ਇਹ ਆ ਬੇਲੋੜੇ ਜਿਹੜੇ ਆਪਾਂ ਨੂੰ ਕਰਜ਼ੇ ਆ ਉਹਨਾਂ ਤੋਂ ਬਚਣਾ ਚਾਹੀਦਾ ਗਾ। ਅਤੇ ਆਪਾਂ ਮੰਤਵ ਕੀ ਆ ਕਿ ਆਪਾਂ ਵਾਕਈ ਕਰਜ਼ਾ ਜਿਹੜਾ ਹੈਗਾ ਸਹੀ ਮੰਤਵ ਦੇ ਨਾਲ ਲਿਆ ਅਤੇ ਸਹੀ ਵਰਤੋਂ ਕਰ ਰਹੇ ਹਾਂਗੇ, ਜੇਕਰ ਇਹ ਸਮਝ ਨਾਲ ਚੱਲਾਂਗੇ ਤਾਂ ਸਾਡੀ ਕਾਫ਼ੀ ਬੱਚਤ ਇਹਦੇ ਵਿੱਚ ਹੋ ਜਾਂਦੀ ਹੈਗੀ।
0: ਜੀ ਬਿਲਕੁਲ ਕਿਸਾਨ ਵੀਰੋ, ਤੁਸੀਂ ਸੰਯਮ ਦੇ ਨਾਲ ਚੱਲੋਗੇ, ਸਹੀ ਤਰੀਕੇ ਦੇ ਨਾਲ ਖੇਤੀ ਨੂੰ ਕਰੋਗੇ, ਵੈਸੇ ਤਾਂ ਤੁਹਾਨੂੰ ਸਾਰਾ ਕੁਝ ਪਤਾ ਹੈ, ਤੁਹਾਨੂੰ ਤੁਹਾਡੇ ਤੋਂ ਤਾਂ ਸਾਡੇ ਵਰਗੇ ਜਿਹੜੇ ਲੋਕ ਨੇ ਉਹ ਵੀ ਰਾਏ ਲੈਂਦੇ ਨੇ ਕਿ ਕਈ ਵਾਰ ਹੁੰਦਾ ਹੈ ਕਿ ਪਤਾ ਨਹੀਂ ਹੁੰਦਾ ਕਿ ਕਿੰਨੀ ਕੁ ਮਿਕਦਾਰ ਦੇ ਵਿੱਚ ਕਿੱਥੇ ਬੀਜ ਪਾਉਣਾ ਹੈ, ਕਿਵੇਂ ਬੀਜ ਦੀ ਸੋਧ ਕਰਨੀ ਹੈ। ਤੁਸੀਂ ਹੁਣ ਆਪਣਾ ਬੀਜ ਵੀ ਖੁਦ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ, ਇਸ ਕਰਕੇ ਸਮੇਂ ਦੇ ਹਾਣੀ ਬਣਨ ਦੀ ਲੋੜ ਇਸ ਕਰਕੇ ਹੈ ਕਿਉਂਕਿ ਖੇਤੀਬਾੜੀ ਵਿਭਾਗ ਦੀਆਂ ਸੇਵਾਵਾਂ ਬਹੁਤ ਨੇ, ਕਾਫ਼ੀ ਉਹਨਾਂ ਦੀਆਂ ਸਕੀਮਾਂ ਨੇ, ਕੇਂਦਰ ਸਰਕਾਰ ਦੀਆਂ ਸਕੀਮਾਂ ਨੇ, ਪੰਜਾਬ ਸਰਕਾਰ ਦੀਆਂ ਸਕੀਮਾਂ ਨੇ, ਹਰ ਸੂਬੇ ਦੀ ਸਰਕਾਰ ਦੀਆਂ ਵੱਖੋ ਵੱਖਰੀਆਂ ਸਕੀਮਾਂ ਵੀ ਹੁੰਦੀਆਂ ਨੇ। ਇਸ ਕਰਕੇ ਤੁਸੀਂ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਜ਼ਰੂਰ ਲਿਆ ਕਰੋ, ਕਿਉਂਕਿ ਸਰਕਾਰ ਤੁਹਾਡੇ ਵਾਸਤੇ ਸਕੀਮਾਂ ਲੈ ਕੇ ਆਉਂਦੀ ਹੈ ਤਾਂ ਜੋ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਜਿਹੜਾ ਤੁਹਾਡਾ ਯੋਗਦਾਨ ਆ ਉਹਨੂੰ ਹੋਰ ਵੀ ਵਧਾਇਆ ਜਾ ਸਕੇ। ਅਤੇ ਫਸਲੀ ਵਿਭਿੰਨਤਾ ਨੂੰ ਲੈ ਕੇ ਵੀ ਚਰਚਾਵਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ। ਅਤੇ ਡਾਕਟਰ ਸਾਹਿਬ, ਜਿਵੇਂ ਤੁਸੀਂ ਸਕੀਮਾਂ ਦੀ ਗੱਲ ਕਰ ਰਹੇ ਹੋ ਤਾਂ ਉਹਦੇ ਵਿੱਚ ਫਸਲੀ ਵਿਭਿੰਨਤਾ ਨੂੰ ਲੈ ਕੇ ਕਿਸਾਨਾਂ ਨੂੰ ਕਿਵੇਂ ਜਾਗਰੂਕ ਕੀਤਾ ਜਾਂਦਾ ਹੈ ਜੀ?
1: ਸਾਡੇ ਜਿਹੜੇ ਜ਼ਿਲ੍ਹਾ ਪੱਧਰ ਦੇ, ਬਲਾਕ ਪੱਧਰ ਦੇ ਜਾਂ ਪਿੰਡ ਪੱਧਰ ਦੇ ਕੈਂਪ ਲਗਾਤਾਰ ਚੱਲਦੇ ਰਹਿੰਦੇ ਹੈਗੇ। ਆਤਮਾ ਸਕੀਮ ਅਧੀਨ ਵੀ ਅਸੀਂ ਕੈਂਪ ਲਾਉਂਦੇ ਹਾਂ, ਜਾਂ ਸਾਨੂੰ ਕੋਈ ਵਿਸ਼ੇਸ਼ ਆਪਣਾ ਸਕੀਮ ਅਧੀਨ ਕੈਂਪ ਆ ਜਾਣ ਤਾਂ ਅਸੀਂ ਉਹ ਵੀ ਲਾਉਂਦੇ ਹੈਗੇ। ਤਾਂ ਉਹਨਾਂ ਦੇ ਵਿੱਚ ਲਗਾਤਾਰ ਅਸੀਂ ਇਹਨਾਂ ਚੀਜ਼ਾਂ ਬਾਰੇ ਕਿਸਾਨਾਂ ਨਾਲ ਆਪਣੀ ਸਾਂਝ ਆ ਜਿਹੜੀ ਉਹਨਾਂ ਨਾਲ ਗੱਲਬਾਤ ਕਰਕੇ ਉਹ ਪਾਉਂਦੇ ਰਹਿੰਦੇ ਹੈਗੇ। ਅਸੀਂ ਜਿਹੜਾ ਗਾ ਕਿਸਾਨਾਂ ਨੂੰ ਬੜੇ ਇਸ ਚੀਜ਼ ਬਾਰੇ ਉਪਰਾਲੇ ਕਰਨ ਲਈ ਬੜਾ ਕਹਿੰਦੇ ਰਹਿੰਦੇ ਹੈਗੇ, ਅਤੇ ਕਿਸਾਨ ਕਈ ਜਿਹੜੇ ਸਾਡੇ ਗੱਲ ਨੂੰ ਸਮਝਦੇ ਵੀ ਨੇ ਅਤੇ ਅਪਣਾਉਂਦੇ ਵੀ ਨੇ। ਅਤੇ ਇਹਨਾਂ ਜਿਹੜੇ ਕੈਂਪਾਂ ਰਾਹੀਂ ਬੜਾ ਹੀ ਜਿਹੜਾ ਸਾਡਾ ਹੈਗਾ ਵੀ ਕੰਮ ਆ ਕਾਫ਼ੀ ਹੋ ਜਾਂਦਾ ਗਾ
0: ਜੀ। ਅਤੇ ਕਿਸਾਨ ਵੀਰੋ, ਤੁਸੀਂ ਜਾਗਰੂਕ ਜ਼ਰੂਰ ਹੋਇਆ ਕਰੋ। ਅਤੇ ਸਿਕੰਦਰ ਜੀ, ਜਿਵੇਂ ਹੁਣ ਕਣਕ ਤੋਂ ਬਾਅਦ ਝੋਨੇ ਦੀ ਲਵਾਈ ਦਾ ਸੀਜ਼ਨ ਬੜੇ ਜ਼ੋਰਾਂ ਦੇ ਉੱਤੇ ਚੱਲ ਰਿਹਾ ਹੈ, ਤਾਂ ਇਸ ਦੌਰਾਨ ਤੁਹਾਡੇ ਮੁਤਾਬਕ ਕਿਸਾਨਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤਾਂ ਜੋ ਖੇਤੀ ਖਰਚੇ ਘਟਾਏ ਜਾ ਸਕਣ? ਅਤੇ ਇਸ ਤੋਂ ਇਲਾਵਾ ਜਿਹੜਾ ਹੁਣ ਦਾ ਸੀਜ਼ਨ ਆ ਤਾਂ ਉਹਦੇ ਬਾਰੇ ਵੀ ਕੁਝ ਮਸ਼ੀਨਰੀ ਵਗੈਰਾ ਹੁੰਦੀ ਹੋਵੇਗੀ, ਉਹਦੇ ਬਾਰੇ ਜ਼ਰੂਰ ਦੱਸਿਓ।
1: ਮਸ਼ੀਨਰੀ ਜਿਹੜੀ ਹੈਗੀ ਆਪਣੀ ਸਕੀਮਾਂ ਦੇ ਵਿੱਚ, ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ, CDP CRM ਅਤੇ ਜਿਹੜੀ ਆਪਣੀ ਸਮੈਮ ਸਕੀਮ ਹੈ, ਤਿੰਨਾਂ ਦੇ ਵਿੱਚ ਜਿਹੜੀ ਸੀਗੀ ਇਹਨਾਂ ਦੀਆਂ ਆਪਣੀਆਂ ਬੇਨਤੀਆਂ ਜਿਹੜੀਆਂ ਨੇ ਕਿਸਾਨਾਂ ਵੱਲੋਂ ਲਗਾਈਆਂ ਜਾ ਚੁੱਕੀਆਂ ਨੇਗੀਆਂ। ਹੁਣ ਜਿਹੜਾ ਅਗਲੇ ਕਦਮ ਨੇਗੇ, ਜਿਹੜੇ ਉਹ ਇਹਨਾਂ ਦਾ ਜਿਹੜਾ ਡਰਾ ਨਿਕਲਣਾ ਹੁੰਦਾ ਉਹ ਨਿਕਲਣਾ ਗਾ, ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਸੈਕਸ਼ਨ ਪੱਤਰ ਜਾਰੀ ਹੋਊਗਾ, ਜਿਹਦੇ ਨਾਲ ਜਿਹੜਾ ਗਾ ਕਿਸਾਨ ਹੈਗਾ ਵੀ ਆਪਣੀ ਮਸ਼ੀਨ ਖਰੀਦਣ ਦੇ ਲਈ ਮਨਜ਼ੂਰ ਸ਼ੁਦਾ ਹੋ ਜੂਗਾ ਅਤੇ ਉਹ ਖਰੀਦ ਸਕੇਗਾ। ਇਹ ਇੱਥੋਂ ਜਿਹੜੀਆਂ ਇਹਨਾਂ ਨੇ ਸਕੀਮਾਂ ਵਿੱਚ ਜਿਹੜੀਆਂ ਮਸ਼ੀਨਾਂ ਅਪਲਾਈ ਕੀਤੀਆਂ ਸੀ ਉਹਨਾਂ ਨੂੰ ਵਰਤ ਸਕਦਾ ਗਾ। ਅਤੇ ਹੁਣ ਜਿਹੜਾ ਮੇਨ ਹੈਗਾ ਵੀ ਝੋਨੇ ਦੇ ਵਿੱਚ ਆਪਾਂ ਖੇਤੀ ਲਾਗਤ ਕਿਵੇਂ ਘਟਾ ਸਕਦੇ ਹਾਂ, ਤਾਂ ਉਹ ਆ ਜਿਵੇਂ ਇੱਕ ਸਿੱਧੀ ਬਿਜਾਈ ਹੋ ਜਾਂਦੀ ਆ, ਉਹਦੇ ਨਾਲ ਸਾਡੀ ਜਿਹੜੀ ਆ ਲੇਬਰ ਆ ਝੋਨਾ ਲਗਾਉਣ ਵਾਲੀ ਹੀ ਬਹੁਤ ਘੱਟ ਜਾਂਦੀ ਆ। ਅਤੇ ਦੂਜੀ ਗੱਲ ਇਹ ਆ ਵੀ ਸਾਡਾ ਮੇਨ ਫੋਕਸ ਆ ਵੀ ਜਿਹੜਾ ਮੇਨ ਧਿਆਨ ਹੋਣਾ ਚਾਹੀਦਾ ਗਾ ਉਹ ਆ ਵੀ ਸਾਡੀ ਇਨਪੁੱਟਸ ਜਿੰਨੀਆਂ ਹੈਗੀਆਂ ਨੇ ਸਿਫਾਰਸ ਦਾ, ਵੀ ਜਿਹੜਾ ਅਸੀਂ ਉਹਦੇ ਵਿੱਚ ਖਾਦਾਂ ਪਾਉਣੀਆਂ ਨੇ, ਕੀਟਨਾਸ਼ਕ ਪਾਉਣੇ ਆ, ਉਹ ਬੇਲੋੜੇ ਨਾ ਜਾਣ ਅਤੇ ਉਹ ਜਿਹੜੇ ਹੈਗੇ ਵੀ ਉਨੇ ਹੀ ਪੈਣ ਜਿੰਨੇ ਮਹਿਕਮਾ ਸਿਫਾਰਸ਼ ਕਰ ਰਿਹਾ ਜਾਂ ਖੇਤੀਬਾੜੀ ਯੂਨੀਵਰਸਿਟੀ ਸਿਫਾਰਸ਼ ਕਰ ਰਹੀ ਹੈਗੀ
0: ਜੀ। ਸਿਕੰਦਰ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ, ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ।
1: ਬਹੁਤ ਬਹੁਤ ਧੰਨਵਾਦ ਜੀ।
0: ਸੋ ਕਿਸਾਨ ਵੀਰੋ, ਇਹ ਸਨ ਸਾਡੇ ਨਾਲ ਸਿਕੰਦਰ ਸਿੰਘ ਹੋਰੀ, ਖੇਤੀਬਾੜੀ ਵਿਕਾਸ ਅਫਸਰ, ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਸਰਕਾਰ ਦੀਆਂ ਕਿਹੜੀਆਂ ਸਕੀਮਾਂ ਨੇ ਅਤੇ ਤੁਸੀਂ ਉਹਨਾਂ ਦਾ ਕਿਵੇਂ ਲਾਹਾ ਲੈ ਸਕਦੇ ਹੋ। ਹੁਣ ਮੈਨੂੰ ਇਹ ਨਹੀਂ, ਧਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ।

ਪੈਂਟ 100 ਹਜ਼ਾਰ ਜਾਂ 2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਕੇਂਦਰ। ਹੁਣ ਪੇਸ਼ ਹੈ ਅੱਜ ਦੀ ਸਭਾ ਦੇ ਪ੍ਰੋਗਰਾਮਾਂ ਦਾ ਵੇਰਵਾ।

6 ਵੱਜ ਕੇ 20 ਮਿੰਟ 'ਤੇ ਤੁਸੀਂ ਸੁਣੋਗੇ ਖੇਤਰੀ ਖਬਰਾਂ ਜਲੰਧਰ ਕੇਂਦਰ ਤੋਂ। 6 ਵੱਜ ਕੇ 30 ਮਿੰਟ 'ਤੇ ਨੌਜਵਾਨਾਂ ਦਾ ਪ੍ਰੋਗਰਾਮ ਵੈਬਗਿਓਰ। 7 ਵਜੇ ਸੁਣੋਗੇ ਪੰਜਾਬੀ ਵਿੱਚ ਖਬਰਾਂ ਜਲੰਧਰ ਕੇਂਦਰ ਤੋਂ, ਅਤੇ 7 ਵੱਜ ਕੇ 10 ਮਿੰਟ 'ਤੇ ਯੂਨੀਅਨ ਗਵਰਨਮੈਂਟ ਦੇ 12 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਪ੍ਰੋਗਰਾਮਕ ਲੜੀ

7:45 'ਤੇ ਪ੍ਰੋਗਰਾਮ ਸ਼ਾਮ ਸੁਹਾਣੀ, ਜਿਸ ਵਿੱਚ ਤੁਹਾਡੀ ਫਰਮਾਇਸ਼ ਦੇ ਆਧਾਰ 'ਤੇ ਹਿੰਦੀ ਪੰਜਾਬੀ ਗੀਤ ਸੁਣਾਏ ਜਾਂਦੇ ਨੇ। 8:15 'ਤੇ ਪ੍ਰੋਗਰਾਮ ਖੇਡ ਸੰਸਾਰ, ਜਿਸ ਵਿੱਚ ਅੱਜ ਮਹਿਮਾਨ ਹੋਣਗੇ ਹਾਕੀ ਖਿਡਾਰੀ ਅਮਨਦੀਪ, ਜਿਨ੍ਹਾਂ ਨਾਲ ਗੱਲਬਾਤ ਕਰਨਗੇ ਅਨੰਦਿਤਾ ਸ਼ਰਮਾ। ਅੱਠ ਵੱਜ ਕੇ 45 ਮਿੰਟ 'ਤੇ ਸਮਾਚਾਰ ਸੰਧਿਆ, ਅਤੇ 9 ਵਜੇ ਪ੍ਰੋਗਰਾਮ ਕੌਮੀ ਸੇਵਾ ਵਿਵਿਧ ਭਾਰਤੀ ਮੁੰਬਈ ਕੇਂਦਰ ਤੋਂ। 10 ਵਜੇ ਸੁਣੋਗੇ ਪ੍ਰੋਗਰਾਮ ਪੰਜਾਬੀ ਤੜਕਾ। 10:30 'ਤੇ ਪੁਰਾਣੇ ਹਿੰਦੀ ਫਿਲਮੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਰਜਨੀ ਗੰਧਾ। 11 ਵਜੇ ਹਿੰਦੀ ਸਮਾਚਾਰ ਦਿੱਲੀ ਕੇਂਦਰ ਤੋਂ, ਅਤੇ 11:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਿੱਲੀ ਕੇਂਦਰ ਤੋਂ। ਇਹ ਨੇ ਅੱਜ ਦੀ ਸਭਾ ਦੇ ਪ੍ਰੋਗਰਾਮਾਂ ਦਾ ਵੇਰਵਾ।

0: AIR at 90.
1: आओ सुनते हैं देशभक्ति गीत धरती।

0: ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏਆਰ ਐਪ ਤੇ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਕੇਂਦਰ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਜਲੰਧਰ ਕੇਂਦਰ ਤੋਂ।
1: ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:20 ਹੋਣ ਜਾ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ।
2: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
3: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
2: ਤੇ ਬਿਜਲੀ ਦੇ ਬਿੱਲ ਦੇ
3: ਹੁਣ 0 ਰੁਪਏ ਕਿਵੇਂ ਦਵਾਂ?
2: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸਦੀ ਸ਼ੋਪਿੰਗ ਕਰਨ ਚਲੀਏ।
3: ਜ਼ਰੂਰ, ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
4: ਹਰ ਘਰ ਸੂਰਿਆ ਘਰ।
5: यार कोई ऐसी लाइफ इंश्योरेंस पॉलिसी बताओ जिसमें कम प्रीमियम हो, बोनस भी अच्छा मिले और भरोसे वाला भी हो।
6: PLI है ना?
7: सरकारी कर्मचारी के साथ साथ सभी प्रोफेशनल, ग्रेजुएट और डिप्लोमा होल्डर्स ले सकते हैं PLI पॉलिसी का फायदा और साथ में पोस्टल डिपार्टमेंट का भरोसा भी। अपने नजदीकी पोस्ट ऑफिस से आज ही संपर्क करें या लॉग इन करें indiapost.gov.in पर।
8: नमस्कार, ए आकाशवाणी खबरों के नाल मैं सरबजीत कौर। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੰਮ੍ਰਿਤਸਰ 'ਚ ਲਸ਼ਕਰੇ ਤੈਬਾ LIT ਦੇ ਕਾਰਕੁਨ ਨਾਲ ਸੰਬੰਧਿਤ ਇੱਕ ਘਰ ਨੂੰ ਜ਼ਬਤ ਕੀਤਾ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੁਝ ਪੱਧਰੀ ਮੀਟਿੰਗ 'ਚ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿੱਚ ਤਿਆਰੀਆਂ ਦਾ ਵਿਸਥਾਰਪੂਰਨ ਜਾਇਜ਼ਾ ਲਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ ਸੀ ਤੇ ਡੀ ਸ਼੍ਰੇਣੀ ਦੀਆਂ ਔਰਤ ਮੁਲਾਜ਼ਮਾਂ ਨੂੰ ਘਰਾਂ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤੈਨਾਤ ਕੀਤਾ ਜਾਏਗਾ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਤਹਿਤ ਬੀਤੀ ਅੱਧੀ ਰਾਤ ਅੰਮ੍ਰਿਤਸਰ 'ਚ ਰਾਤਰੀ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ ਤੇ ਔਰਤਾਂ ਦੀ ਹਾਕੀ ਵਿੱਚ ਭਾਰਤ ਨੇ ਨਿਊਜ਼ੀਲੈਂਡ 'ਚ ਹੋ ਰਹੀ FIH ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਏ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੰਮ੍ਰਿਤਸਰ ਵਿੱਚ ਇੱਕ ਘਰ ਨੂੰ ਜ਼ਬਤ ਕਰ ਲਿਆ ਜੋ ਕਥਿਤ ਤੌਰ ਤੇ ਲਸ਼ਕਰੇ ਤੈਬਾ LIT ਦੇ ਕਾਰਕੁਨ ਨਾਲ ਇੱਕ ਅੰਤਰਰਾਸ਼ਟਰੀ ਨਾਰਕੋ ਦਹਿਸ਼ਤਗਰਦੀ ਨੈਟਵਰਕ ਵਰਕ ਮਾਮਲੇ ਵਿੱਚ ਜੁੜਿਆ ਹੋਇਆ ਜਿਸ ਦੇ ਸਬੰਧ ਕਈ ਦੇਸ਼ਾਂ ਵਿੱਚ ਫੈਲੇ ਹੋਏ ਨੇ। NIA ਨੇ ਕਿਹਾ ਕਿ ਇਹ ਜਾਇਦਾਦ ਮੁਲਜ਼ਮ ਅੰਕੁਸ਼ ਕਪੂਰ ਦੇ ਪਿਤਾ ਦੇ ਨਾਂ ਤੇ ਰਜਿਸਟਰ ਕੀਤੀ ਗਈ ਸੀ ਜੋ ਕਿ ਇਟਲੀ, ਆਸਟ੍ਰੇਲੀਆ, ਈਰਾਨ, ਥਾਈਲੈਂਡ, UAE ਅਤੇ ਪਾਕਿਸਤਾਨ ਸਮੇਤ ਹੋਰ ਦੇਸ਼ਾਂ ਵਿੱਚ ਫੈਲੇ ਨਾਰਕੋ ਦਹਿਸ਼ਤਗਰਦੀ ਨੈਟਵਰਕ ਦਾ ਭਾਰਤ ਵਿੱਚ ਇੱਕ ਮੁੱਖ ਕਾਰਕੁਨ ਸੀ। ਏਜੰਸੀ ਨੇ ਦੱਸਿਆ ਕਿ ਜਾਂਚ ਵਿੱਚ ਅੰਕੁਸ਼ ਦੇ ਦੁਬਈ ਸਥਿਤ ਇੱਕ ਮੁਲਜ਼ਮ ਨਾਲ ਕਥਿਤ ਸਬੰਧਾਂ ਦਾ ਖੁਲਾਸਾ ਹੋਇਆ ਜੋ ਪਾਬੰਦੀਸ਼ੁਦਾ ਦਹਿਸ਼ਤਗਰਦ ਧੜੇ LIT ਨਾਲ ਜੁੜਿਆ ਹੋਇਆ। ਇਸ ਨੇ ਅੱਗੇ ਕਿਹਾ ਹੈ ਕਿ ਅੰਕੁਸ਼ ਜਿਸ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ ਨਸ਼ੀਲੇ ਪਦਾਰਥਾਂ ਦੀ ਕਥਿਤ ਤਸਕਰੀ, ਆਵਾਜਾਈ, ਭੰਡਾਰ ਅਤੇ ਵੰਡ ਨਾਲ ਸੰਬੰਧਿਤ ਸਾਜ਼ਿਸ਼ ਦਾ ਇੱਕ ਬਹੁਤ ਮਹੱਤਵਪੂਰਨ ਕਾਰਕੁਨ ਪਾਇਆ ਗਿਆ ਸੀ। ਇਸ ਤੋਂ ਇਲਾਵਾ ਉਹ ਵੱਖ ਵੱਖ ਦੇਸ਼ਾਂ ਵਿੱਚ ਮੁਲਜ਼ਮਾਂ ਨੂੰ ਦਹਿਸ਼ਤਗਰਦੀ ਦੀ ਕਮਾਈ ਦੀ ਲਾਂਡਰਿੰਗ ਵੀ ਕਰਦਾ ਸੀ। ਇਹ ਵੀ ਸਾਹਮਣੇ ਆਇਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਪ੍ਰਾਪਤ ਕਮਾਈ ਦੀ ਵਰਤੋਂ ਇੱਕ ਪੇਚੀਦਾ ਤੇ ਵਿਆਪਕ ਮਾਲੀ ਨੈਟਵਰਕ ਰਾਹੀਂ ਭਾਰਤ ਵਿੱਚ ਦਹਿਸ਼ਤਗਰਦੀ ਗਤੀਵਿਧੀਆਂ ਨੂੰ ਰਕਮਾਂ ਤੇ ਹਮਾਇਤ ਦੇਣ ਲਈ ਕੀਤੀ ਜਾ ਰਹੀ ਸੀ। ਦਹਿਸ਼ਤਗਰਦੀ ਵਿਰੋਧੀ ਏਜੰਸੀ ਨੇ ਪਹਿਲਾਂ ਅੰਕੁਸ਼ ਤੇ NDPCS ਕਾਨੂੰਨ ਅਤੇ IPC ਤਹਿਤ ਅਪਰਾਧਾਂ ਤੋਂ ਇਲਾਵਾ ਦਹਿਸ਼ਤਗਰਦੀ ਲਈ ਰਕਮਾਂ ਜੁਟਾਉਣ ਸੰਬੰਧੀ ਗਤੀਵਿਧੀਆਂ, ਅਪਰਾਧਿਕ ਸਾਜ਼ਿਸ਼ ਅਤੇ ਗੈਰ ਕਾਨੂੰਨੀ ਤੇ ਦਹਿਸ਼ਤਗਰਦੀ ਨੈਟਵਰਕਾਂ ਨੂੰ ਹਮਾਇਤ ਪ੍ਰਦਾਨ ਕਰਨ ਵਿੱਚ ਉਸ ਦੀ ਭੂਮਿਕਾ ਲਈ ਦੋਸ਼ ਲਾਏ ਸਨ। NIA ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 26 ਮੁਲਜ਼ਮਾਂ ਨੂੰ ਚਾਰਜਸ਼ੀਟ ਕੀਤਾ ਗਿਆ ਜਿਸ ਵਿੱਚ ਜਾਂਚ ਜਾਰੀ ਏ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਖੇਤੀਬਾੜੀ ਸਮੀਖਿਆ ਮੀਟਿੰਗ ਕੀਤੀ ਅਤੇ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿੱਚ ਤਿਆਰੀਆਂ ਦਾ ਵਿਸਥਾਰਪੂਰਨ ਜਾਇਜ਼ਾ ਲਿਆ। ਖੇਤੀਬਾੜੀ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੰਭਾਵਿਤ ਅਲ ਨੀਨੋ ਸਥਿਤੀਆਂ ਦੇ ਸੰਦਰਭ ਵਿੱਚ ਉਨ੍ਹਾਂ ਨੇ ਕਪਾਹ ਦੇ ਉਤਪਾਦਨ ਨੂੰ ਵਧਾਉਣ, ਦਾਲਾਂ ਵਿੱਚ ਸਵੈ ਨਿਰਭਰਤਾ ਪ੍ਰਾਪਤ ਕਰਨ ਅਤੇ ਘੱਟ ਬਾਰਿਸ਼ ਵਾਲੇ ਜ਼ਿਲ੍ਹਿਆਂ ਲਈ ਅਗਾਉਂ ਸੰਕਟਕਾਲੀਨ ਯੋਜਨਾਵਾਂ ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਏ। ਮੀਟਿੰਗ ਵਿੱਚ ਇਹ ਯਕੀਨੀ ਬਣਾਉਣ ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਕਿ ਰੁੱਤ ਦੌਰਾਨ ਪੈਦਾ ਹੋਣ ਵਾਲੀਆਂ ਕਿਸੇ ਤਰ੍ਹਾਂ ਦੀਆਂ ਵੀ ਮੌਸਮੀ ਸਥਿਤੀਆਂ ਤੋਂ ਖੇਤੀਬਾੜੀ ਅਤੇ ਕਿਸਾਨਾਂ ਦੀ ਰਾਖੀ ਲਈ ਸਾਰੇ ਜ਼ਰੂਰੀ ਕਦਮ ਪਹਿਲਾਂ ਤੋਂ ਚੁੱਕੇ ਜਾਣ। ਸ੍ਰੀ ਚੌਹਾਨ ਨੇ ਇਹ ਵੀ ਸਪਸ਼ਟ ਨਿਰਦੇਸ਼ ਦਿੱਤੇ ਕਿ ਉਹਨਾਂ ਜ਼ਿਲ੍ਹਿਆਂ ਵਿੱਚ ਜਿੱਥੇ ਘੱਟ ਬਾਰਿਸ਼ ਜਾਂ ਅਸਮਾਨੀ ਬਾਰਿਸ਼ ਦੀ ਸੰਭਾਵਨਾ ਹੈ ਪੂਰੀ ਤਿਆਰੀ ਪਹਿਲਾਂ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪਾਣੀ ਦੀ ਸੰਭਾਲ, ਨਮੀ ਪ੍ਰਤੀ ਪ੍ਰਬੰਧ, ਅੰਤਰ ਫਸਲੀ ਅਤੇ ਵਿਕਲਪਕ ਫਸਲੀ ਪੈਟਰਨਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਗਰੁੱਪ ਸੀ ਅਤੇ ਡੀ ਸ਼੍ਰੇਣੀਆਂ ਨਾਲ ਸੰਬੰਧਿਤ ਔਰਤ ਮੁਲਾਜ਼ਮਾਂ, ਜਿਨ੍ਹਾਂ ਵਿੱਚ ਸਟਾਫ ਨਰਸਾਂ, ਔਰਤ ਪੁਲਿਸ ਮੁਲਾਜ਼ਮ ਅਤੇ ਹੋਰ ਯੋਗ ਮੁਲਾਜ਼ਮ ਸ਼ਾਮਿਲ ਨੇ, ਨੂੰ ਉਹਨਾਂ ਦਾ ਪਰਖ ਕਾਲ ਸਮਾਂ ਪੂਰਾ ਹੋਣ ਉਪਰੰਤ ਉਹਨਾਂ ਦੇ ਘਰਾਂ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤੈਨਾਤ ਕੀਤਾ ਜਾਏਗਾ। ਇਹ ਫੈਸਲਾ, ਜਿਸ ਦਾ ਉਦੇਸ਼ ਔਰਤ ਮੁਲਾਜ਼ਮਾਂ ਦੇ ਨਿੱਜੀ ਜੀਵਨ ਅਤੇ ਦਫ਼ਤਰੀ ਕੰਮ ਦਰਮਿਆਨ ਸੰਤੁਲਨ ਨੂੰ ਬਿਹਤਰ ਬਣਾਉਣਾ ਹੈ, ਨੂੰ ਇਤਿਹਾਸਕ ਮੁਲਾਜ਼ਮ ਪੱਖੀ ਪਹਿਲ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ, ਔਰਤਾਂ, ਨੌਜਵਾਨਾਂ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਦ੍ਰਿੜਤਾ ਨਾਲ ਵਚਨਬੱਧ ਏ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਅਧਿਕਾਰੀਆਂ ਨੂੰ ਇਸ ਪਹਿਲਕਦਮੀ ਨੂੰ ਲਾਗੂ ਕਰਨ ਲਈ ਢਾਂਚਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNEW ਜਲੰਧਰ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਤਹਿਤ ਬੀਤੀ ਅੱਧੀ ਰਾਤ ਕਰੀਬ 1 ਵਜੇ ਨੂੰ ਅੰਮ੍ਰਿਤਸਰ ਦੇ ਅੰਦਰੂਨ ਸ਼ਹਿਰ ਦੀਆਂ ਗਲੀਆਂ ਵਿੱਚ ਜਾ ਕੇ ਨਵੀਂ ਸ਼ੁਰੂ ਕੀਤੀ ਗਈ ਰਾਤਰੀ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ। ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਸਿਰਫ ਇੱਕ ਸ਼ਹਿਰ ਨਹੀਂ ਸਗੋਂ ਰੂਹਾਨੀਅਤ ਦਾ ਕੇਂਦਰ ਏ। ਉਨ੍ਹਾਂ ਦੱਸਿਆ ਕਿ ਹੁਣ ਪਹਿਲੀ ਵਾਰ ਸਫਾਈ ਕਾਰਜ ਦਿਨ ਦੇ ਸਮੇਂ ਤੱਕ ਸੀਮਿਤ ਨਹੀਂ ਰਹੇਗਾ। ਰੋਜ਼ਾਨਾ ਰਾਤ 10 ਵਜੇ ਤੋਂ ਤੜਕੇ 2 ਵਜੇ ਤੱਕ ਵਿਸ਼ੇਸ਼ ਸਫਾਈ ਸ਼ਿਫਟ ਚਲਾਈ ਜਾ ਰਹੀ ਹੈ ਤਾਂ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਸਾਫ਼ ਸੁਥਰੀਆਂ ਸੜਕਾਂ ਮਿਲ ਸਕਣ। ਸਫਾਈ ਮੁਹਿੰਮ ਦਾ ਜਾਇਜ਼ਾ ਲੈਣ ਉਪਰੰਤ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਇਹ ਇੱਕ ਰਾਤ ਦਾ ਪ੍ਰੋਗਰਾਮ ਨਹੀਂ ਹੈ, ਉਹ ਕਿਸੇ ਵੀ ਰਾਤ ਅਚਨਚੇਤ ਨਿਰੀਖਣ ਕਰਨਗੇ ਤਾਂ ਜੋ ਪਵਿੱਤਰ ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਇਆ ਜਾ ਸਕੇ। ਮੰਤਰੀ ਨੇ ਵਾਲਡ ਸਿਟੀ ਵਿੱਚ ਕਈ ਘੰਟੇ ਬਿਤਾਏ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕਿਆਂ ਦਾ ਪੈਦਲ ਦੌਰਾ ਕੀਤਾ। ਉਨ੍ਹਾਂ ਨੇ ਸੈਕੰਡਰੀ ਕੂੜਾ ਇਕੱਤਰ ਕਰਨ ਵਾਲੇ ਸਥਾਨਾਂ ਦੀ ਸਫਾਈ ਦਾ ਜਾਇਜ਼ਾ ਲਿਆ, ਤੰਗ ਗਲੀਆਂ ਵਿੱਚ ਘਰ ਘਰ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਦੀ ਨਿਰੀਖਣ ਕੀਤਾ। ਉਨ੍ਹਾਂ ਨੇ ਰਾਤ ਦੀ ਡਿਊਟੀ ਕਰ ਰਹੇ ਸਫਾਈ ਮੁਲਾਜ਼ਮਾਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਲਈ। ਸ੍ਰੀ ਬੈਂਸ ਨੇ ਵੀ ਕਿਹਾ ਕਿ ਅੰਮ੍ਰਿਤਸਰ ਦੀ ਸਫਾਈ ਸਿਰਫ ਨਾਗਰਿਕ ਫਰਜ਼ ਨਹੀਂ ਹੈ, ਗੁਰੂ ਸਾਹਿਬ ਨਾਲ ਸੰਬੰਧਿਤ ਇਸ ਪਵਿੱਤਰ ਨਗਰੀ ਦੀ ਸੇਵਾ ਕਰਨਾ ਸਾਡੇ ਲਈ ਸੇਵਾ ਭਾਵਨਾ ਦਾ ਪ੍ਰਤੀਕ ਏ। ਸ੍ਰੀ ਬੈਂਸ ਨੇ ਕਿਹਾ ਕਿ ਮਿਸ਼ਨ ਕਲੀਨ ਪੰਜਾਬ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਤਜਵੀਜ਼ਸ਼ੁਦਾ ਪੱਛਮੀ ਏਸ਼ੀਆ ਭਾਰਤ ਡੂੰਘੇ ਸਾਗਰ ਦੀ ਊਰਜਾ ਪਾਈਪਲਾਈਨ ਸਬੰਧੀ ਕੋਈ ਤਜਵੀਜ਼ ਮੰਤਰਾਲੇ ਕੋਲ ਵਿਚਾਰ ਗੋਚਰੇ ਨਹੀਂ ਏ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਵਿਜਿਆ ਰਹਾਟਕਰ ਨੇ ਅੱਜ ਕਮਿਸ਼ਨ ਦੀ ਰਾਸ਼ਟਰੀ ਮਹਿਲਾ ਆਪਕੇ ਦੁਆਰ ਪਹਿਲ ਤਹਿਤ ਰੂਪਨਗਰ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਔਰਤਾਂ ਲਈ ਜਨ ਸੁਣਵਾਈ, ਜੇਲ੍ਹ ਦਾ ਨਿਰੀਖਣ, ਪੋਸ਼ਣ ਕਾਨੂੰਨ ਸਬੰਧੀ ਵਰਕਸ਼ਾਪ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗਾਂ ਕੀਤੀਆਂ ਗਈਆਂ। ਮਹਿਲਾ ਜਨ ਸੁਣਵਾਈ ਦੌਰਾਨ ਰੂਪਨਗਰ ਅਤੇ ਮੋਹਾਲੀ ਜ਼ਿਲ੍ਹਿਆਂ ਨਾਲ ਸੰਬੰਧਿਤ ਕਰੀਬ 40 ਮਾਮਲਿਆਂ ਦੀ ਸੁਣਵਾਈ ਕੀਤੀ ਗਈ, ਜਿਸ ਦੌਰਾਨ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀ, ਜਾਂਚ ਅਧਿਕਾਰੀਆਂ ਅਤੇ ਹੋਰ ਸਬੰਧਿਤ ਅਧਿਕਾਰੀਆਂ ਦੀ ਸ਼ਮੂਲੀਅਤ ਦੇਖੀ ਗਈ। ਮਾਮਲਿਆਂ ਦੀ ਸਮੀਖਿਆ ਕਰਦੇ ਹੋਏ ਚੇਅਰਪਰਸਨ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਚੁੱਕੇ ਗਏ ਕਦਮਾਂ ਬਾਰੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕੁਝ ਮਾਮਲਿਆਂ ਵਿੱਚ 3 ਦਿਨਾਂ ਅੰਦਰ ਕਾਰਵਾਈ ਕਰਨ ਲਈ ਕਿਹਾ। ਅੰਮ੍ਰਿਤਸਰ ਦੀ ਡ੍ਰੀਮ ਸਿਟੀ ਕਲੋਨੀ ਵਿੱਚ ਜੰਮੂ ਪੁਲਿਸ ਅਤੇ ਅੰਮ੍ਰਿਤਸਰ ਦੇ ਹਾਥੀ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਇੱਕ ਕਲੋਨੀ ਦੇ ਇੱਕ ਫਲੈਟ ਦੀ ਤਲਾਸ਼ੀ ਦੌਰਾਨ AK-47 ਹਥਿਆਰ ਅਤੇ ਡਰੱਗ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਏ। ਕਾਰਵਾਈ ਦੌਰਾਨ ਪੁਲਿਸ ਨੇ ਫਲੈਟ ਵਿੱਚੋਂ 2 ਨੌਜਵਾਨਾਂ ਨੂੰ ਵੀ ਕਾਬੂ ਕੀਤਾ ਹੈ। ਉਨ੍ਹਾਂ ਦੇ ਵਾਹਨਾਂ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਫਲੈਟ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਏ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਏ। ਪੰਜਾਬ ਪੁਲਿਸ ਵੱਲੋਂ ਅੱਜ 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਨਿਰਜਲਾ ਆਕਾਸ਼ ਜੀ ਦੇ ਪਵਿੱਤਰ ਮੌਕੇ ਮਾਨਵਤਾ ਪ੍ਰਤੀ ਸੇਵਾ ਅਤੇ ਕੁਰਬਾਨੀ ਨੂੰ ਨਮਨ ਕਰਦਿਆਂ ਛਬੀਲ ਲਾਈ ਗਈ। ਪੰਜਾਬ ਪੁਲਿਸ ਦੇ ਗੁਰੂ ਗੋਬਿੰਦ ਸਾਹਿਬ ਵੱਲੋਂ ਦਿੱਤੇ ਨਿਸਵਾਰਥ ਸੇਵਾ ਅਤੇ ਸਦਭਾਵਨਾ ਦੇ ਸਿਧਾਂਤਾਂ ਤੇ ਚਲਦਿਆਂ ਲੋਕਾਂ ਨੂੰ ਛਬੀਲ ਦਾ ਠੰਡਾ ਮਿੱਠਾ ਜਲ ਛਕਾਇਆ। ਔਰਤਾਂ ਦੇ ਹਾਕੀ ਵਿੱਚ ਭਾਰਤ ਨੇ ਨਿਊਜ਼ੀਲੈਂਡ 'ਚ ਹੋ ਰਹੇ FIH ਹਾਕੀ ਨੇਸ਼ਨਜ਼ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਏ। ਆਪਣੇ ਦੂਜੇ ਪੂਲੇ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾਇਆ। ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਉਰੂਗਵੇ ਨਾਲ ਹੋਏਗਾ। ਆਖਿਰ 'ਚ ਖਾਸ ਖਬਰਾਂ। NIA ਨੇ ਅੰਮ੍ਰਿਤਸਰ 'ਚ ਲਸ਼ਕਰ ਏ ਤੈਬਾ LET ਦੇ ਕਾਰਕੁਨ ਨਾਲ ਸੰਬੰਧਿਤ ਇੱਕ ਘਰ ਨੂੰ ਜ਼ਬਤ ਕੀਤਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉੱਚ ਪੱਧਰੀ ਮੀਟਿੰਗ 'ਚ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿੱਚ ਤਿਆਰੀਆਂ ਦਾ ਵਿਸਥਾਰਪੂਰਨ ਜਾਇਜ਼ਾ ਲਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ ਸੀ ਤੇ ਡੀ ਸ਼੍ਰੇਣੀਆਂ ਦੀਆਂ ਔਰਤ ਮੁਲਾਜ਼ਮਾਂ ਨੂੰ ਘਰਾਂ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤੈਨਾਤ ਕੀਤਾ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਏਗਾ। ਨਮਸਕਾਰ।
6: ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਦੋਸਤੋ, ਇਸ ਵਕਤ ਸ਼ਾਮ ਦੇ 6:30 ਹੋਏ ਹਨ ਅਤੇ ਹੁਣ ਵੇਲਾ ਹੈ ਪ੍ਰੋਗਰਾਮ ਵਿਬਗਿਓਰ ਦਾ। ਅੱਜ ਦਾ ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹਾਂ ਮੈਂ ਸੰਜਨਾ ਅਤੇ ਮੇਰੇ ਨਾਲ ਨੇ
9: ਇਸ਼ਫਾਕ ਅਲੀ। ਸੰਜਨਾ, ਜਿਵੇਂ ਕਿ ਸਾਡੀ ਰਵਾਇਤ ਹੈ ਕਿ ਅਸੀਂ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਇੱਕ ਵਿਚਾਰ ਜ਼ਰੂਰ ਸਾਂਝਾ ਕਰਦੇ ਹਾਂ, ਅਤੇ ਸਾਡਾ ਅੱਜ ਦਾ ਵਿਚਾਰ ਕੀ ਹੈ?
6: ਅਤੇ ਸਾਡਾ ਅੱਜ ਦਾ ਵਿਚਾਰ ਹੈ ਕਿ ਉੱਤਮਤਾ ਕੋਈ ਦੁਰਘਟਨਾ ਨਹੀਂ ਹੁੰਦੀ, ਇਹ ਇੱਕ ਨਿਰੰਤਰ ਪ੍ਰਕਿਰਿਆ ਹੈ। ਅਤੇ ਇਹ ਵਿਚਾਰ ਅਸੀਂ ਲਿੱਤਾ ਹੈ ਸਰ APJ ਅਬਦੁਲ ਕਲਾਮ ਤੋਂ।
9: ਕਿਆ ਬਾਤ ਹੈ ਸੰਜਨਾ, ਬਿਲਕੁਲ ਬੜੀ ਸਰਲ ਔਰ ਆਸਾਨ ਭਾਸ਼ਾ ਦੇ ਵਿੱਚ ਕਲਾਮ ਸਾਹਿਬ ਨੇ ਕਹਿ ਸਕਦੇ ਹਾਂ ਕਿ ਇੱਕ ਛੋਟੇ ਜਿਹੇ ਵਾਕ ਦੇ ਵਿੱਚ ਪੂਰੀ ਜ਼ਿੰਦਗੀ ਦੀ ਜਿਹੜੀ ਸੱਚਾਈ ਹੈ ਉਹ ਛੁਪਾ ਕੇ ਲੋਕਾਂ ਦੇ ਅੱਗੇ ਪੇਸ਼ ਕਰਤੇ, ਹੈ ਨਾ। ਉੱਤਮਤਾ ਯਾਨੀ ਕਿ ਇਨਸਾਨ ਦੀ ਬੈਸਟ ਹੋਣਾ, ਹੈ ਨਾ, ਇਨਸਾਨ ਦੀ ਸੁਪਰਡਿਟੀ ਅਸੀਂ ਕਹਿ ਸਕਦੇ ਹਾਂ ਕਿ ਉਸਦੀ ਬਿਹਤਰੀ ਹੈ ਜੋ, ਉਹ ਕੋਈ ਐਸੀ ਚੀਜ਼ ਨਹੀਂ ਹੈ ਕਿ ਅਚਾਨਕ ਅਸੀਂ ਤੁਰੇ ਜਾਂਦੇ ਹੋਈਏ ਅਤੇ ਰਸਤੇ ਦੇ ਵਿੱਚ ਸਾਡੀ ਝੋਲੀ ਦੇ ਵਿੱਚ ਪੈ ਜਾਵੇ। ਉਸਦੇ ਲਈ ਜ਼ਰੂਰੀ ਹੈ ਕਿ ਅਸੀਂ ਅਣਥੱਕ ਮਿਹਨਤ ਕਰੀਏ, ਉਸਦੇ ਲਈ ਮੁਸ਼ੱਕਤ ਕਰੀਏ, ਔਰ ਆਪਣੇ ਜਿਸ ਵੀ ਗੋਲ ਦੇ ਲਈ, ਜਿਸ ਵੀ ਚੀਜ਼ ਦੇ ਵਿੱਚ ਅਸੀਂ ਤਰੱਕੀ ਚਾਹੁੰਦੇ ਹਾਂ ਉਸਦੇ ਲਈ ਅਸੀਂ ਕੰਟੀਨਿਊਟੀ ਹੈ ਜਿਹੜੀ ਲਗਾਤਾਰ ਮਿਹਨਤ ਕਰਦੇ ਰਹੀਏ।
6: ਤੁਸੀਂ ਬਿਲਕੁਲ ਸਹੀ ਕਿਹਾ, ਅਤੇ ਇਹ ਸੱਚ ਵਿੱਚ ਹੀ ਇੱਕ ਮਤਲਬ ਜੀਵਨ, ਪੂਰੇ ਜੀਵਨ ਦੀ ਹੀ ਇੱਕ ਮਿਸਾਲ ਹੈ। ਅਤੇ ਡਾਕਟਰ APJ ਅਬਦੁਲ ਕਲਾਮ ਦਾ ਪੂਰਾ ਜੀਵਨ ਹੀ ਇਸ ਵਿਚਾਰ ਦੀ ਇੱਕ ਮਿਸਾਲ ਹੈ। ਸਾਧਾਰਨ ਪਰਿਵਾਰ ਤੋਂ ਸ਼ੁਰੂ ਕਰਕੇ ਉਹ ਕਿਵੇਂ ਇੱਕ ਵਿਗਿਆਨਿਕ ਬਣੇ, ਰਾਸ਼ਟਰਪਤੀ ਬਣੇ, ਤਾਂ ਪਤਾ ਲੱਗਦਾ ਹੈ ਕਿ ਇਹ ਚੀਜ਼ ਸਿਰਫ ਉਹਨਾਂ ਨੇ ਕਹੀ ਹੀ ਨਹੀਂ ਹੈ ਅਤੇ ਜੀ ਵੀ ਹੈ, ਅਤੇ ਤਾਂ ਹੀ ਉਹ ਇਹ ਕਹਿ ਸਕੇ ਹਨ, ਅਤੇ ਤਾਂ ਹੀ ਉਹਨਾਂ ਦੇ ਸ਼ਬਦਾਂ ਵਿੱਚ ਇੰਨੀ ਤਾਕਤ ਹੈ ਕਿ ਆਪਾਂ ਉਹਨਾਂ ਨੂੰ ਝੁਠਲਾ ਨਹੀਂ ਸਕਦੇ।
9: ਜੀ ਦੇਖੋ ਸੰਜਨਾ, ਇਹ ਹੈ ਕਿ ਜਦੋਂ ਵੀ ਨਾ ਅਸੀਂ ਕੋਈ ਵਿਚਾਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰਦੇ ਹਾਂ ਤਾਂ ਉਸ ਵਿਚਾਰ ਨੂੰ ਸਾਂਝਾ ਕਰਨ ਦੇ ਵਿੱਚ ਸਭ ਤੋਂ ਵੱਡਾ ਸਾਡਾ ਮਕਸਦ ਇਹ ਹੁੰਦਾ ਹੈ ਕਿ ਇਹ ਜਿਹੜੇ ਵਿਚਾਰ ਜਿਹਨਾਂ ਲੋਕਾਂ ਦੇ ਅਸੀਂ ਲੋਕਾਂ ਨੂੰ ਆਪਣੇ ਦੋਸਤਾਂ ਨੂੰ ਦੱਸਦੇ ਹਾਂ, ਚਾਹੇ ਉਹ ਡਾਕਟਰ APJ ਅਬਦੁਲ ਕਲਾਮ ਹੋਣ ਜਾਂ ਫਿਰ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਹੋਣ ਜਾਂ ਮਹਾਤਮਾ ਗਾਂਧੀ ਹੋਣ ਜਾਂ ਫਿਰ ਇਸ ਤਰ੍ਹਾਂ ਹੀ ਦੁਨੀਆਂ ਦੇ ਹੋਰ ਬਹੁਤ ਸਾਰੇ ਐਸੇ ਪ੍ਰਸਿੱਧ ਲੋਕ ਹੋਣ ਜਿਹੜੇ ਕਿ ਆਪਣੇ ਆਪਣੇ ਮੁਕਾਮ ਦੇ ਅੰਦਰ, ਆਪਣੇ ਆਪਣੇ ਫੀਲਡ ਦੇ ਅੰਦਰ, ਵਰਲਡ ਦੇ ਲਈ, ਦੁਨੀਆਂ ਦੇ ਲਈ, ਸਮਾਜ ਦੇ ਲਈ ਬਹੁਤ ਕੁਝ ਕਰਕੇ ਗਏ ਨੇ, ਤਾਂ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਪੂਰੇ ਦਾ ਪੂਰਾ ਅਸੀਂ ਕਹਿ ਸਕਦੇ ਕਿ ਤਜਰਬਾ ਹੁੰਦਾ, ਉਹ ਇਹਨਾਂ ਚੰਦ ਸ਼ਬਦਾਂ ਦੇ ਅੰਦਰ ਉਹ ਸਮੇਟ ਕੇ ਸਾਡੇ ਹੱਥ ਦੇ ਦਿੰਦੇ ਨੇ। ਅਤੇ ਹੁਣ ਇਹ ਸਾਡੇ ਹਿੱਸੇ ਹੈ ਕਿ ਅਸੀਂ ਕਿਸ ਤਜਰਬੇ ਨੂੰ, ਅਸੀਂ ਉਸ ਕੋਟ ਨੂੰ, ਅਸੀਂ ਉਸ ਗੱਲ ਨੂੰ ਕਿਸ ਤਰ੍ਹਾਂ ਆਪਣੇ ਲਈ ਇਸਤੇਮਾਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਸੁਣਦੇ ਹਾਂ, ਕਿਸੇ ਚੀਜ਼ ਨੂੰ ਦੇਖਦੇ ਹਾਂ, ਕਿਸੇ ਚੀਜ਼ ਨੂੰ ਮਹਿਸੂਸ ਕਰਦੇ ਹਾਂ, ਤਾਂ ਉਸਦੇ ਅੰਦਰ ਸਾਡੀ ਆਪਦੀ ਵਿਚਾਰਧਾਰਾ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ, ਹੈ ਨਾ। ਜਿਸ ਤਰ੍ਹਾਂ ਕਿ ਮੈਨੂੰ ਯਾਦ ਆਉਂਦਾ ਕਿ ਬਚਪਨ ਦੇ ਵਿੱਚ ਇੱਕ ਕਵਿਤਾ ਸੀ ਕਿ ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਜੋ ਇੱਕ ਪੌਦੇ ਨੂੰ ਜਦੋਂ ਦੇਖਦੇ ਨੇ ਤਾਂ ਉਹਨਾਂ ਨੂੰ ਉਸ ਪੌਦੇ ਦੇ ਅੰਦਰ, ਉਸ ਕੰਡਿਆਂ ਦੇ ਅੰਦਰ ਇੱਕ ਗੁਲਾਬ ਦਾ ਫੁੱਲ ਦਿਖਾਈ ਦਿੰਦਾ, ਪਰ ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਉਸ ਪੌਦੇ ਦੇ ਅੰਦਰ ਸਿਰਫ ਕੰਡੇ ਦਿਖਾਈ ਦਿੰਦੇ ਨੇ। ਤਾਂ ਤੁਹਾਡਾ ਨਜ਼ਰੀਆ ਇਹ ਕਿ ਤੁਸੀਂ ਕਿਸ ਤਰੀਕੇ ਨਾਲ ਉਸ ਕੋਡ ਨੂੰ, ਉਸ ਵਿਚਾਰ ਨੂੰ ਲੈ ਰਹੇ ਹੋ ਕਿ ਇਹ ਮਹਾਂਪੁਰਸ਼ਾਂ ਦੇ ਜਿਹੜੇ ਵਿਚਾਰ ਨੇ ਜਾਂ ਇਹਨਾਂ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਨੂੰ ਪ੍ਰੈਕਟੀਕਲੀ ਜੀ ਕੇ ਦਿਖਾਇਆ, ਹੈ ਨਾ। ਜਿਸ ਤਰ੍ਹਾਂ ਕਿ ਅਸੀਂ ਡਾਕਟਰ APJ ਅਬਦੁਲ ਕਲਾਮ ਸਾਹਿਬ ਦਾ ਜੇ ਵਿਚਾਰ ਦੇ ਬਾਰੇ ਸੰਜਣਾ ਗੱਲ ਕਰ ਰਹੇ ਹਾਂ ਤਾਂ ਡਾਕਟਰ APJ ਅਬਦੁਲ ਕਲਾਮ ਨੇ ਆਪਣੀ ਸ਼ੁਰੂਆਤੀ ਜ਼ਿੰਦਗੀ ਦੇ ਵਿੱਚ ਅਖਬਾਰ ਵੰਡਣ ਦੇ ਕੰਮ ਤੋਂ ਸ਼ੁਰੂਆਤ ਕੀਤੀ, ਹੈ ਨਾ। ਬਹੁਤ ਜ਼ਿਆਦਾ ਸਟੱਡੀ ਕੀਤੀ ਆਪਣੀ ਐਜੂਕੇਸ਼ਨ ਲੈਣ ਦੇ ਲਈ ਔਰ ਚਾਹੁੰਦੇ ਸੀਗੇ ਕਿ ਉਹ ਇੱਕ ਸਫਲ ਪਾਇਲਟ ਬਣਨ, ਲੇਕਿਨ ਤਕਦੀਰ ਨੂੰ ਕੁਝ ਹੋਰ ਮਨਜ਼ੂਰ ਸੀ। ਤਾਂ ਤਕਦੀਰ ਹੁੰਦੀ ਹੈ ਨਾ ਕਿ ਜਦੋਂ ਤੁਸੀਂ ਆਪਣੇ ਹਿੱਸੇ ਦੀ ਮਿਹਨਤ ਪੂਰੀ ਕਰ ਦਿੰਦੇ ਹੋ ਤਾਂ ਉਸ ਤੋਂ ਬਾਅਦ ਇੱਕ ਵੱਡਾ ਹਿੱਸਾ ਤਕਦੀਰ ਦੇ ਨਾਮ ਵੀ ਆ ਜਾਂਦਾ ਜੋ ਤੁਹਾਨੂੰ ਉਸ ਜਗ੍ਹਾ ਦੇ ਉੱਤੇ ਲੈ ਜਾਂਦੀ ਹੈ ਜਿੱਥੇ ਉਸਨੇ ਲੈ ਕੇ ਜਾਣਾ ਹੁੰਦਾ, ਜੋ ਤੁਹਾਡਾ ਮੁਕਾਮ ਹੁੰਦਾ। ਤਾਂ ਉਸ ਤੋਂ ਬਾਅਦ ਉਹ ਆਪਣੀ ਜਿਹੜੀ ਐਜੂਕੇਸ਼ਨ ਹੈ ਕੰਪਲੀਟ ਕਰਦੇ ਨੇ, ਹਾਇਰ ਐਜੂਕੇਸ਼ਨ ਕੰਪਲੀਟ ਕਰਦੇ ਨੇ ਔਰ ਇਸਰੋ ਨੂੰ ਡਿਵੈਲਪ ਕਰਨ ਦੇ ਵਿੱਚ, ਜੋ ਕਿ ਅੱਜ ਸਾਡੇ ਹਿੰਦੁਸਤਾਨ ਦਾ ਸਭ ਤੋਂ ਜ਼ਿਆਦਾ ਰਿਸਪੈਕਟਡ ਇੰਸਟੀਟਿਊਸ਼ਨ ਹੈ, ਜਿਸ ਨੇ ਸਾਨੂੰ ਦੁਨੀਆ ਦੀ ਸਫੇ ਅਵਲ ਦੇ ਵਿੱਚ ਲੈ ਕੇ ਖੜਾ ਕਰ ਦਿੱਤਾ ਡਿਫੈਂਸ ਦੇ ਵਿੱਚ, ਹੈ ਨਾ, ਉਸਨੂੰ ਸਟੈਬਲਿਸ਼ ਕਰਨ ਵਾਲੇ ਲੋਕਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ। ਤਾਂ ਉਸ ਤੋਂ ਬਾਅਦ ਉਹ ਮਿਸਾਈਲਸ ਬਣਾਉਂਦੇ ਨੇ, ਮਿਸਾਈਲ ਮੈਨ ਆਫ ਇੰਡੀਆ ਬਣਾਉਂਦੇ ਨੇ, ਅਗਨੀ ਬਣਾਉਂਦੇ ਨੇ, ਹੋਰ ਇਸ ਤਰ੍ਹਾਂ ਹੀ ਬਹੁਤ ਸਾਰੇ ਡਿਫੈਂਸ ਸਿਸਟਮ ਕ੍ਰੀਏਟ ਕਰਦੇ ਨੇ ਔਰ ਪ੍ਰੈਜ਼ੀਡੈਂਟ ਤੱਕ ਬਣਦੇ ਨੇ, ਹੈ ਨਾ, ਇੰਡੀਆ ਦੇ, ਜੋ ਕਿ ਸਰਵਉੱਚ ਸਨਮਾਨ ਹੈ, ਇੰਡੀਆ ਦਾ ਸਰਵਉੱਚ ਪੋਜੀਸ਼ਨ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਉੱਥੇ ਤੱਕ ਜਾਂਦੇ ਨੇ ਤਾਂ ਇਸ ਪੂਰੇ ਦੇ ਪੂਰੇ ਜਿਹੜਾ ਉਹਨਾਂ ਦਾ ਸਫ਼ਰ ਦੀ ਜ਼ਿੰਦਗੀ ਦਾ ਅਖ਼ਬਾਰ ਵੰਡਣ ਤੋਂ ਲੈ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਉਹ ਜੋ ਤੁਸੀਂ ਅੱਜ ਇਹ ਵਿਚਾਰ ਸਾਂਝਾ ਕੀਤਾ ਇਸ ਵਿਚਾਰ ਦੇ ਵਿੱਚ ਉਹਨਾਂ ਨੇ ਉਹ ਪੂਰਾ ਸੰਜੋ ਕੇ ਸਾਡੇ ਹੱਥ ਦਿੱਤਾ
6: ਅਤੇ ਤੁਸੀਂ ਬਹੁਤ ਹੀ ਸੋਹਣੇ ਤਰੀਕੇ ਨਾਲ ਇਸ ਗੱਲ ਨੂੰ ਸਮਝਾਇਆ ਅਤੇ ਤੁਸੀਂ ਬਿਲਕੁਲ ਸਹੀ ਕਿਹਾ ਕਿ ਇਹ ਵਿਚਾਰ ਸਾਨੂੰ ਜ਼ਿੰਦਗੀ ਬਾਰੇ ਦੱਸਦਾ ਹੈ ਕਿ ਕੋਈ ਵੀ ਕਾਮਯਾਬੀ ਸਾਨੂੰ ਇੱਕੇ ਦਿਨ ਵਿੱਚ ਨਹੀਂ ਮਿਲਦੀ ਜਿਵੇਂ ਉਹਨਾਂ ਨੇ ਵੀ ਬਹੁਤ ਹੀ ਛੋਟੇ ਪੱਧਰ ਤੋਂ ਸ਼ੁਰੂਆਤ ਕੀਤੀ ਅਤੇ ਉਹਨਾਂ ਦੀ ਇੰਨੀ ਵੱਡੀ ਉਪਲਬਧੀ ਪਿੱਛੇ ਕਿੰਨੇ ਹੀ ਛੋਟੇ ਛੋਟੇ ਯਤਨ ਸਨ ਸਬਰ ਸਨ ਅਤੇ ਅਨੁਸ਼ਾਸਨ ਸੀ ਜੋ ਕਿ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਜਿਹਦੇ ਲਈ ਬਹੁਤ ਹੀ ਪੋਜ਼ਿਟਿਵ ਸੋਚ ਹੋਣੀ ਬਹੁਤ ਜ਼ਰੂਰੀ ਹੈ ਜੋ ਕਿ ਤੁਸੀਂ ਗੱਲ ਬਹੁਤ ਹੀ ਚੰਗੀ ਕੀਤੀ ਅਤੇ ਅਸੀਂ ਅਕਸਰ ਕਿਸੇ ਵੀ ਸਫਲ ਵਿਅਕਤੀ ਨੂੰ ਦੇਖ ਕੇ ਕਹਿੰਦੇ ਹਾਂ ਕਿ ਉਹ ਕਿੰਨਾ ਖੁਸ਼ਕਿਸਮਤ ਹੈ ਉਹ ਤਾਂ ਬਹੁਤ ਹੀ ਲੱਕੀ ਹੈ ਪਰ ਜੇ ਆਪਾਂ ਉਸਦੀ ਜ਼ਿੰਦਗੀ ਨੂੰ ਬਹੁਤ ਹੀ ਨੇੜੇ ਤੋਂ ਦੇਖੀਏ ਤਾਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਕਿੰਨਾ ਸਟਰਗਲ ਵੀ ਕਰਕੇ ਆਏ ਨੇ ਉਹ
9: ਜੀ ਬਿਲਕੁਲ
6: ਕਿ ਕੋਈ ਰੁੱਖ ਇੱਕ ਹੀ ਦਿਨ ਵਿੱਚ ਰੁੱਖ ਨਹੀਂ ਬਣ ਜਾਂਦਾ ਉਹ ਬੀਜ ਤੋਂ ਰੁੱਖ ਬਣਨ ਵਿੱਚ ਕਿੰਨੇ ਸਾਲੋ ਸਾਲ ਦੀ ਮਿਹਨਤ ਲੱਗ ਜਾਂਦੀ ਹੈ
9: ਬਿਲਕੁਲ ਸਹੀ ਕਿਹਾ ਤੁਸੀਂ ਸੰਜਨਾ ਕਿ ਜਦੋਂ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਗੋਲ ਦੇ ਲਈ ਕਿਸੇ ਚੀਜ਼ ਨੂੰ ਅਚੀਵ ਕਰਨ ਦੇ ਲਈ ਮਿਹਨਤ ਕਰਨੀ ਸ਼ੁਰੂ ਕਰਦੇ ਹਾਂ ਤਾਂ ਸ਼ੁਰੂਆਤ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਹਮੇਸ਼ਾ ਆਉਂਦੀਆਂ ਨੇ ਇਹ ਹੋ ਹੀ ਨਹੀਂ ਸਕਦਾ ਕਿ ਤੁਸੀਂ ਕਿਸੇ ਚੀਜ਼ ਦੇ ਲਈ ਮਿਹਨਤ ਕਰੋ ਅਤੇ ਤੁਹਾਨੂੰ ਪਰੇਸ਼ਾਨੀ ਨਾ ਆਵੇ ਦਿੱਕਤ ਨਾ ਆਵੇ ਅਤੇ ਸਾਡੇ ਨੌਜਵਾਨ ਦੋਸਤਾਂ ਨੂੰ ਵੀ ਸਾਡੀ ਇਹ ਗੁਜ਼ਾਰਿਸ਼ ਹੈ ਜਿਹੜੇ ਇਸ ਵਕਤ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਾਂ ਫਿਰ ਕਿਸੇ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਕਿ ਤੁਹਾਨੂੰ ਆਪਣੇ ਆਸ ਪਾਸ ਦੇਖ ਕੇ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੋਊਗਾ ਕਿ ਯਾਰ ਬਾਕੀ ਮੇਰੇ ਦੋਸਤ ਨੇ ਜਿਹੜੇ ਇੰਜੋਏ ਕਰ ਰਹੇ ਨੇ ਖੇਡ ਰਹੇ ਨੇ ਟਾਈਮ ਸਪੈਂਡ ਕਰ ਰਹੇ ਨੇ ਆਪਣੀ ਫੈਮਿਲੀ ਦੇ ਨਾਲ ਬੈਠ ਰਹੇ ਨੇ ਲੇਕਿਨ ਮੈਂ ਇੱਕ ਕਮਰੇ ਦੇ ਵਿੱਚ ਸਾਈਡ ਦੇ ਉੱਤੇ ਕੋਨੇ ਦੇ ਉੱਤੇ ਟੇਬਲ 'ਤੇ ਬਹਿ ਕੇ ਸਿਰਫ ਪੜ੍ਹ ਰਿਹਾ ਤਾਂ ਦੋਸਤੋ ਇਹ ਦੱਸਦੀਏ ਕਿ ਲੋਹਾ ਜਦੋਂ ਅੱਗ ਦੇ ਵਿੱਚ ਤਪਦਾ ਹੈ ਤਾਂ ਉਸ ਤੋਂ ਬਾਅਦ ਹੀ ਉਹ ਕੋਈ ਸ਼ੇਪ ਹੈ ਜਿਹੜੀ ਉਹ ਲੈ ਪਾਉਂਦਾ ਤਾਂ ਇਹ ਉਸੇ ਤਪਨ ਦਾ ਕਿਹੜਾ ਵਕਤ ਹੈ ਤੁਹਾਡਾ ਅਤੇ ਇਸ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਅਗਰ ਲਗਾਤਾਰ ਤੁਸੀਂ ਇਸ ਤਪਸ਼ ਦੇ ਵਿੱਚ ਲੱਗੇ ਰਹੇ ਤਾਂ ਉਮੀਦ ਹੈ ਕਿ ਇੱਕ ਦਿਨ ਐਸਾ ਨਿਖਾਰ ਆਊਗਾ ਐਸੀ ਪੁਜੀਸ਼ਨ 'ਤੇ ਜਾਓਗੇ ਤੁਸੀਂ ਜੋ ਬਹੁਤ ਸਾਰੇ ਲੋਕਾਂ ਦਾ ਖਾਬ ਹੈ ਅਤੇ ਇਸ ਦੇ ਨਾਲ ਹੀ ਸੰਜਨਾ ਅਸੀਂ ਸੁਣਾਉਂਦੇ ਹਾਂ ਸਾਡੇ ਦੋਸਤਾਂ ਨੂੰ ਪ੍ਰੋਗਰਾਮ ਦਾ ਇਹ ਪਹਿਲਾ ਗੀਤ

0: ਦੋਸਤੋ ਪ੍ਰੋਗਰਾਮ ਦੇ ਵਿੱਚ ਮੁੜ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਹੈ ਵਿਬ ਕਿਉਰ। ਦੋਸਤੋ ਹੁਣ ਤੁਹਾਡੇ ਨਾਲ ਹਰ ਹਫ਼ਤੇ ਮੰਗਲਵਾਰ ਦੇ ਦਿਨ ਅਸੀਂ ਕੁਝ ਫਿਲਮਾਂ ਦਾ ਰਿਵਿਊ ਹੈ ਜਿਹੜਾ ਉਹ ਸਾਂਝਾ ਕਰਿਆ ਕਰਾਂਗੇ, ਅਤੇ ਇਸ ਦੇ ਵਿੱਚ ਅਲੱਗ ਅਲੱਗ ਮੂਵੀਜ਼ ਹੋਣਗੀਆਂ ਜਿਹੜੀਆਂ ਨਵੀਆਂ ਵੀ ਹੋ ਸਕਦੀਆਂ ਨੇ, ਪੁਰਾਣੀਆਂ ਵੀ, ਅਤੇ ਵੈਬ ਸੀਰੀਜ਼ ਦੇ ਰਿਲੇਟਡ ਰਿਵਿਊ ਵੀ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਾਂਗੇ। ਅਤੇ ਸੰਜੇ ਨਾਲ ਸਾਡੀ ਅੱਜ ਦੀ ਜਿਹੜੀ ਮੂਵੀ ਹੈ ਬੜੀ ਹੀ ਇੰਟਰਸਟਡ ਮੂਵੀ ਹੈ। ਹੈ ਤਾਂ ਪੁਰਾਣੀ ਫਿਲਮ, ਜ਼ਿਆਦਾ ਪੁਰਾਣੀ ਵੀ ਨਹੀਂ, ਮਹਿਜ਼ ਕੋਈ 8-9 ਸਾਲ ਪੁਰਾਣੀ ਫਿਲਮ ਹੈ, ਅਤੇ ਲੇਕਿਨ ਉਸਦੀ ਜੋ ਸਟੋਰੀ ਲਾਈਨਰ ਹੈ, ਉਸਦੀ ਜੋ ਇੱਕ ਕਹਿ ਸਕਦਾ ਕਿ ਪ੍ਰੋਪਰ ਡਾਇਰੈਕਸ਼ਨ ਔਰ ਐਕਟਿੰਗ ਦਾ ਜਿਹੜਾ ਇੱਕ ਬੱਚਿਆਂ ਤੋਂ ਐਕਟਿੰਗ ਕਰਵਾਉਣ ਦੀ ਜਿਹੜੀ ਸਕਿੱਲ ਹੈ ਨਾ ਡਾਇਰੈਕਟਰ ਦੀ, ਉਹ ਬਹੁਤ ਖੂਬਸੂਰਤ ਹੈ ਅਤੇ ਆਪਣੇ ਆਪ ਦੇ ਵਿੱਚ ਬੜੀ ਅੱਛੀ ਮੂਵੀ ਹੈ। ਦੋਸਤੋ ਅੱਜ ਅਸੀਂ ਇੱਕ ਐਸੀ ਫਿਲਮ ਦੀ ਗੱਲ ਕਰਨ ਜਾ ਰਹੇ ਹਾਂ ਜੋ ਭਾਵੇਂ ਬਾਲੀਵੁੱਡ ਦੇ ਵੱਡੇ ਵੱਡੇ ਚਮਕਦੇ ਸਿਤਾਰੇ ਜਾਂ ਫਿਰ ਕਰੋੜਾਂ ਦੇ ਐਕਸ਼ਨ ਸੀਨਸ ਦੇ ਵਾਲੀ ਮੂਵੀ ਨਹੀਂ ਹੈ, ਪਰ ਇਹ ਉਮੀਦ ਹੈ ਕਿ ਤੁਹਾਡੇ ਦਿਲ ਨੂੰ ਇੰਨੀ ਗਹਿਰਾਈ ਤੱਕ ਛੂ ਜਾਏਗੀ ਕਿ ਤੁਹਾਡੀਆਂ ਅੱਖਾਂ ਜ਼ਰੂਰ ਨਮ ਹੋ ਜਾਣਗੀਆਂ। ਅਤੇ ਸੰਜੇ ਨਾਲ ਦੱਸੋ ਸਾਡੀ ਅੱਜ ਦੀ ਮੂਵੀ ਦਾ ਨਾਮ।
1: ਜੋ ਸਾਡੀ ਅੱਜ ਦੀ ਮੂਵੀ ਹੈ ਉਸਦਾ ਨਾਮ ਹੈ ਬੰਬ ਬੰਬ ਬੋਲੇ।
0: ਜੀ,
1: ਜੋ ਸਾਡੀ ਅੱਜ ਦੀ ਮੂਵੀ ਹੈ ਉਸਦਾ ਨਾਮ ਹੈ ਬੰਬ ਬੰਬ ਬੋਲੇ। ਅਤੇ ਇਹ ਸਿਰਫ ਇੱਕ ਬਾਲ ਫਿਲਮ ਹੀ ਨਹੀਂ ਹੈ, ਸਗੋਂ ਇੱਕ ਅਜਿਹੀ ਕਹਾਣੀ ਹੈ ਕਿ ਜੋ ਕਿ ਸਾਨੂੰ ਪਰਿਵਾਰ, ਪਿਆਰ ਅਤੇ ਆਪਸੀ ਰਿਸ਼ਤਿਆਂ ਦੇ ਤਾਲਮੇਲ ਦੀ ਬਹੁਤ ਹੀ ਜ਼ਿਆਦਾ ਵੈਲਿਊ ਸਿਖਾਉਂਦੀ ਹੈ। ਫਿਲਮ ਦੀ ਕਹਾਣੀ ਇੱਕ ਆਮ ਜਿਹੇ ਪਰਿਵਾਰ ਦੇ ਆਲੇ ਦੁਆਲੇ ਹੀ ਘੁੰਮਦੀ ਹੈ ਜੋ ਕਿ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਪਰ ਇਹ ਕਹਾਣੀ ਕਿਸੇ ਗਰੀਬੀ ਦੀ ਕਹਾਣੀ ਨਹੀਂ ਹੈ, ਕਿਸੇ ਜੂਝ ਰਹੇ ਪਰਿਵਾਰ ਦੀ ਕਹਾਣੀ ਨਹੀਂ ਹੈ, ਸਗੋਂ ਇੱਕ ਉਮੀਦ ਦੀ ਕਹਾਣੀ ਹੈ। ਇਹ ਦੱਸਦੀ ਹੈ ਕਿ ਹਾਲਾਤ ਭਾਵੇਂ ਕਿੰਨੇ ਵੀ ਔਖੇ ਹੀ ਕਿਉਂ ਨਾ ਹੋਣ, ਪਰ ਪਰਿਵਾਰ ਇਕਜੁੱਟ ਹੋਵੇ ਤਾਂ ਸਾਰੀ ਚੁਣੌਤੀਆਂ ਦਾ ਸਾਹਮਣਾ ਕਰ ਹੀ ਸਕਦਾ ਹੈ।
0: ਜੀ, ਔਰ ਫਿਲਮ ਦੀ ਜਿਹੜੀ ਅਸਲੀ ਕਹਾਣੀ ਹੈ ਨਾ, ਉਹ ਦੋ ਬੱਚਿਆਂ ਦੇ ਆਲੇ ਦੁਆਲੇ ਘੁੰਮਦੀ ਹੈ, ਜਿਸ ਦੇ ਵਿੱਚ ਪਹਿਲਾ ਬੱਚਾ ਹੈ ਪਿੰਕੂ, ਜਿਸ ਦਾ ਕਿਰਦਾਰ ਹੈ ਜਿਹੜਾ ਉਹ ਦਰਸ਼ੀਲ ਸਫਾਰੀ ਨੇ ਨਿਭਾਇਆ, ਅਤੇ ਇੱਕ ਉਸਦੀ ਛੋਟੀ ਭੈਣ ਰਿਮਝਿਮ,
1: ਬਹੁਤ ਹੀ ਪਿਆਰੀ ਬੱਚੀ। ਅਤੇ ਫਿਲਮ ਦਾ ਸਭ ਤੋਂ ਸੁੰਦਰ ਪੱਖ ਤੁਸੀਂ ਬਿਲਕੁਲ ਸਹੀ ਕਿਹਾ ਕਿ ਭੈਣ ਭਰਾਵਾਂ ਦਾ ਹੀ ਰਿਸ਼ਤਾ ਹੈ, ਕਿ ਜਿਵੇਂ ਅੱਜ ਕੱਲ੍ਹ ਦੇ ਸਮੇਂ ਵਿੱਚ ਸਾਨੂੰ ਇੱਕ ਦੂਸਰੇ ਦੀ ਕੋਈ ਸੂਝਬੂਝ ਹੀ ਨਹੀਂ ਹੁੰਦੀ, ਭੈਣ ਭਰਾ ਦੂਸਰੇ ਦੂਸਰੇ ਸ਼ਹਿਰਾਂ ਵਿੱਚ ਹੁੰਦੇ ਨੇ, ਅਤੇ ਇਹ ਫਿਲਮ ਦੇਖ ਕੇ ਤੁਹਾਨੂੰ ਪੱਕਾ ਹੀ ਆਪਣੇ ਭੈਣ ਭਰਾ ਦੀ ਯਾਦ ਆਵੇਗੀ ਹੀ ਆਵੇਗੀ, ਭਾਵੇਂ ਤੁਸੀਂ ਸੱਤ ਸਮੁੰਦਰ ਪਾਰ ਹੀ ਕਿਉਂ ਨਾ ਬੈਠੇ ਹੋਵੋ।
0: ਅਤੇ ਦੋਸਤੋ ਇਹ ਫਿਲਮ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਕਹਾਣੀ ਸ਼ੁਰੂਆਤ ਦੇ ਵਿੱਚ ਇੱਕ ਆਸਾਮ ਦੀ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਮਿਡਲ ਜਿਹੜੀ ਹੁੰਦੀ ਹੈ, ਮਿਡਲ ਕਲਾਸ ਫੈਮਿਲੀ ਹੈ, ਉਸਦੀ ਸਟੋਰੀ ਹੈ ਜੋ ਚਾਹ ਦੇ ਬਗਾਨ ਦੇ ਵਿੱਚ ਕੰਮ ਕਰਦੀ ਹੈ। ਅਤੇ ਕਹਾਣੀ ਦੇ ਵਿੱਚ ਮੋੜ ਉਦੋਂ ਆਉਂਦਾ ਦੋਸਤੋ ਜਦੋਂ ਜਿਹੜਾ ਲੜਕਾ ਹੁੰਦਾ, ਯਾਨੀ ਕਿ ਪਿੰਕੂ, ਉਹਦੇ ਕੋਲੋਂ ਉਹਦੀ ਭੈਣ ਦਾ ਜਿਹੜਾ ਇੱਕ ਇਕਲੌਤਾ ਸ਼ੂਜ਼ ਹੁੰਦਾ ਜਾਂ ਇਕਲੌਤਾ ਪੇਅਰ ਹੁੰਦਾ ਜੁੱਤਿਆਂ ਦਾ, ਉਹ ਕਿਤੇ ਗੁੰਮ ਹੋ ਜਾਂਦਾ। ਅਤੇ ਹੁਣ ਘਰ ਦੇ ਹਾਲਾਤ ਅਜਿਹੇ ਵੀ ਨਹੀਂ ਹੁੰਦੇ ਕਿ ਪਿਤਾ ਨਵੇਂ ਜੁੱਤੇ ਲੈ ਦੇਣ ਜਾਂ ਖਰੀਦ ਕੇ ਦੇ ਸਕਣ, ਅਤੇ ਬੱਚੇ ਆਪਣੇ ਮਾਤਾ ਪਿਤਾ ਦੀ ਮਜਬੂਰੀ ਨੂੰ ਸਮਝਦੇ ਨੇ, ਅਤੇ ਆਪਣੇ ਘਰ ਦੇ ਵਿੱਚ ਬਿਨਾਂ ਦੱਸੇ ਇੱਕੋ ਜੁੱਤੀ ਦੇ ਜੋੜੇ ਨੂੰ ਦੋਵੇਂ ਜਣੇ ਵਾਰੀ ਵਾਰੀ ਪਾ ਕੇ ਸਕੂਲ ਜਾਣ ਦਾ ਫੈਸਲਾ ਕਰਦੇ ਨੇ। ਦਰਅਸਲ ਹੁੰਦਾ ਇੱਦਾਂ ਕਿ ਭੈਣ ਦਾ ਜਿਹੜਾ ਸਕੂਲ ਹੁੰਦਾ ਉਹ ਸਵੇਰ ਦੀ ਸ਼ਿਫਟ ਦੇ ਵਿੱਚ ਹੁੰਦਾ, ਅਤੇ ਜਿਹੜੀ ਜਿਲੋਂ ਰਿਮਝਿਮ ਹੁੰਦੀ ਹੈ ਉਹ ਸੁਬਾਹ ਨੂੰ ਆਪਣੇ ਭਰਾ ਪਿੰਕੂ ਦੇ ਸ਼ੂਜ਼ ਪਾ ਕੇ ਸਕੂਲ ਨੂੰ ਚਲੀ ਜਾਂਦੀ ਹੈ, ਅਤੇ ਜਦੋਂ ਦੁਪਹਿਰ ਨੂੰ ਦੂਸਰੀ ਸ਼ਿਫਟ ਦੇ ਵਿੱਚ ਸਕੂਲ ਸ਼ੁਰੂ ਹੁੰਦਾ, ਜਦੋਂ ਪਿੰਕੂ ਦਾ ਸਕੂਲ ਹੁੰਦਾ ਤਾਂ ਪਿੰਕੂ ਉਹ ਸ਼ੂਜ਼ ਉਸ ਤੋਂ ਵਾਪਸ ਲੈ ਕੇ ਆਪਣੇ ਸਕੂਲ ਦੀ ਹੈ ਜਿਹੜੀ ਉਹ ਸ਼ਿਫਟ ਦੇ ਵਿੱਚ ਚਲਾ ਜਾਂਦਾ। ਅਤੇ ਇਸ ਤਰੀਕੇ ਦੀ ਇੱਕ ਤਾਲਮੇਲ ਹੈ, ਇੱਕ ਇਮੋਸ਼ਨਲ ਸਟੋਰੀ ਹੈ ਕਿ ਇੱਕ ਮਾਸੂਮ ਬੱਚੇ, ਛੋਟੇ ਛੋਟੇ ਬੱਚੇ ਕਿਸ ਤਰੀਕੇ ਨਾਲ ਆਪਣੇ ਮਾਂ ਬਾਪ ਦੀ ਆਰਥਿਕ ਹਾਲਤ ਨੂੰ ਸਮਝਦੇ ਨੇ, ਉਹਨਾਂ ਦੀ ਕੰਡੀਸ਼ਨਸ ਨੂੰ ਸਮਝਦੇ ਨੇ, ਅਤੇ ਆਪਣੇ ਮਾਂ ਬਾਪ ਨੂੰ ਮਜਬੂਰ ਕਰਨ ਦੀ ਜਗ੍ਹਾ ਖੁਦ ਸਟਰਗਲ ਕਰਦੇ ਨੇ ਇੱਕ ਛੋਟੇ ਜਿਹੇ ਸ਼ੂਜ਼ ਦੇ ਪੇਅਰ ਦੇ ਲਈ, ਹੈ ਨਾ। ਦੇਖੋ ਬਹੁਤ ਸਾਰੇ ਲੋਕਾਂ ਦੇ ਲਈ ਹੋ ਸਕਦਾ ਹੈ ਕਿ ਜਿਹੜੇ ਸ਼ੂਜ਼ ਨੇ, ਹੈ ਨਾ, ਉਹ ਬਹੁਤ ਮਾਮੂਲੀ ਜਿਹੀ ਚੀਜ਼ ਹੈ,
1: ਬਿਲਕੁਲ
0: ਸਮਝਣਾ, ਲੇਕਿਨ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਦੇ ਲਈ ਇਹ ਛੋਟੀਆਂ ਛੋਟੀਆਂ ਚੀਜ਼ਾਂ ਵੀ ਬਹੁਤ ਵੱਡੀਆਂ ਨੇ। ਇਹ ਕਹਾਣੀ ਦੇ ਵਿੱਚ ਬਖੂਬੀ ਤਰੀਕੇ ਨਾਲ ਇਹ ਦਿਖਾਇਆ ਗਿਆ ਕਿ ਜਦੋਂ ਮਾਸੂਮ ਬੱਚਿਆਂ ਦੇ ਉੱਤੇ ਆਪਦੀ ਜ਼ਿੰਮੇਦਾਰੀ, ਮਤਲਬ ਕਿ ਉਹ ਹਾਲਾਤ ਨੂੰ ਸਮਝਦੇ ਨੇ, ਇਸ ਤਰ੍ਹਾਂ ਦਾ ਇੱਕ ਅਸਰ ਪੈਂਦਾ, ਮੈਂ ਉਹਨਾਂ ਦੇ ਮੈਂਟਲੀ ਟਰੋਮਾ ਦੇ ਉੱਤੇ ਅਸਰ ਪੈਂਦਾ ਇਹਦਾ, ਤਾਂ ਉਹ ਕਿਤੇ ਨਾ ਕਿਤੇ ਬੱਚਿਆਂ ਨੂੰ ਇੱਕ ਜਕੜਨ ਦੇ ਅੰਦਰ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਇੱਕ ਮੁਸੀਬਤ ਦੇ ਅੰਦਰ ਵੀ ਪਾ ਸਕਦਾ ਕਿਤੇ ਨਾ ਕਿਤੇ। ਤਾਂ ਇਹ ਵੀ ਜ਼ਰੂਰੀ ਹੈ, ਅਸੀਂ ਚੀਜ਼ ਦਾ ਜ਼ਰੂਰ ਧਿਆਨ ਰੱਖੀਏ ਦੋਸਤੋ, ਕਿ ਆਪਣੀ ਫੈਮਿਲੀ ਦੇ ਵਿੱਚ ਆਪਣੇ ਛੋਟੇ ਭੈਣ ਭਰਾ ਜਾਂ ਬੱਚਿਆਂ ਦੇ ਅੱਗੇ ਨਾ ਫਾਈਨੈਂਸ਼ਲੀ ਆਪਣੀ ਪਰਿਵਾਰ ਦੀ ਜਿਹੜੀ ਕੰਡੀਸ਼ਨ ਦਾ ਉਸਦਾ ਜ਼ਿਆਦਾ ਜ਼ਿਕਰ ਨਾ ਕੀਤਾ ਜਾਵੇ, ਕਿਉਂਕਿ ਉਸਦੇ ਨਾਲ ਕੀ ਹੁੰਦਾ ਕਿ ਬੱਚਿਆਂ ਦੀ ਜਿਹੜੀ ਮਾਸੂਮੀਅਤ ਹੈ ਨਾ ਉਹ ਕਿਤੇ ਖੋ ਜਾਂਦੀ ਹੈ, ਅਤੇ ਬੱਚੇ ਆਪਣੀ ਮਾਸੂਮੀਅਤ ਨੂੰ ਖੋ ਬੈਠਦੇ ਨੇ, ਅਤੇ ਉਹ ਨੈਚੁਰਲ ਜਿਹੜਾ ਉਹਨਾਂ ਦਾ ਬਿਹੇਵੀਅਰ ਉਹ ਕਿਤੇ ਨਾ ਕਿਤੇ ਖਤਮ ਹੋ ਜਾਂਦਾ।
1: ਜੀ, ਤੁਸੀਂ ਬਿਲਕੁਲ ਸਹੀ ਕਿਹਾ, ਅਤੇ ਇਸ ਦੇ ਨਾਲ ਹੀ ਮੈਨੂੰ ਇੱਕ ਬਹੁਤ ਗੱਲ ਫੀਲ ਵੀ ਹੋਈ, ਅਤੇ ਮਤਲਬ ਮੈਨੂੰ ਇਹ ਯਾਦ ਆਇਆ ਕਿ ਜਦੋਂ ਮੈਂ ਇਸ ਫਿਲਮ ਨੂੰ ਦੇਖ ਰਹੀ ਸੀ ਤਾਂ ਮੈਨੂੰ ਕਿਹੋ ਜਿਹਾ ਮਹਿਸੂਸ ਹੋਇਆ ਕਿ ਆਪਾਂ ਕਈ ਵਾਰੀ ਸੋਚਦੇ ਹਾਂ ਕਿ ਸਿਰਫ ਮਟੀਰੀਅਲਿਸਟਿਕ ਚੀਜ਼ਾਂ ਵਿੱਚ ਆਪਣੀ ਖੁਸ਼ੀ ਲੱਭਦੇ ਰਹਿੰਦੇ ਹਾਂ ਕਿ ਕਾਸ਼ ਇਹ ਹੁੰਦਾ, ਕਾਸ਼ ਉਹ ਹੁੰਦਾ, ਗੱਡੀ ਹੁੰਦੀ, ਜੁੱਤੇ ਹੁੰਦੇ, ਕੱਪੜੇ ਜਿੰਨੇ ਮਿਲ ਜਾਣ ਉਨੇ ਘੱਟ। ਪਰ ਐਸਾ ਨਹੀਂ ਹੈ, ਆਪਣੇ ਲੋਕਾਂ ਦੇ ਸਾਥ ਅਤੇ ਆਪਸੀ ਸਮਝ ਵਿੱਚ ਹੀ ਸਭ ਕੁਛ ਲੁਕਿਆ ਹੁੰਦਾ, ਸਾਰੀ ਖੁਸ਼ੀਆਂ ਉੱਧਰ ਹੀ ਨੇ।
0: ਬਿਲਕੁਲ,
1: ਜੇ ਆਪਣਾ ਪਰਿਵਾਰ ਨਾਲ ਹੈ, ਆਪਣੇ ਦੋਸਤ ਨਾਲ ਨੇ, ਤਾਂ ਕਿਸੇ ਵੀ ਚੀਜ਼ ਦੀ ਥੋੜ੍ਹ ਮਹਿਸੂਸ ਨਹੀਂ ਹੁੰਦੀ। ਅਤੇ ਇਹ ਬੱਚਿਆਂ ਨੇ ਕਿੰਨੀ ਹੀ ਚੰਗੀ ਤਰ੍ਹਾਂ ਦਰਸਾਇਆ
0: ਜੀ ਸੰਜਨਾ। ਔਰ ਅਸਲ ਮੂਵੀ ਦਾ ਜਿਹੜਾ ਕਲਾਈਮੈਕਸ ਹੈ ਉਹ ਆਪਣੇ ਆਪ ਦੇ ਵਿੱਚ ਬੜਾ ਇਮੋਸ਼ਨਲ ਹੈ। ਕਲਾਈਮੈਕਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਲੜਕਾ ਹੈ, ਜਿਹੜਾ ਭਰਾ ਹੈ, ਅਤੇ ਉਹ ਕੀ ਕਰਦਾ ਹੈ, ਯਾਨੀ ਕਿ ਪਿੰਕੂ ਇੱਕ ਕੰਪੀਟੀਸ਼ਨ ਦੇ ਵਿੱਚ ਪਾਰਟਿਸਪੇਟ ਕਰਦਾ ਸਿਰਫ ਜੁੱਤਿਆਂ ਦੇ ਲਈ। ਅਤੇ ਉਸਦੇ ਵਿੱਚ ਵੀ ਬੜੀ ਹੈਰਾਨੀ ਹੁੰਦੀ ਹੈ ਕਿ ਕਲਾਈਮੈਕਸ ਦੇ ਵਿੱਚ ਇੱਕ ਮੈਰਾਥੋਨ ਦੌੜ ਕਰਵਾਈ ਜਾਂਦੀ ਹੈ, ਅਤੇ ਉਹਦੇ ਵਿੱਚ ਤੀਸਰੇ ਨੰਬਰ ਦੇ ਉੱਤੇ ਜਿਹੜਾ ਪ੍ਰਾਈਜ਼ ਹੁੰਦਾ ਇੱਕ ਸਪੋਰਟ ਸ਼ੂਜ਼ ਹੁੰਦੇ ਨੇ, ਹਾਲਾਂਕਿ ਫਸਟ ਪ੍ਰਾਈਜ਼ ਉਸਦੇ ਵਿੱਚ ਸਾਈਕਲ ਹੁੰਦੀ ਹੈ। ਅਤੇ ਉਹ ਬੱਚੇ ਦੀ ਕੀ ਮਾਸੂਮੀਅਤ ਹੈ ਕਿ ਉਹ ਫਸਟ ਪ੍ਰਾਈਜ਼ ਨਾ ਲੈ ਕੇ ਥਰਡ ਪ੍ਰਾਈਜ਼ ਲੈਣਾ ਚਾਹੁੰਦਾ ਹੈ, ਅਤੇ ਉਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਥਰਡ ਰੱਖੇ, ਹਾਲਾਂਕਿ ਉਸਦੇ ਅੰਦਰ ਇੰਨੀ ਐਬਿਲਿਟੀ ਹੁੰਦੀ ਹੈ ਕਿ ਉਹ ਫਸਟ ਆ ਸਕਦਾ, ਲੇਕਿਨ ਉਹ ਜਾਣਬੁੱਝ ਕੇ ਉਸ ਦੌੜ ਦੇ ਵਿੱਚ ਬਹੁਤ ਸਲੋ ਦੌੜਦਾ ਕਿ ਮੈਂ ਤੀਸਰਾ ਸਥਾਨ ਹਾਸਿਲ ਕਰਾਂ। ਲੇਕਿਨ ਕੁਛ ਐਸੇ ਹਾਲਾਤ ਬਣਦੇ ਨੇ, ਕੁਛ ਐਸਾ ਹੁੰਦਾ ਹੈ ਉਸ ਦੌੜ ਦੇ ਅੰਦਰ ਕਿ ਉਹ ਬੱਚਾ ਆਪਣੀ ਪੂਰੀ ਸਟਰੈਂਥ ਦੇ ਨਾਲ ਦੌੜਨਾ ਸ਼ੁਰੂ ਕਰਦਾ, ਉਸ ਨੂੰ ਇੱਦਾਂ ਲੱਗਦਾ ਕਿ ਸ਼ਾਇਦ ਮੈਂ ਤੀਸਰੇ ਸਥਾਨ 'ਤੇ ਨਹੀਂ ਆਉਂਦਾ। ਅਤੇ ਜਦੋਂ ਆਪਣੀ ਪੂਰੀ ਸਟਰੈਂਥ ਦੇ ਨਾਲ ਦੌੜਦਾ, ਕਹਿੰਦੇ ਨੇ ਕਿ ਬੱਚਿਆਂ ਦੀ ਮਾਸੂਮੀਅਤ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਕਰ ਕੀ ਰਹੇ ਨੇ, ਤਾਂ ਇੰਨੀ ਤੇਜ਼ ਦੌੜਦਾ ਕਿ ਉਹ ਪਹਿਲੇ ਨੰਬਰ 'ਤੇ ਆ ਜਾਂਦਾ। ਅਤੇ ਜਦੋਂ ਉਹ ਲਾਈਨ ਕ੍ਰੋਸ ਕਰਕੇ ਥੱਕ ਕੇ ਜਾ ਕੇ ਗਿਰਦਾ, ਤਾਂ ਜਦੋਂ ਉਸਦਾ ਕੋਚ ਉਹਨੂੰ ਚੱਕਦਾ ਤਾਂ ਸਭ ਤੋਂ ਪਹਿਲਾਂ ਉਹ ਸਵਾਲ ਇਹ ਕਰਦਾ ਕਿ ਕੀ ਮੈਂ ਥਰਡ ਆਇਆ, ਤਾਂ ਬਹੁਤ ਇਮੋਸ਼ਨਲ ਡਾਇਲੋਗਸ ਨੇ ਉਸ ਟਾਈਮ। ਅਤੇ ਉਹ ਕਹਿੰਦਾ ਕਿ ਨਹੀਂ ਤੂੰ ਫਸਟ ਆਇਆ, ਤਾਂ ਬੱਚਾ ਰੋਣਾ ਸ਼ੁਰੂ ਕਰ ਦਿੰਦਾ। ਤਾਂ ਉਹ ਕਹਿੰਦੇ ਨੇ ਕਿ ਥਰਡ ਤੋਂ ਜ਼ਿਆਦਾ ਵੱਡਾ ਹੁੰਦਾ ਫਸਟ, ਹੈ ਨਾ। ਤਾਂ ਉੱਥੇ ਹੀ ਫਿਲਮ ਦੇ ਕਲਾਈਮੈਕਸ ਦੇ ਵਿੱਚ ਜਾਂ ਐਂਡ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਉਹਦੇ ਮਾਂ ਬਾਪ ਨੇ ਜਿਹੜੇ ਉਹ ਆਖੀਰ ਦੇ ਵਿੱਚ ਇੱਕ ਨਵੇਂ ਪੇਅਰ ਦੋਨਾਂ ਭੈਣ ਭਰਾਵਾਂ ਨੂੰ ਗਿਫਟ ਕਰ ਦਿੰਦੇ ਨੇ। ਤਾਂ ਦੋਸਤੋ ਬੇਸਿਕਲੀ ਸਟੋਰੀ ਹੈ ਜਿਹੜੀ ਪਿਓਰਲੀ ਬੱਚਿਆਂ ਦੇ ਨਾਲ ਓਰੀਐਂਟਡ ਹੈ, ਬੱਚਿਆਂ ਦੇ ਨਾਲ ਜੁੜੀ ਹੋਈ ਇੱਕ ਪਰਿਵਾਰਿਕ ਫਿਲਮ ਹੈ। ਬਹੁਤ ਕੁਝ ਸਿੱਖਣ ਨੂੰ ਆ ਮੂਵੀ ਤੋਂ, ਬਹੁਤ ਇਮੋਸ਼ਨਲੀ ਅਟੈਚ ਕਰਦੀ ਹੈ ਤੁਹਾਨੂੰ। ਔਰ ਜੇਕਰ ਗੱਲ ਕਰੀਏ ਫਿਲਮ ਦੇ ਮਿਊਜ਼ਿਕ ਦੀ, ਤਾਂ ਫਿਲਮ ਦਾ ਮਿਊਜ਼ਿਕ ਵੀ ਬੜਾ ਜ਼ਬਰਦਸਤ ਹੈ, ਫਿਲਮ ਦੇ ਹਿਸਾਬ ਦੇ ਨਾਲ ਬਹੁਤ ਢੁਕਵਾਂ ਮਿਊਜ਼ਿਕ ਹੈ। ਅਤੇ ਫਿਲਮ ਦੀ ਰਫ਼ਤਾਰ ਥੋੜ੍ਹੀ ਜਿਹੀ ਸਲੋ ਹੈ। ਸਾਡੇ ਜਿਹੜੇ ਦੋਸਤ, ਸਾਡੇ ਜਿਹੜੇ ਸਰੋਤਾ ਐਕਸ਼ਨ ਮੂਵੀਜ਼ ਦੇਖਣਾ ਪਸੰਦ ਕਰਦੇ ਨੇ ਜਾਂ ਥ੍ਰਿਲ ਪਸੰਦ ਕਰਦੇ ਨੇ, ਤਾਂ ਹੋ ਸਕਦਾ ਕਿ ਉਹਨਾਂ ਨੂੰ ਸਟਾਰਟਿੰਗ ਦੇ ਵਿੱਚ ਇਹ ਮੂਵੀ ਥੋੜ੍ਹੀ ਜਿਹੀ ਬੋਰ ਲੱਗੇ, ਪਰ ਜਿਵੇਂ ਜਿਵੇਂ ਮੂਵੀ ਅੱਗੇ ਟਰੈਵਲ ਕਰਦੀ ਹੈ ਤਾਂ ਮੂਵੀ ਆਪਣਾ ਅਸਲੀ ਰੰਗ ਹੈ ਜਿਹੜਾ ਉਹ ਦਿਖਾਉਣਾ ਸ਼ੁਰੂ ਕਰਦੀ ਹੈ, ਅਤੇ ਆਡੀਅੰਸ ਨੂੰ ਬਹੁਤ ਅੱਛੇ ਤਰੀਕੇ ਨਾਲ ਹੈ ਜਿਹੜਾ ਜੋੜ ਲੈਂਦੀ ਹੈ। ਅਤੇ ਇਸ ਦੇ ਨਾਲ ਹੀ ਤੁਹਾਨੂੰ ਦੋਸਤੋ ਤੁਹਾਨੂੰ ਸੁਣਾਉਣੇ ਆ ਪ੍ਰੋਗਰਾਮ ਦੇ ਵਿੱਚ ਇਹ ਅਗਲਾ ਗੀਤ।

0: ਜੀ ਦੋਸਤੋ, ਅੱਜ ਯਾਨੀ ਕਿ 16 ਜੂਨ ਨੂੰ ਪੂਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਡੇ ਆਫ ਫੈਮਿਲੀ ਰੈਮਿਟੈਂਸ ਜੇ ਡੇ ਹੈ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ। ਸੰਜਨਾ, ਇਹ ਦਿਨ ਬੜਾ ਖਾਸ ਹੈ। ਹੁਣ ਇਸ ਦੇ ਵਿੱਚ ਅਕਸਰ ਸਾਡੇ ਦੋਸਤਾਂ ਨੇ ਹੋ ਸਕਦਾ ਕਿ ਇਹ ਪਹਿਲੀ ਵਾਰ ਸੁਣਿਆ ਹੋਵੇ, ਪਰ ਦੋਸਤੋ ਕੀ ਤੁਸੀਂ ਸੋਚ ਸਕਦੇ ਹੋ ਕਿ ਜਿਹੜਾ ਰੈਮਿਟੈਂਸ ਹੁੰਦਾ ਕੀ ਹੈ? ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਉਹ ਪੈਸੇ ਜੋ ਸਾਡੇ ਪਰਦੇਸੀ ਵੀਰ ਭੈਣ ਭਰਾ ਆਪਣੇ ਖੂਨ ਪਸੀਨੇ ਦੀ ਕਮਾਈ ਵਿੱਚੋਂ ਬਚਾ ਕੇ ਸਾਡੇ ਆਪਣੇ ਪਿੰਡ, ਆਪਣੇ ਘਰ ਅਤੇ ਆਪਣੇ ਮਾਪਿਆਂ ਨੂੰ ਜਾਂ ਆਪਣੇ ਪਰਿਵਾਰ ਦੀ ਪਰਵਰਿਸ਼ ਦੇ ਲਈ ਜਾਂ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਨੂੰ ਵਾਪਿਸ ਭੇਜਦੇ ਨੇ। ਯਾਨੀ ਕਿ ਫੋਰਨ ਦੇ ਵਿੱਚ ਜਿਹੜੇ ਸਾਡੇ ਰਿਸ਼ਤੇਦਾਰ ਜਾਂ ਸਾਡੇ ਭੈਣ ਭਰਾ ਗਏ ਹੋਏ ਨੇ, ਉਹ ਜੋ ਪੈਸਾ ਬਚਾ ਕੇ ਸਾਨੂੰ ਵਾਪਿਸ ਆਪਣੇ ਘਰ ਭੇਜਦੇ ਨੇ, ਉਸ ਨੂੰ ਰੈਮਿਟੈਂਸ ਕਿਹਾ ਜਾਂਦਾ ਹੈ।
1: ਜੀ ਬਿਲਕੁਲ।
0: ਦੋਸਤੋ, ਇਹ ਸਿਰਫ ਇੱਕ ਬੇਸਿਕਲੀ ਇੱਕ ਕਾਗਜ਼ ਦਾ ਟੁਕੜਾ ਨਹੀਂ ਹੁੰਦਾ ਜਾਂ ਕੋਈ ਕਰੰਸੀ ਨਹੀਂ ਹੁੰਦੀ, ਇਹ ਹਰ ਇੱਕ ਰੁਪਈਏ ਦੇ ਪਿੱਛੇ ਪਰਦੇਸਾਂ ਦੀਆਂ ਉਹ ਠੰਡੀਆਂ ਰਾਤਾਂ ਦੀ ਛੁਪੀ ਹੋਈ ਇੱਕ ਆਹਟ ਹੈ ਜਿੱਥੇ ਓਵਰ ਟਾਈਮ ਲਗਾਇਆ ਜਾਂਦਾ। ਇਸ ਦੇ ਪਿੱਛੇ ਇੱਕ ਪਰਿਵਾਰ ਤੋਂ ਦੂਰ ਰਹਿੰਦੇ ਇਕਲੌਤੇ ਤਿਉਹਾਰ ਕੱਟਣ ਦਾ ਜਿਹੜਾ ਦਰਦ ਆ ਉਹ ਹੁੰਦਾ ਹੈ, ਔਰ ਇਸ ਪੈਸੇ ਦੇ ਨਾਲ ਆਪਣੇ ਪਰਿਵਾਰ ਦੀ, ਆਪਣੇ ਭੈਣ ਭਰਾਵਾਂ ਦੇ ਪ੍ਰਤੀ ਜਿਹੜੀ ਜ਼ਿੰਮੇਦਾਰੀ ਹੈ ਅਤੇ ਉਹਨਾਂ ਨੂੰ ਇੱਕ ਸੁਖਦ ਜੀਵਨ ਦੇਣ ਦਾ ਜਿਹੜਾ ਵਾਅਦਾ ਹੈ ਉਹ ਪੂਰਾ ਕਰਨ ਦੀ ਇੱਕ ਚਾਹਤ ਹੁੰਦੀ ਹੈ। ਅਤੇ ਬੇਸਿਕਲੀ ਅਸੀਂ ਕਿਉਂਕਿ ਸਮਝੇ ਨਾ ਇੱਕ ਐਸੇ ਰੀਜਨ ਤੋਂ ਬਿਲੋਂਗ ਕਰਦੇ ਹਾਂ, ਅਸੀਂ ਪੰਜਾਬ ਤੋਂ ਬਿਲੋਂਗ ਕਰਦੇ ਹਾਂ ਜੋ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਫੋਰਨਰਸ ਜਿੱਥੋਂ ਗਏ ਹੋਏ ਨੇ, ਹੈ ਨਾ, ਕਿ ਇਹ ਜਿਹੜਾ ਪ੍ਰਵਾਸ ਹੈ ਸਭ ਤੋਂ ਵੱਡੇ ਪੱਧਰ ਦੇ ਉੱਤੇ ਅਗਰ ਕਹੀਏ ਹਿੰਦੁਸਤਾਨ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਹੋਇਆ, ਤਾਂ ਅਸੀਂ ਇਸ ਚੀਜ਼ ਨੂੰ ਫੀਲ ਕਰ ਸਕਦੇ ਹਾਂ। ਤਾਂ
1: ਜੀ
0: ਦੋਸਤੋ,
1: ਬਿਲਕੁਲ।
0: ਇਸੇ ਦੇ ਲਈ ਅੱਜ ਸੰਯੁਕਤ ਰਾਸ਼ਟਰ ਨੇ ਉਹਨਾਂ ਕਰੋੜਾਂ ਪ੍ਰਵਾਸੀਆਂ ਦੇ ਲਈ, ਕਾਮਿਆਂ ਦੇ ਲਈ ਇਸ ਦਿਨ ਨੂੰ ਖਾਸ ਤੌਰ ਦੇ ਉੱਤੇ ਨਿਰਧਾਰਿਤ ਕੀਤਾ ਤਾਂ ਕਿ ਉਹਨਾਂ ਦੀ ਮਿਹਨਤ ਨੂੰ ਸਲਾਮ ਕੀਤਾ ਜਾ ਸਕੇ, ਉਹਨਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਜਾ ਸਕੇ। ਅਤੇ ਅੱਜ ਦਾ ਦਿਨ ਖਾਸ ਤੌਰ ਦੇ ਉੱਤੇ ਸਾਡੇ ਉਹਨਾਂ ਭਰਾਵਾਂ ਨੂੰ ਡੈਡੀਕੇਟਡ ਹੈ।
1: ਜੀ ਬਿਲਕੁਲ, ਤੁਸੀਂ ਬਿਲਕੁਲ ਸਹੀ ਕਿਹਾ ਕਿ ਅੱਜ ਦੇ ਦਿਨ ਦਾ ਮਕਸਦ ਉਹਨਾਂ ਲੋਕਾਂ ਦੇ ਯੋਗਦਾਨ ਨੂੰ ਸਲਾਮ ਕਰਨਾ ਹੀ ਹੈ ਜੋ ਆਪਣੇ ਪਰਿਵਾਰਾਂ ਦੀ ਖਾਤਰ ਵਿਦੇਸ਼ਾਂ ਵਿੱਚ ਹਨ, ਆਪਣੇ ਪਰਿਵਾਰ ਤੋਂ ਦੂਰ ਰਹਿ ਰਹੇ ਹਨ ਤੇ ਦਿਨ ਰਾਤ ਮਿਹਨਤ ਕਰਦੇ ਹਨ ਤਾਂ ਜੋ ਆਪਣੀ ਕਮਾਈ ਦਾ ਹਿੱਸਾ ਆਪਣੇ ਘਰ ਭੇਜ ਸਕਣ। ਤੇ ਪੰਜਾਬ ਨਾਲ ਜ਼ਰੂਰ ਹੀ ਇਸ ਦਿਨ ਦਾ ਬਹੁਤ ਹੀ ਖਾਸ ਰਿਸ਼ਤਾ ਹੈ ਕਿਉਂਕਿ ਪੰਜਾਬ ਦੇ ਬਹੁਤ ਹੀ ਸਾਰੇ ਨੌਜਵਾਨ ਤੇ ਹਰ ਪਰਿਵਾਰ ਦਾ ਮੈਂਬਰ, ਮੈਨੂੰ ਤਾਂ ਲੱਗਦਾ ਹੈ ਬਹੁਤ ਜ਼ਿਆਦਾ ਹੀ ਪਰਿਵਾਰਾਂ ਦੇ ਮੈਂਬਰ ਵਿਦੇਸ਼ਾਂ ਵਿੱਚ ਜਾ ਕੇ ਰਹਿ ਰਹੇ ਹਨ, ਭਾਵੇਂ ਉਹ ਕੈਨੇਡਾ ਹੋਵੇ, ਭਾਵੇਂ ਆਸਟ੍ਰੇਲੀਆ, ਇਟਲੀ, ਯੂਕੇ ਅਤੇ ਬਹੁਤ ਹੀ ਸਾਰੇ ਦੇਸ਼।
0: ਜੀ, ਤੇ ਦੋਸਤੋ ਇਸੇ ਤਰੀਕੇ ਨਾਲ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜੁੜੇ ਰਹਿਣੇ ਆ, ਪਰ ਇੱਕ ਬ੍ਰੇਕ ਤੋਂ ਬਾਅਦ।
2: ਇੰਡੀਅਨ ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9851011848, 9880828048।
0: ਦੋਸਤੋ, ਅੱਜ ਦਾ ਦਿਨ ਇਸ ਲਈ ਵੀ ਬੜਾ ਖਾਸ ਹੈ ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦੀ ਉਹ ਹੀਰੋ ਬਾਰੇ ਜਿਸ ਦਾ ਨਾਮ ਤੁਹਾਡੇ 'ਚੋਂ ਬਹੁਤ ਸਾਰੇ ਸਾਡੇ ਦੋਸਤਾਂ ਨੇ ਆਪਣੀ ਕਿਤਾਬਾਂ ਦੇ ਵਿੱਚ ਜ਼ਰੂਰ ਸੁਣਿਆ ਹੋਵੇਗਾ, ਕਹਾਣੀਆਂ ਦੇ ਵਿੱਚ ਜ਼ਰੂਰ ਸੁਣਿਆ ਹੋਵੇਗਾ। ਦੋਸਤੋ, ਅੱਜ 16 ਜੂਨ ਹੈ, ਅਸੀਂ ਯਾਦ ਕਰ ਰਹੇ ਹਾਂ ਭਾਰਤ ਦੇ ਉਹ ਮਹਾਨ ਦੇਸ਼ ਭਗਤ ਅਤੇ ਸਵਰਾਜ ਪਾਰਟੀ ਦੇ ਸੰਸਥਾਪਕ ਦੇਸ਼ ਬੰਧੂ ਚਿਤਰੰਜਨ ਦਾਸ ਨੂੰ। ਅੱਜ ਉਹਨਾਂ ਦੀ ਬਰਸੀ ਹੈ ਦੋਸਤੋ। ਚਿਤਰੰਜਨ ਦਾਸ ਦੋਸਤੋ ਜਨਮ 5 ਨਵੰਬਰ 1870 ਨੂੰ ਕੋਲਕਾਤਾ ਦੇ ਵਿੱਚ ਹੋਇਆ ਅਤੇ ਉਹ ਇੱਕ ਬਹੁਤ ਹੀ ਕਾਬਿਲ ਕਾਨੂੰਨਦਾਨ ਸਨ, ਯਾਨੀ ਕਿ ਬਹੁਤ ਅੱਛੇ ਐਡਮਿਨਿਸਟ੍ਰੇਟਰ, ਲਾਇਰ ਸਨ ਦੋਸਤੋ ਉਹ। ਅਤੇ ਉਹਨਾਂ ਨੇ 1908 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਮਹਾਨ ਕ੍ਰਾਂਤੀਕਾਰੀ ਅਰਵਿੰਦੋ ਘੋਸ਼ ਨੂੰ ਅਲੀਪੁਰ ਬੰਬ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਤਾਂ CR ਦਾਸ ਜੀ ਨੇ ਆਪਣੀ ਸਭ ਕੁਝ ਦਾਅ ਤੇ ਲਗਾ ਕੇ ਅਦਾਲਤ ਦੇ ਵਿੱਚ ਉਹਨਾਂ ਦਾ ਕੇਸ ਲੜਿਆ। ਜਦੋਂ ਮਹਾਤਮਾ ਗਾਂਧੀ ਜੀ ਨੇ ਨਾਮਿਲਵਰਤਨ ਅੰਦੋਲਨ ਸ਼ੁਰੂ ਕੀਤਾ ਤਾਂ ਚਿਤਰੰਜਨ ਦਾਸ ਜੀ ਨੇ ਵੀ ਆਪਣੀ ਚੱਲਦੇ ਹੋਏ ਵਕਾਲਤ ਛੱਡ ਕੇ ਉਸ ਅੰਦੋਲਨ ਦੇ ਵਿੱਚ ਗਾਂਧੀ ਜੀ ਦਾ ਸਾਥ ਦਿੱਤਾ ਅਤੇ ਉਹਨਾਂ ਨੇ ਵਿਦੇਸ਼ੀ ਕੱਪੜਿਆਂ ਦਾ ਤਿਆਗ ਕੀਤਾ ਅਤੇ ਖਾਦੀ ਪਾਉਣੀ ਸ਼ੁਰੂ ਕਰ ਦਿੱਤੀ।
1: ਕੀ ਤੁਹਾਨੂੰ ਇੱਕ ਗੱਲ ਪਤਾ ਹੈ ਇਹਨਾਂ ਬਾਰੇ ਕਿ
0: ਜੀ
1: ਦੇਸ਼ ਬੰਧੂ ਇਹਨਾਂ ਦਾ ਅਸਲੀ ਨਾਮ ਨਹੀਂ ਸੀ,
0: ਹੂੰ,
1: ਇਹ ਇਹਨਾਂ ਨੂੰ ਸਨਮਾਨ ਦੇ ਤੌਰ ਤੇ ਦਿੱਤਾ ਗਿਆ ਸੀ ਜਿਸ ਦਾ ਮਤਲਬ ਹੈ ਦੇਸ਼ ਦਾ ਮਿੱਤਰ। ਇਹ ਖਿਤਾਬ ਲੋਕਾਂ ਨੇ ਇਹਨਾਂ ਨੂੰ ਦਿੱਤਾ ਸੀ।
0: ਜੀ ਦੋਸਤੋ, ਉਹਨਾਂ ਨੇ ਪੰਡਿਤ ਮੋਤੀ ਲਾਲ ਨਹਿਰੂ ਜੀ ਨਾਲ ਮਿਲ ਕੇ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ਅਤੇ ਅੰਗਰੇਜ਼ ਹਕੂਮਤ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਸ਼ ਦੀ ਆਜ਼ਾਦੀ ਦੀ ਮੰਗ ਕੀਤੀ। ਪਰ ਦੇਸ਼ ਦੀ ਦਿਨ ਰਾਤ ਸੇਵਾ ਕਰਦਿਆਂ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਵਿਗੜ ਗਈ ਔਰ 16 ਜੂਨ 1925 ਨੂੰ ਯਾਨੀ ਅੱਜ ਹੀ ਦੇ ਦਿਨ ਇਹ ਮਹਾਨ ਰੂਹ ਸਾਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਕੇ ਚਲੀ ਗਈ। ਲੇਕਿਨ ਦੋਸਤੋ, ਇਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਅਤੇ ਇਹਨਾਂ ਦੀ ਮਿਹਨਤ ਅੱਜ ਵੀ ਸਾਡੇ ਦਿਲਾਂ ਦੇ ਅੰਦਰ ਇਸੇ ਤਰੀਕੇ ਨਾਲ ਮੌਜੂਦ ਹੈ।

0: ਜੀ ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿਪ ਕਿਓਰ ਖਤਮ ਕਰਨ ਦੀ ਮੈਨੂੰ ਇਸ਼ਫਾਕ ਨੂੰ
1: ਅਤੇ ਮੈਨੂੰ ਸੰਜਨਾ ਨੂੰ
0: ਦਿਓ ਆਗਿਆ, ਅਤੇ ਤੁਸੀਂ ਆਨੰਦ ਮਾਨੋ ਇਸ ਆਖਰੀ ਗੀਤ ਦਾ।

0: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏਅਰ ਐਪ ਤੇ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਕੇਂਦਰ। ਸਵਾਮ ਲਾ ਲਓ, ਸ਼ਾਮ ਦੇ 7 ਵੱਜ ਚੁੱਕੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਫਰਾਂਸ ਦੇ ਏਵੀਆਨ ਪਹੁੰਚ ਗਏ ਨੇ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ 'ਚ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿੱਚ ਕੀਤੀਆਂ ਗਈਆਂ ਤਿਆਰੀਆਂ ਦੀ ਵੇਰਵੇ ਸਹਿਤ ਸਮੀਖਿਆ ਕੀਤੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਵੱਖ ਵੱਖ ਸੱਭਿਆਚਾਰਾਂ ਅਤੇ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਉਭਰਿਆ ਹੈ।

0: ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2027 ਦੀ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ ਅਤੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਡਾਕਟਰ ਵਰਿੰਦਰ ਕੁਮਾਰ ਭਾਲਕੇ ਨਸ਼ਾ ਮੁਕਤ ਭਾਰਤ ਹਫ਼ਤੇ ਦਾ ਵਰਚੁਅਲ ਉਦਘਾਟਨ ਕਰਨਗੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ 2 ਦਿਨਾਂ ਦੌਰੇ 'ਤੇ ਫਰਾਂਸ ਅਤੇ ਏਵੀਅਨ ਪਹੁੰਚ ਗਏ ਨੇ। ਇਹ ਸੰਮੇਲਨ ਕੱਲ੍ਹ ਸ਼ੁਰੂ ਹੋਇਆ ਸੀ। ਏਵੀਅਨ ਪਹੁੰਚਣ 'ਤੇ ਪ੍ਰਧਾਨ ਮੰਤਰੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਵਿਸ਼ਵ ਨੇਤਾਵਾਂ ਨਾਲ ਗੱਲਬਾਤ ਕਰਨ ਅਤੇ ਅਹਿਮ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਉਤਸੁਕ ਨੇ। ਉਨ੍ਹਾਂ ਕਿਹਾ ਕਿ ਭਾਰਤ ਇੱਕ ਵਧੇਰੇ ਟਿਕਾਊ ਅਤੇ ਖੁਸ਼ਹਾਲ ਪ੍ਰਿਥਵੀ ਲਈ ਸਮੂਹਕ ਯਤਨਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਸ੍ਰੀ ਮੋਦੀ ਏਵੀਅਨ ਜਾਣ ਲਈ ਸਵਿਟਜ਼ਰਲੈਂਡ ਦੇ ਜਨੇਵਾ ਪਹੁੰਚੇ। ਹਵਾਈ ਅੱਡੇ 'ਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਏ ਪਾਮੇਲੇਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੋਹਾਂ ਨੇਤਾਵਾਂ ਨੇ ਨਿੱਘੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ ਅਤੇ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧਤਾ ਦੁਹਰਾਈ। ਇੱਕ ਸੰਖੇਪ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਜਨੇਵਾ ਤੋਂ ਲਗਭਗ 45 ਕਿਲੋਮੀਟਰ ਦੂਰ ਸਥਿਤ ਏਵੀਅਨ ਲਈ ਰਵਾਨਾ ਹੋਏ। ਇਹ G7 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਲਗਾਤਾਰ 7ਵੀਂ ਅਤੇ ਇਸ ਮੰਚ 'ਤੇ ਭਾਰਤ ਦੀ 13ਵੀਂ ਭਾਗੀਦਾਰੀ ਹੈ। ਸਿਖਰ ਸੰਮੇਲਨ ਵਿੱਚ ਭਾਰਤ ਦੀ ਨਿਰੰਤਰ ਮੌਜੂਦਗੀ ਮੁੱਖ ਵਿਸ਼ਵ ਚੁਣੌਤੀਆਂ ਨੂੰ ਹੱਲ ਕਰਨ ਅਤੇ ਸ਼ਾਂਤੀ, ਸੁਰੱਖਿਆ, ਨਿਰੰਤਰ ਵਿਕਾਸ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਯਤਨਾਂ ਵਿੱਚ ਇਸ ਦੀ ਵੱਧਦੀ ਭੂਮਿਕਾ ਨੂੰ ਦਰਸਾਉਂਦੀ ਹੈ। ਇਹ ਸਿਖਰ ਸੰਮੇਲਨ ਭਾਰਤ ਲਈ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਸ੍ਰੀ ਮੋਦੀ ਗਲੋਬਲ ਸਾਊਥ ਦੀ ਆਵਾਜ਼ ਅਤੇ ਚਿੰਤਾਵਾਂ ਨੂੰ ਵਿਸ਼ਵ ਪੱਧਰ 'ਤੇ ਉਠਾ ਸਕਦੇ ਨੇ। ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਤੌਰ 'ਤੇ ਸਵਾਗਤ ਕਰਨਗੇ। ਇਸ ਤੋਂ ਬਾਅਦ ਸ੍ਰੀ ਮੋਦੀ ਨਵੀਆਂ ਸਾਂਝੇਦਾਰੀਆਂ ਬਣਾਉਣ ਅਤੇ ਅੰਤਰਰਾਸ਼ਟਰੀ ਇਕਜੁੱਟਤਾ ਦਾ ਪੁਨਰ ਨਿਰਮਾਣ ਵਿਸ਼ੇ 'ਤੇ ਇੱਕ ਉੱਚ ਪੱਧਰੀ ਕਾਰਜ ਸੈਸ਼ਨ ਵਿੱਚ ਹਿੱਸਾ ਲੈਣਗੇ। ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਮਰ ਅਤੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਦਵੱਲੀਆਂ ਮੀਟਿੰਗਾਂ ਵੀ ਕਰਨਗੇ। ਅੱਜ ਰਾਤੀਂ ਉਹ ਰਾਸ਼ਟਰਪਤੀ ਮੈਕਰਨ ਵੱਲੋਂ ਆਯੋਜਿਤ ਇੱਕ ਰਾਤਰੀ ਭੋਜ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਕੱਲ੍ਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਉਨ੍ਹਾਂ ਦੀ ਮੁਲਾਕਾਤ ਹੋ ਸਕਦੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿੱਚ ਕੁਝ ਪੱਧਰੀ ਖੇਤੀਬਾੜੀ ਸਮੀਖਿਆ ਮੀਟਿੰਗ ਵਿੱਚ ਸਾਉਣੀ 2026 ਰੁੱਤ ਲਈ ਦੇਸ਼ ਭਰ ਵਿੱਚ ਕੀਤੀਆਂ ਗਈਆਂ ਤਿਆਰੀਆਂ ਦੀ ਵੇਰਵੇ ਸਹਿਤ ਸਮੀਖਿਆ ਕੀਤੀ ਹੈ। ਖੇਤੀਬਾੜੀ ਮੰਤਰਾਲੇ ਨੇ ਕਿਹਾ ਕਿ ਸੰਭਾਵੀ ਅਲ ਨੀਨੋ ਦੇ ਮੱਦੇਨਜ਼ਰ ਉਨ੍ਹਾਂ ਨੇ ਕਪਾਹ ਦੇ ਉਤਪਾਦਨ ਨੂੰ ਵਧਾਉਣ, ਦਾਲਾਂ ਵਿੱਚ ਆਤਮ ਨਿਰਭਰਤਾ ਹਾਸਲ ਕਰਨ ਅਤੇ ਘੱਟ ਬਾਰਿਸ਼ ਵਾਲੇ ਜ਼ਿਲ੍ਹਿਆਂ ਲਈ ਅਗਾਊਂ ਹੰਗਾਮੀ ਯੋਜਨਾਵਾਂ ਤਿਆਰ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਸ੍ਰੀ ਚੌਹਾਨ ਨੇ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਘੱਟ ਜਾਂ ਅਸਾਵੀਂ ਬਾਰਿਸ਼ ਦੀ ਸੰਭਾਵਨਾ ਵਾਲੇ ਜ਼ਿਲ੍ਹਿਆਂ ਨੂੰ ਪਹਿਲਾਂ ਤੋਂ ਪੂਰੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਜ਼ਿਲ੍ਹਿਆਂ ਦੀ ਸਪਸ਼ਟ ਤੌਰ 'ਤੇ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਵੀ ਮੌਸਮ ਨਾਲ ਸੰਬੰਧਿਤ ਚੁਣੌਤੀਆਂ ਦੀ ਹਾਲਤ ਵਿੱਚ ਕਿਸਾਨਾਂ ਨੂੰ ਤੁਰੰਤ ਵਿਕਲਪ, ਸਲਾਹ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਫਸਲ ਵਿਸ਼ੇਸ਼ ਹੰਗਾਮੀ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਵੱਖ ਵੱਖ ਸਭਿਆਚਾਰਾਂ ਅਤੇ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਦੁਨੀਆਂ ਦੇ ਸਭ ਤੋਂ ਵੱਡੀ ਆਬਾਦੀ ਵਾਲਾ ਭਾਰਤ ਵੱਧਦੀ ਜਨਤਕ ਭਾਗੀਦਾਰੀ ਕਾਰਨ ਆਜ਼ਾਦੀ ਤੋਂ ਬਾਅਦ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਉਭਰਿਆ ਹੈ। ਨਵੀਂ ਦਿੱਲੀ ਵਿੱਚ ਵਿਕਸਿਤ ਭਾਰਤ ਯੁਵਾ ਸੰਵਾਦ 2026 ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਿਰਲਾ ਨੇ ਕਿਹਾ ਕਿ ਲੋਕਤੰਤਰ ਦੇਸ਼ ਦੇ ਕਾਰਜ, ਸਭਿਆਚਾਰ ਅਤੇ ਵਿਚਾਰ ਪ੍ਰਕਿਰਿਆ ਦਾ ਇੱਕ ਅਨਿੱਖੜਵਾਂ ਅੰਗ ਬਣਿਆ ਹੋਇਆ ਹੈ।
1: कैसे हम विकसित भारत के संकल्प को पूरा कर सकते हैं, इसके लिए युवा संसद के माध्यम से तर्क संवाद की संस्कृति को बढ़ाने का एक कार्यक्रम आयोजित किया और निश्चित रूप से आज 50 लाख से ज्यादा युवा संसद से जुड़े। अलग अलग राज्यों के अंदर युवाओं ने उस राज्य के विकसित और विकसित के साथ भारत विकसित के सपनों को साकार करने के लिए अपने विचार रखे।
0: ਲੋਕ ਸਭਾ ਸਪੀਕਰ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲੋਕਤੰਤਰ ਵਿੱਚ ਸਰਗਰਮ ਅਤੇ ਸਮਾਵੇਸ਼ੀ ਭਾਗੀਦਾਰੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਲੋਕਤੰਤਰ ਸਿਰਫ ਇੱਕ ਸ਼ਾਸਨ ਪ੍ਰਣਾਲੀ ਨਹੀਂ ਹੈ, ਸਗੋਂ ਸੰਵਾਦ, ਸਹਿਮਤੀ ਅਤੇ ਜਨਤਕ ਭਾਗੀਦਾਰੀ ਦੀ ਇੱਕ ਜੀਵੰਤ ਪਰੰਪਰਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਪਿੱਟੂ ਵੱਲੋਂ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੇਲ ਗੱਡੀ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਜੰਮੂ ਤਵੀ ਰਾਹੀਂ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਯਾਤਰੀਆਂ ਨੂੰ ਆਧੁਨਿਕ ਅਤੇ ਤੇਜ਼ ਰੇਲ ਸੇਵਾ ਮੁਹੱਈਆ ਕਰਾਏਗੀ। इस मौके संबोधन करदे रवनीत सिंह बिट्टू ने प्रधानमंत्री नरेंद्र मोदी गृह मंत्री अमित शाह ते रेल मंत्री अश्विनी वैष्णव का धन्नवाद किया। उन्होंने कहा कि पंजाब च रेलवे के 26,000 करोड़ रुपए तो वे प्रोजैक्टा काम चल रहा है। पिछले 2 साल दौरान रेलवे के बुनियादी ढांचे के विकास में नवी रफ्तार मिली है। उन्होंने कहा कि यह वंदे भारत रेलगड्डी खास तौर पर माझा खेत्र के लोगों लिए लाभकारी साबित होगी।
2: बहुत ही खुशी का दिन है और मैं भी अमृतसर के साथ ये खुशी साझी करने आया था। 84 किलोमीटर इसका सफर कटिया है तो सारे माझे श्री अमृतसर साहब तो बटाला बटाला गुरदासपुर पठानकोट सारा माझा कवर हो रहा। ऐसी ट्रेनें चलती रहेंगी, कोई कमी नहीं आएगी।
0: उन्होंने कहा कि भविष्य च अमृतसर तो श्रीनगर लिए सीधी रेल गड्डी चलाने की भी योजना है। केंद्रीय मंत्री ने यह ऐलान भी किया कि अमृतसर तो चंडीगढ़ और हरिद्वार लिए नवी रेल सेवावान शुरू करने की भी योजना से काम चल रहा है। हिमाचल प्रदेश में स्वै गणना की म्याद पूरी होने तो बाद जनगणना 2027 के पहले गेड़ तहत घर के सूचीकरण और आवास गणना लिए जमीनी मुहिम आज शुरू हुई। गृह मंत्रालय ने कहा कि राज्य में जनगणना अधिकारियों वालों घर घर जाकर सर्वेक्षण अगले महीने की 15 तरीक तक जारी रहेगा। मंत्रालय ने दसा कि हुण तक 23 राज्य और केंद्र शासित प्रदेशों ने 2027 की मरदमशुमारी का पहला पड़ाव पूरा कर लिया है। मकाना की सूची और आवास गणना के पड़ा दौरान रिहायशी हालात परिवारक वेरव्या उपलब्ध सहूलत परिवार की मालकी वाली जायदादों संबंधित जानकारी इकट्ठी की जा रही है। समाजिक न्याय ते शक्तिकरण मंत्री डॉ वरिंदर कुमार कल नशा मुक्त भारत मुहिम NMBA तहत नशा मुक्त भारत हफ्ते का वर्चुअल उद्घाटन करेंगे। इस पहलकदमी का उद्देश्य नागरिकों की भागीदारी मजबूत करना, स्वै सेवकों की शमूलियत वधाउणा ते देश भर में नशे की दुरवरतों विरुद्ध जागरूकता फैलाउणा है। इस समागम दौरान डॉ वरिंदर कुमार कई मुख्य पहलकदमियों का भी उद्घाटन करेंगे, जिन्हां विच नशा मुक्ति मित्र लई एक निजी डैशबोर्ड और NMBA ते एक छोटी फिल्म भी शामिल है। समाजिक न्याय ते शक्तिकरण मंत्रालय ने कहा मुहिम दौरान देश भर में वख-वख जागरूकता ते भाईचारक शमूलियत गतिविधियों का आयोजन किया जाएगा। इन्हां विच समूहक सहुं चुक समागम, जागरूकता रैलियां, साइकिल रैलियां, पोस्टर मेकिंग, लेख मुकाबले, वैबीनार, माहिर गल्लबात ते नुक्कड़ नाटक शामिल ने। राष्ट्रीय जांच एजेंसी NIA ने अमृतसर च एक अंतरराष्ट्रीय नैरको दहशतगर्दी नैटवर्क मामले में कथित तौर पर लश्कर ए तैयबा दहशतगर्द धड़े के कारकुन नाल जुड़े एक मकान नूं जब्त किया है। NIA ने कहा कि मकान मुलजम अंकुश कपूर के पिता के नाम से रजिस्टर है, जो कि इटली, ऑस्ट्रेलिया, ईरान, थाईलैंड, UAE और पाकिस्तान समेत होर देशों में फैले नैरको अतवाद नैटवर्क का भारत में एक प्रमुख कारकुन है। एजेंसी ने दसा कि जांच में अंकुश के दुबई स्थित एक मुलजम नाल कथित संबंधों का खुलासा होया, जो पाबंदीशुदा दहशतगर्द धड़े लश्करे तैयबा नाल जुड़िया होया है। इस विच अगे कहा गया कि अंकुश जिसनू पिछले साल गिरफ्तार किया गया सी नशीले पदार्थों की कथित तस्करी भंडार ते वंड नाल संबंधित साजिश का एक बहुत महत्वपूर्ण कारकुन पाया गया सी। सरकार ने सोशल मीडिया पोस्ट का खंडन किया जिस विच दावा किया गया कि UPSC सिविल सेवावां की मुढ़ली प्रीख्या का प्रश्न पत्र लीक हो गया है। प्रेस सूचना ब्यूरो PIB की तच जांच इकाई ने कहा है कि यह दावा बेबुनियाद है। इकाई ने कहा कि UPSC प्रीख्या के प्रश्न पत्र देश भर तो चुने गए विशा माहिरों द्वारा तैयार किए जाते हैं। PIB ने लोगों को अजिहे गुमराहकुन ते गैर प्रमाणित दावों साझा करने बचने की सलाह दी है। अंत में चोणवीं खबर एक बार फिर सुन लो। प्रधानमंत्री नरेंद्र मोदी G7 शिखर सम्मेलन में हिस्सा लेने फ्रांस के एवियन पहुंच गए हैं। खेतीबाड़ी ते किसान भलाई मंत्री शिवराज सिंह चौहान ने नवी दिल्ली एक उच्च पदरी मीटिंग दौरान सौनी रुत 2026 देश भर में की गई तैयारियों की वेरवे सहित समीक्षा की है। लोकसभा के स्पीकर ओम बिरला ने कहा कि वक्-वक् सभ्याचारों के भूगोलिक स्थितियों के बावजूद भारत दुनिया के सब तो वड्डे लोकतंत्र वजों उभरिया है। गृह मंत्रालय ने कहा कि हुण तक 23 राज्य और केंद्र शासित प्रदेशों में 2027 की मरदमशुमारी का पहला पड़ाव पूरा हो गया है। इस दे नाल ही खबरों का बुलेटिन खत्म हुंदा है। नमस्कार।
3: FM बैंड 100.2 MHz नाल तुसी जुड़े हो आकाशवाणी पटियाला केंद्र नाल। हुण तुसी सुणोगे यूनियन गवर्नमेंट के 12 साल पूरे होने ते विशेष प्रोग्राम लड़ी दिल्ली
4: आकाशवाणी है। 12 साल विश्वास के, विकास के, जन कल्याण के विशेष श्रृंखला के अंतर्गत आज सुनिए केंद्रीय पर्यावरण, वन और जलवायु परिवर्तन मंत्री भूपेंद्र यादव के साथ विशेष साक्षात्कार। साक्षात्कार कर रही हैं अनुभा रोहतगी।
5: नमस्कार। वर्ष 2014 में प्रधानमंत्री नरेंद्र मोदी ने पहली बार देश के नेतृत्व की जिम्मेदारी संभाली थी। तब से अब तक इन 12 सालों में भारत में कई बड़े बदलाव हुए हैं और हर क्षेत्र में

0: ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਸਵਾਗਤ ਹੈ ਤੁਹਾਡਾ ਸ਼ਾਮ ਸੁਹਾਣੀ ਪ੍ਰੋਗਰਾਮ 'ਚ।
1: ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਪੱਪੂ ਰਾਜਾ ਖੁਸ਼ ਦਿਲ ਜੀ।
0: ਅੱਛਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪੱਪੂ ਜੀ।
1: ਅਸੀਂ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਜੀ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਬਹੁਤ ਵਧੀਆ ਅੰਦਾਜ਼ ਹੈ ਜੀ।
0: ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ।
1: ਦੋ ਰਸਤੇ ਫਿਲਮ ਦਾ ਗਾਣਾ ਜੀ, ਯੇ ਰੇਸ਼ਮੀ ਜ਼ੁਲਫ਼ੇ, ਅਸੀਂ ਤੁਹਾਡਾ ਆਕਾਸ਼ਵਾਣੀ ਪਟਿਆਲਾ 'ਚ ਪੂਰਾ ਸਵਾਗਤ ਕਰਦੇ ਹਾਂ ਜੀ।
0: ਠੀਕ ਹੈ ਜੀ, ਪੇਸ਼ ਹੈ ਤੁਹਾਡਾ ਇਹ ਗੀਤ। ਧੰਨਵਾਦ ਜੀ।

हेलो हेलो, स्वागत है तेरा प्रोग्राम श्याम सहानी जी। हेलो हेलो

ਪ੍ਰਧਾਨਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ 2 ਦਿਨਾਂ ਦੌਰੇ 'ਤੇ ਅੱਜ ਫਰਾਂਸ ਦੇ ਇਵਿਆਨ ਪਹੁੰਚਣਗੇ। ਸ਼੍ਰੀ ਮੋਦੀ ਨੇ ਅੱਜ ਕਿਹਾ ਹੈ ਕਿ ਪਿਛਲੇ ਦਹਾਕੇ ਵਿੱਚ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ 'ਚ ਰਿਕਾਰਡ ਸੁਧਾਰ ਹੋਇਆ ਹੈ। 21 ਜੂਨ ਨੂੰ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ ਰਾਹੀਂ ਆਨਲਾਈਨ ਸੰਦੇਸ਼ ਭੇਜਣ 'ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਰਾਜਾਂ ਤੋਂ ਉਸ ਪਟੀਸ਼ਨ 'ਤੇ ਜਵਾਬ ਮੰਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਨਾਗਰਿਕਤਾ, ਨਿਵਾਸ ਅਤੇ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਆਧਾਰ ਕਾਰਡ ਦੀ ਦੁਰਵਰਤੋਂ ਹੋ ਰਹੀ ਹੈ। ਭਾਰਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਵਿਸਥਾਰ ਸਿਰਫ਼ ਗੈਰ ਸਥਾਈ ਮੈਂਬਰਸ਼ਿਪ ਤੱਕ ਸੀਮਿਤ ਰਹਿੰਦਾ ਹੈ ਤਾਂ ਇਸ ਵਿੱਚ ਸੁਧਾਰ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਸਕਦੀਆਂ ਨੇ। ਕੇਂਦਰੀ ਸਿਹਤ ਮੰਤਰਾਲੇ ਨੇ ਦਵਾਈਆਂ ਸੰਬੰਧੀ ਨੇਮ 1945 ਵਿੱਚ ਸੋਧ ਕਰਦਿਆਂ ਡਾਕਟਰਾਂ ਦੀ ਪਰਚੀ ਤੋਂ ਬਿਨਾਂ ਮੈਡੀਕਲ ਸਟੋਰਾਂ ਵੱਲੋਂ ਕਫ ਸਿਰਪ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ, ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਬਿਰਧ ਘਰਾਂ ਨੂੰ ਮਜ਼ਬੂਤ ਕਰਨ ਅਤੇ ਸੁਰੱਖਿਆ ਤੰਤਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਠੋਸ ਕਦਮ ਚੁੱਕੇ ਜਾ ਰਹੇ ਨੇ। ਕਪੂਰਥਲਾ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਕੁਦਰਤ ਫੋਟੋਗ੍ਰਾਫੀ ਦਿਵਸ ਦੇ ਮੌਕੇ 'ਤੇ ਇੱਕ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਭਾਰਤ ਨਿਊਜ਼ੀਲੈਂਡ ਵਿੱਚ ਹੋ ਰਹੇ ਮਹਿਲਾ FIH ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਏ। ਅੱਜ ਸਵੇਰੇ ਫਾਜ਼ਿਲਕਾ, ਮਾਨਸਾ ਅਤੇ ਹੁਸ਼ਿਆਰਪੁਰ ਸਮੇਤ ਹੋਰਨਾਂ ਕਈ ਥਾਵਾਂ 'ਤੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਏ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖ਼ਬਰਾਂ।

0: एफ एम बैंड 100.2 मेगाहर्ट्ज़ से लाइव स्ट्रीमिंग जरिए न्यूज़ ऑन एयर ऐप से सुन रहे हो आकाशवाणी पटियाला केंद्र। हुण तुसी सुनोगे प्रोग्राम खेड संसार, जिस विच अज मेहमान होणगे हॉकी खिडारी अमनदीप, जिन्हां नाल गलबात करनगे अनिंदता शर्मा।
1: ਪਰ ਜਿਵੇਂ ਹੁਣ 4-5 ਸਾਲਾਂ ਤੋਂ ਜਿਹੜਾ ਹੈ ਕਿ ਉਹਨਾਂ ਦੇ ਮੈਡਲਸ ਆਉਣ ਲੱਗੇ ਨੇ, ਕਾਫੀ ਕਹਿ ਲਓ ਇੰਟਰਨੈਸ਼ਨਲ ਲੈਵਲ 'ਤੇ ਮੈਡਲ ਆਉਣ ਲੱਗੇ ਨੇ, ਤਾਂ ਹਾਕੀ ਨੂੰ ਦੁਬਾਰਾ ਨਾਮ ਵਾਪਸ ਮਿਲਣ ਲੱਗਿਆ। ਤਾਂ ਇਸਦੇ ਚੱਲਦੇ ਫਿਰ ਅਸੀਂ ਅੱਜ ਇੱਕ ਹਾਕੀ ਪਲੇਅਰ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਨਾਮ ਹੈ ਅਮਨਦੀਪ ਕੌਰ, ਅਤੇ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
1: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ।
2: ਥੈਂਕ ਯੂ ਸੋ ਮੱਚ ਮੈਮ
1: ਜੀ। ਅਤੇ ਪਹਿਲਾਂ ਅਸੀਂ ਚਾਹੁੰਦੇ ਕਿ ਤੁਸੀਂ ਸੁਣਨ ਵਾਲਿਆਂ ਨੂੰ ਆਪਣੇ ਬਾਰੇ ਥੋੜ੍ਹੀ ਦੱਸ ਦਿਓ।
2: ਸਤਿ ਸ਼੍ਰੀ ਅਕਾਲ ਦਰਸ਼ਕੋਂ, ਮੇਰਾ ਨਾਮ ਅਮਨਦੀਪ ਕੌਰ ਹੈ, ਮੈਂ ਹਰਿਆਣਾ ਸਟੇਟ ਤੋਂ ਬਿਲੋਂਗ ਕਰਦੀ ਹਾਂ, ਕੁਰੂਕਸ਼ੇਤਰਾ ਡਿਸਟ੍ਰਿਕਟ ਸ਼ਾਬਦ ਮਾਰਕੰਡਾ ਦੀ ਰਹਿਣ ਵਾਲੀ ਹਾਂ। ਮੈਨੂੰ 18 ਸਾਲ ਹੋ ਗਏ ਨੇ ਗੇਮ ਕਰਦੀ ਨੂੰ, ਹਾਕੀ ਖੇਡਦੀ ਨੂੰ, ਔਰ ਮੈਂ ਹਰਿਆਣਾ ਪੰਜਾਬ ਦੋਨੋਂ ਯੂਨਿਟਸ ਨੂੰ ਰਿਪ੍ਰਜੈਂਟ ਕੀਤਾ ਹੈ। ਬਹੁਤ ਸਾਰੇ ਨੈਸ਼ਨਲਸ ਖੇਡੇ ਨੇ, ਬਹੁਤ ਸਾਰੇ ਮੈਡਲਸ ਜਿੱਤੇ ਨੇ, ਇੱਕ ਬੜਾ ਵਧੀਆ ਕਰੀਅਰ ਰਿਹਾ ਹੈ ਹੁਣ ਤੱਕ ਦਾ, ਬੜਾ ਇੰਜੋਏ ਕੀਤਾ ਸਪੋਰਟਸ ਕਰੀਅਰ ਨੂੰ
1: ਜੀ। ਅਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਇੰਜੋਏ ਕੀਤਾ, ਜਿਵੇਂ ਤੁਹਾਡੇ ਬਹੁਤ ਸਾਰੇ ਅਚੀਵਮੈਂਟ ਵੀ ਰਹੀਆਂ, ਤਾਂ ਜ਼ਰੂਰ ਇਹਦੇ ਪਿੱਛੇ ਇੱਕ ਜਰਨੀ ਵੀ ਲੁਕੀ ਹੋਈ ਹੈ, ਹੈ ਨਾ? ਕਿਉਂਕਿ ਦੇਖੋ ਹਰ ਸਪੋਰਟਸ ਪਰਸਨ ਦੀ ਅਲੱਗ ਅਲੱਗ ਜਰਨੀ ਰਹਿੰਦੀ ਹੈ, ਤਾਂ ਅਸੀਂ ਹੁਣ ਜਿਵੇਂ ਤੁਸੀਂ ਸਾਡੇ ਨਾਲ ਜੁੜੇ ਹੋ, ਤਾਂ ਆਪਾਂ ਥੋੜ੍ਹਾ ਤੁਹਾਡੀ ਜਰਨੀ 'ਤੇ ਜਿਹੜਾ ਚਾਨਣਾ ਪਾਵਾਂਗੇ ਕਿ ਜਿਵੇਂ ਤੁਸੀਂ ਇੰਨੇ ਸਾਲ ਖੇਡੇ ਹੋ, ਜਿਵੇਂ ਤੁਸੀਂ ਕਿਹਾ 18 ਸਾਲ ਤੁਸੀਂ ਆਪਣੀ ਗੇਮ ਨੂੰ ਦਿੱਤੇ ਨੇ, ਤਾਂ 18 ਸਾਲ ਦੇ ਵਿੱਚ ਤੁਸੀਂ, ਇਹ ਤਾਂ ਹੈ ਨਹੀਂ ਕਿ ਆਪਾਂ ਕਹੀਏ ਵੀ ਹਰ ਵਾਰ ਤੁਹਾਨੂੰ ਜਿੱਤ ਹੀ ਮਿਲੀ ਹੋਵੇ, ਹੈ ਨਾ? ਕਦੇ ਹਾਰ ਵੀ ਮਿਲਦੀ ਹੈ, ਉਹੀ ਹੈ ਕਿ ਤੁਸੀਂ ਜੇ ਕੁਝ ਜਿੱਤੋ ਤਾਂ ਵੀ ਜ਼ਰੂਰ ਕੁਝ ਸਿੱਖੋ, ਜੇ ਤੁਸੀਂ ਹਾਰ ਗਏ ਨਾ ਤਾਂ ਵੀ ਸਿੱਖੋ, ਜੇ ਜਿੱਤ ਗਏ ਤਾਂ ਵੀ ਜ਼ਰੂਰ ਕੁਝ ਸਿੱਖੋ, ਹੈ ਨਾ? ਹਰ ਚੀਜ਼ ਜਿਹੜੀ ਹੈ ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਦਿੰਦੀ ਹੈ, ਹੈ ਨਾ? ਇਹ ਨਹੀਂ ਹੈ ਕਿ ਜੇ ਤੁਸੀਂ ਜਿੱਤ ਗਏ ਤਾਂ ਤੁਸੀਂ ਭੁੱਲ ਜਾਓ, ਵੀ ਹੋ ਸਕਦਾ ਤੁਸੀਂ ਉਹ ਜਿੱਤ ਗਏ, ਪਰ ਹੋ ਸਕਦਾ ਤੁਹਾਡੇ ਪਿੱਛੇ ਕੁਛ ਗਲਤੀਆਂ ਵੀ ਰਹੀਆਂ ਹੋਣ, ਹੈ ਨਾ? ਪਰ ਆਪਾਂ ਉਹਨਾਂ 'ਤੇ ਕੰਮ ਕਰੀਏ ਵੀ ਕਿਸ ਤਰ੍ਹਾਂ ਅਸੀਂ ਜਿੱਤ ਵੀ ਲਈ ਹੈ, ਪਰ ਫਿਰ ਵੀ ਅਸੀਂ ਉਹ ਤੋਂ ਸਿੱਖੀਏ ਵੀ ਕੀ ਕੁਛ ਕਮੀਆਂ ਸਾਡੇ 'ਚ ਸੀਗੀਆਂ ਜਿਹੜੀਆਂ ਅਸੀਂ ਓਵਰਕਮ ਕਰ ਸਕਦੇ ਹਾਂ, ਹੈ ਨਾ? ਤਾਂ ਹੁਣ ਜਿਵੇਂ ਆਪਾਂ ਤੁਹਾਡੀ ਗੱਲ ਕਰ ਰਹੇ ਹਾਂ 18 ਸਾਲ ਦੀ ਜਰਨੀ ਦੇ ਉੱਪਰ, ਤਾਂ ਆਪਾਂ ਗੱਲ ਕਰ ਲੈਂਦੇ ਹਾਂ ਕਿ ਇੰਨੀਆਂ ਗੇਮਾਂ ਹੁੰਦੀਆਂ ਨੇ, ਹੈ ਨਾ, ਵੀ ਉਦੋਂ ਕਿਵੇਂ ਲੱਗਿਆ ਤੁਹਾਨੂੰ, ਵੀ ਕੋਈ ਤੁਹਾਡਾ ਰੋਲ ਮਾਡਲ ਰਿਹਾ ਇਹਦੇ ਪਿੱਛੇ ਵੀ ਕਿੱਦਾਂ ਮੈਂ ਹਾਕੀ ਵੱਲ ਨੂੰ ਜਾਣਾ?
2: ਮੈਂ ਜਿੱਥੋਂ ਗੇਮ ਸ਼ੁਰੂ ਕੀਤੀ ਹੈ, ਸ਼ਾਬਦ ਮਾਰਕੰਡਾ ਇੱਕ ਵਿਮੈਨ ਸਪੋਰਟਸ ਦਾ ਜਾਂ ਵਿਮੈਨ ਹਾਕੀ ਦਾ ਹੱਬ ਰਿਹਾ ਹੈ। ਬਹੁਤ 80-90 ਦੇ ਕਰੀਬ ਇੰਟਰਨੈਸ਼ਨਲ ਪਲੇਅਰਸ ਸ਼ਾਬਦ ਮਾਰਕੰਡਾ ਤੋਂ ਨਿਕਲੇ ਨੇ, ਇੱਕ ਬਹੁਤ ਛੋਟਾ ਜਿਹਾ ਟਾਊਨ ਹੈ ਉਹ।
1: ਜੀ ਜੀ,
2: ਮੈਂ ਜਦੋਂ ਗੇਮ ਸ਼ੁਰੂ ਕੀਤੀ ਹੈ ਉਸ ਟਾਈਮ 'ਤੇ ਕਲਚਰ ਸੀਗਾ ਕਿ ਜ਼ਰੂਰ ਇੱਕ ਨਾ ਇੱਕ ਪਲੇਅਰ

0: ਹੁੰਦਾ ਸੀਗਾ। ਮੈਂ ਪਹਿਲਾਂ ਇੱਕ ਛੋਟੇ ਜਿਹੇ ਪਿੰਡ ਤੋਂ ਬਿਲੋਂਗ ਕਰਦੀ ਹਾਂ ਅਤੇ ਉੱਥੋਂ ਦੇ ਇੱਕ ਪਲੇਅਰ ਸੀਗੇ, ਨਾਓ ਸ਼ੀ ਇਜ਼ ਵਾਈਸ ਕੈਪਟਨ ਆਫ ਇੰਡੀਅਨ ਵਿਮੈਨਸ ਹਾਕੀ, ਨਵਨੀਤ ਕੌਰ। ਉਹ ਸਾਡੇ ਫੈਮਿਲੀ ਰਿਲੇਸ਼ਨਸ 'ਚ ਸੀਗੇ, ਉਹਨਾਂ ਨੇ ਉਹਨਾਂ ਦੇ ਫਾਦਰ ਨੇ ਮੇਰੇ ਫਾਦਰ ਨੂੰ ਕਿਹਾ, ਇਨਕਰੇਜ ਕੀਤਾ। ਸੋ ਸਟਾਰਟਿੰਗ 'ਚ ਮੇਰੀ ਕੋਈ ਹੋਬੀ ਨਹੀਂ ਸੀਗੀ ਗੇਮ ਕਰਨੀ, ਅਤੇ ਗੇਮ ਕਰਨੀ ਵੀ ਸੀ ਤਾਂ ਹਾਕੀ ਨਹੀਂ ਕਰਨੀ ਸੀ, ਬਟ ਉਹ ਕਲਚਰ ਸੀਗਾ ਅਤੇ ਮੇਰੇ ਪੇਰੈਂਟਸ ਨੇ ਮੈਨੂੰ ਵੀ ਭੇਜਣਾ ਸ਼ੁਰੂ ਕਰ ਦਿੱਤਾ। ਬਟ ਜਿਵੇਂ ਜਿਵੇਂ ਸਟਾਰਟਿੰਗ 'ਚ ਬਹੁਤ ਪ੍ਰੈਕਟਿਸ ਸੀਗੀ ਅਤੇ ਦਿਲ ਨਹੀਂ ਕਰਦਾ ਸੀਗਾ ਸਵੇਰੇ 4 ਵਜੇ ਉੱਠ ਕੇ ਪ੍ਰੈਕਟਿਸ ਲਈ ਜਾਣਾ, ਫਿਰ ਸਕੂਲ ਜਾਣਾ, ਫਿਰ ਗਰਾਊਂਡ ਜਾਣਾ, ਔਰ ਫਿਰ ਆਪਣੀ ਸਟੱਡੀ ਨੂੰ ਵੀ ਟਾਈਮ ਦੇਣਾ, ਜੋ ਬਹੁਤ ਡਿਫੀਕਲਟ ਵੀ ਸੀਗਾ। ਫਿਰ ਹੌਲੀ ਹੌਲੀ ਤੁਹਾਨੂੰ ਉਹ ਚੀਜ਼ਾਂ ਇਨਕਰੇਜ ਕਰਨ ਲੱਗ ਜਾਂਦੀਆਂ ਨੇ ਕਿ ਹਾਂ ਗਰਾਊਂਡ ਜਾ ਰਹੇ ਹਾਂ, ਖੇਡਣ ਨੂੰ ਮਿਲ ਰਿਹਾ, ਵਧੀਆ ਕੱਪੜੇ ਮਿਲ ਰਹੇ ਨੇ, ਕਿੱਟ ਮਿਲ ਰਹੀ, ਇਕੁਇਪਮੈਂਟਸ ਮਿਲ ਰਹੇ ਨੇ, ਤਾਂ ਉਹ ਚੀਜ਼ਾਂ ਇੱਕ ਪਲੇਅਰ ਲਈ ਜਾਂ ਇੱਕ ਬੱਚੇ ਲਈ ਬੜੀਆਂ ਇਨਕਰੇਜ ਕਰਨ ਵਾਲੀਆਂ ਹੁੰਦੀਆਂ ਨੇ। ਬਟ ਉਸ ਤੋਂ ਬਾਅਦ ਜਿਵੇਂ ਹਾਕੀ ਸਮਝ ਆਉਣ ਲੱਗ ਗਈ ਤਾਂ ਮੇਰੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਕੋ ਹੀ ਰੋਲ ਮਾਡਲ ਰਹੇ ਨੇ, ਫਾਰਮਰ ਇੰਡੀਅਨ ਕੈਪਟਨ ਰਾਣੀ ਰਾਮਪਾਲ ਦੀ। ਉਹਨਾਂ ਤੋਂ ਹੀ ਇੱਕ ਸੀਗਾ ਉਸ ਟਾਈਮ 'ਤੇ ਤਾਂ ਬਹੁਤ ਸੀਗਾ ਉਹਨਾਂ ਦਾ ਕਿ ਉਹਨਾਂ ਵਰਗੇ ਹੀ ਬਣ ਕੇ ਦਿਖਾਉਣਾ। ਬਟ ਜੋ ਚੀਜ਼ਾਂ ਉਹਨਾਂ ਨੇ ਅਚੀਵ ਕੀਤੀਆਂ ਨੇ ਉਹ ਹਰ ਕੋਈ ਕਰ ਸਕਦਾ ਹੈ, ਪਰ ਉਹਦੇ ਲਈ ਬਹੁਤ ਮਿਹਨਤ ਚਾਹੀਦੀ ਹੈ। ਦੂਜੀ ਗੱਲ, ਜਿਵੇਂ ਤੁਸੀਂ ਕਿਹਾ ਕਿ ਲਾਈਫ 'ਚ ਇੰਨੇ ਸਾਲ ਹੋ ਗਏ ਨੇ ਖੇਡਦੀ ਨੂੰ, ਬਹੁਤ ਟੂਰਨਾਮੈਂਟਸ ਐਵੇਂ ਦੇ ਨੇ ਜਿਨ੍ਹਾਂ 'ਚ ਫੋਰਥ ਫਿਨਿਸ਼ ਕੀਤਾ ਆ ਸੀ, ਜਾਂ ਕਈਆਂ 'ਚ ਕੁਆਟਰ ਫਾਈਨਲ ਵੀ ਲੂਜ਼ ਕਰ ਗਏ, ਜਾਂ ਗੋਲਡ ਆਏ, ਸਿਲਵਰ ਆਏ, ਜਾਂ ਕੋਈ ਵੀ ਮੈਡਲ ਆਉਂਦਾ। ਮੈਡਲ ਦਾ ਮਤਲਬ ਇਹ ਨਹੀਂ ਕਿ ਤੁਸੀਂ ਮਿਹਨਤ ਛੱਡ ਦਿਓ ਉੱਥੇ ਕਿ ਹੁਣ ਮੇਰਾ ਗੋਲਡ ਆ ਗਿਆ, ਹੁਣ ਤਾਂ ਮੈਨੂੰ ਕੋਈ ਇੰਪਰੂਵਮੈਂਟ ਦੀ ਲੋੜ ਨਹੀਂ। ਕੀ ਪਤਾ ਉਸ 'ਚ ਤੁਸੀਂ ਕਿੰਨੀਆਂ ਗਲਤੀਆਂ ਕੀਤੀਆਂ ਹੋਣਗੀਆਂ ਜੋ ਤੁਸੀਂ ਅੱਗੇ ਜਾ ਕੇ ਰੈਕਟੀਫਾਈ ਕਰਨੀਆਂ ਨੇ ਹਜੇ, ਜਾਂ ਜਦੋਂ ਤੁਹਾਡਾ ਮੈਡਲ ਨਹੀਂ ਵੀ ਆਇਆ ਤਾਂ ਗਿਵ ਅਪ ਨਹੀਂ ਕਰਨਾ। ਆਈ ਥਿੰਕ ਕਿ ਮੈਂ ਜਦੋਂ ਫਸਟ ਨੈਸ਼ਨਲ ਖੇਡੀ ਹਾਂ ਸਾਡਾ ਵੀ ਮੈਡਲ ਨਹੀਂ ਸੀ, ਬਟ ਜੇ ਮੈਂ ਉਸ ਟਾਈਮ 'ਤੇ 2011-12 'ਚ ਇਹ ਸੋਚ ਲੈਂਦੀ ਕਿ ਨਹੀਂ ਮੈਨੂੰ ਤਾਂ 6 ਸਾਲ ਹੋ ਗਏ ਨੇ ਹੁਣ ਮੇਰਾ ਮੈਡਲ ਨਹੀਂ ਆਇਆ ਅਤੇ ਮੈਂ ਛੱਡ ਦਿੰਦੀ ਹਾਂ, ਤਾਂ ਸ਼ਾਇਦ ਮੇਰਾ ਇੰਨਾ ਲੰਬਾ ਕਰੀਅਰ ਨਾ ਰਿਹਾ ਹੁੰਦਾ। ਉਹ ਹੌਲੀ ਹੌਲੀ ਮਿਹਨਤ ਹੈ ਜਿਹੜੀ, ਤੁਹਾਨੂੰ ਗਿਵ ਅਪ ਨਾ ਕਰਨਾ ਵੀ ਇੱਕ ਪਲੇਅਰ 'ਚ ਬੜਾ ਗੱਟ ਹੁੰਦਾ ਕਿ ਮੈਂ ਇੰਨਾ ਖੇਡਿਆ, 1 ਸਾਲ ਮੇਰਾ ਮੈਡਲ ਨਹੀਂ ਆਇਆ, ਸ਼ਾਇਦ ਅਗਲੀ ਵਾਰ ਆ ਜੇ। ਸੋ ਉਹ ਚੀਜ਼ ਕੰਟੀਨਿਊਟੀ 'ਚ ਰੱਖਣੀ ਚਾਹੀਦੀ ਹੈ। ਹਾਰ ਸਾਨੂੰ ਜ਼ਿਆਦਾ ਸਿਖਾਉਂਦੀ ਹੈ, ਜਿੱਤ ਤਾਂ ਇੱਕ ਮੁਕਾਮ 'ਤੇ ਜਾ ਕੇ ਆਏ ਕਿ ਚਲੋ ਆਹੀ ਜਿੱਤਣਾ ਸੀ, ਜਿੱਤ ਲਿਆ। ਹਾਰ ਸਾਨੂੰ ਆਹ ਵੀ ਸਿਖਾਉਂਦੀ ਹੈ ਕਿ ਕੋਈ ਗੱਲ ਨਹੀਂ, ਅਗਲੀ ਵਾਰ ਹੋਰ ਮਿਹਨਤ ਕਰਨੀ ਹੈ, ਹੋਰ ਚੰਗਾ ਜਿੱਤ ਕੇ ਹੀ ਜਾਣਾ ਹੈ।
1: ਜੀ ਜੀ, ਵੈਸੇ ਵੀ ਕਹਿੰਦੇ ਆ ਕਿ ਹਮੇਸ਼ਾ ਪਹਿਲਾਂ ਆਪਣੀ ਜ਼ਿੰਦਗੀ 'ਤੇ ਫੋਕਸ ਕਰੋ ਕਿ ਸੋਚੋ ਕਿ ਕੱਲ੍ਹ ਨਾਲੋਂ ਮੈਂ ਐਸਾ ਕੁਛ ਕੀ ਕਰਾਂ ਕਿ ਕੱਲ੍ਹ ਨਾਲੋਂ ਮੇਰਾ ਜਿਹੜੀ ਹੈ ਜ਼ਿੰਦਗੀ 'ਚ ਹੋਰ ਕੋਈ ਵਧੀਆ ਚੇਂਜ ਆਵੇ, ਹੈ ਨਾ, ਕਿ ਕੱਲ੍ਹ ਮੇਰਾ ਦਿਨ ਜੈਸਾ ਵੀ ਬੀਤਿਆ ਮੈਂ ਅੱਜ ਦਾ ਦਿਨ ਉਹਨੂੰ ਕਿਵੇਂ ਸੁਧਾਰਨਾ, ਵੀ ਅੱਜ ਮੈਂ ਉਹ ਚੀਜ਼ ਨੂੰ ਕਿਵੇਂ ਇੰਪਰੂਵ ਕਰਨਾ। ਅਤੇ ਉਹੀ ਹੈ ਜਿਵੇਂ ਤੁਸੀਂ ਕਿਹਾ ਕਿ ਕਈ ਵਾਰ ਅਸੀਂ ਫੋਰਥ ਫਿਨਿਸ਼ ਵੀ ਕੀਤਾ, ਤਾਂ ਆਪਾਂ ਇੱਥੇ ਦੇਖਦੇ ਹਾਂ ਜਿਵੇਂ ਕੋਈ ਵੀ ਟੂਰਨਾਮੈਂਟ ਹੋ ਗਿਆ, ਹੈ ਨਾ, ਤਾਂ ਜਾਂ ਇੰਟਰਨੈਸ਼ਨਲ ਦੀ ਗੱਲ ਕਰੋ, ਨੈਸ਼ਨਲ ਕੋਈ ਵੀ ਗੱਲ ਕਰੋ, ਜਿਹੜੇ ਪਹਿਲੇ 3 ਆਉਂਦੇ ਨੇ, ਹੈ ਨਾ, ਆਪਾਂ ਜ਼ਿਆਦਾਤਰ ਉਹਨਾਂ 'ਤੇ ਹੀ ਫੋਕਸ ਕਰਨ ਲੱਗ ਜਾਂਦੇ ਹਾਂ, ਆਪਾਂ ਸਾਰੀ ਬਾਕੀਆਂ ਦੀ ਮਿਹਨਤ ਆਪਾਂ ਭੁੱਲ ਜਾਂਦੇ ਹਾਂ, ਹੈ ਨਾ। ਜਦਕਿ ਇਹ ਨਹੀਂ ਹੁੰਦਾ, ਦੇਖੋ ਹਰ ਕੋਈ ਅਗਰ ਟੂਰਨਾਮੈਂਟ ਖੇਡਣ ਜਾ ਰਿਹਾ ਉਹਦੇ ਲਈ ਬਰਾਬਰ ਉਨੇ ਕੈਂਪ ਲੱਗਦੇ ਨੇ, ਬਰਾਬਰ ਹੀ ਉਹਨੇ ਉਹਨੂੰ ਮਿਹਨਤ ਕਰਨੀ ਪੈਂਦੀ ਹੈ, ਹੈ ਨਾ। ਡਾਇਟ ਵੀ ਉਹਨਾਂ ਦੀ ਆਲਮੋਸਟ ਸੇਮ ਹੀ ਰਹਿੰਦੀ ਹੈ, ਹੈ ਨਾ, ਸਾਰਿਆਂ ਦੀ। ਤਾਂ ਆਪਾਂ ਇਹ ਨਹੀਂ ਕਹਿ ਸਕਦੇ, ਆਪਾਂ ਫਿਰ ਉਹਨਾਂ 3 ਨੂੰ ਹੀ ਇੱਕ ਕਹਿ ਲਓ ਵੀ ਉਹਨਾਂ 'ਚ ਵੀ ਆਪਾਂ ਰੋਲ ਮਾਡਲਸ ਚੂਜ਼ ਕਰਨ ਲੱਗ ਜਾਂਦੇ ਹਾਂ, ਹੈ ਨਾ, ਕਿ ਹਾਂਜੀ ਅਸੀਂ ਇਹਨਾਂ ਵਰਗਾ ਬਣਨਾ, ਉਹਨਾਂ ਵਰਗਾ ਬਣਨਾ, ਪਰ ਅਸੀਂ ਉਹਨਾਂ ਦਾ ਕਹਿ ਲਓ ਵੀ ਜਿਹੜੇ ਪਿੱਛੇ ਜਿਹੜੇ ਫੋਰਥ ਦੇ ਵੀ ਜਿਹੜੇ ਰਹਿ ਗਏ ਵਿਚਾਰੇ, ਹੈ ਨਾ, ਆਪਾਂ ਉਹਨਾਂ ਨੂੰ ਕੀ ਕਰਦੇ, ਆਪਾਂ ਉਹਨਾਂ ਨੂੰ ਆਪਣਾ ਸੋਚ ਸੋਚ ਕੇ ਆਪਾਂ ਨੂੰ ਡਿਸਅਪੋਇੰਟਮੈਂਟ ਦੇਣ ਲੱਗ ਜਾਂਦੇ ਹਾਂ, ਹੈ ਨਾ, ਤਾਂ ਕਿ ਉਹ ਵੀ ਫਿਰ ਡਿਸਅਪੋਇੰਟ ਹੋ ਜਾਂਦੇ ਨੇ ਕਿ ਅਸੀਂ ਤਾਂ ਇੰਨੀ ਮਿਹਨਤ ਕੀਤੀ, ਸਾਡਾ ਕੁਛ ਵੀ ਨਹੀਂ ਆਇਆ। ਤਾਂ ਤੁਹਾਨੂੰ ਇੱਥੇ ਕੀ ਲੱਗਦਾ ਵੀ ਕਿਸ ਤਰ੍ਹਾਂ ਵੀ ਆਪਾਂ ਹੀ ਖੁਦ ਜ਼ਿੰਮੇਵਾਰ ਹਾਂ ਕਿ ਅਸੀਂ ਜਿਹੜੇ ਫੋਰਥ ਵੀ ਆਏ ਨੇ ਜਾਂ ਜਿਹੜੇ ਕਹਿ ਲਓ ਵੀ ਪਾਰਟੀਸੀਪੇਟ ਕੀਤਾ ਜਿਨ੍ਹਾਂ ਨੇ, ਕਿ ਆਪਾਂ ਉਹਨਾਂ ਦੀ ਮਿਹਨਤ ਭੁੱਲ ਜਾਂਦੇ ਹਾਂ, ਕੀ ਉਹ ਡਿਜ਼ਰਵ ਨਹੀਂ ਕਰਦੇ ਗੇ?
0: ਬੀਂਗ ਅ ਸਪੋਰਟਸ ਪਰਸਨ ਨਾ, ਤੁਸੀਂ ਰੋਲ ਮਾਡਲ ਚੂਜ਼ ਕਰਨ ਲਈ ਆ ਨਹੀਂ ਦੇਖਦੇ ਕਿ ਉਹਨੇ ਕਿੰਨੇ ਮੈਡਲ ਜਿੱਤੇ ਨੇ, ਜਾਂ ਉਹ ਫਸਟ ਆਇਆ ਸੀਗਾ, ਸੈਕਿੰਡ ਆਇਆ ਸੀ, ਉਹਨੇ ਫੋਰਥ ਫਿਨਿਸ਼ ਕੀਤੀ ਸੀ। ਅਗਰ ਤੁਸੀਂ ਇੱਕ ਚੰਗੇ ਸਪੋਰਟਸ ਪਰਸਨ ਹੋ ਨਾ, ਤੁਸੀਂ ਸੋਚੋਗੇ ਕਿੰਨੀ ਮਿਹਨਤ ਆਫ ਦਾ ਫੀਲਡ ਵੀ ਕਰ ਰਿਹਾ ਹੈ, ਜਾਂ ਉਹ ਬਿਨਾਂ ਟੂਰਨਾਮੈਂਟਸ ਤੋਂ ਕਿੰਨਾ ਮਿਹਨਤ ਲਈ ਕਿੰਨਾ ਉਹ ਕਰ ਰਿਹਾ ਹੈ ਕਿ ਅਸੀਂ ਕੁਛ ਕਰਨਾ ਹੈ। ਬਹੁਤ ਪਲੇਅਰਸ ਐਵੇਂ ਦੇ ਨੇ ਜੋ ਬਹੁਤ ਲਾਈਫ 'ਚ ਮਿਹਨਤ ਕਰਦੇ ਨੇ ਬਟ ਮੈਡਲ ਨਹੀਂ ਆਉਂਦੇ। ਹੁਣ ਕਈ ਸਟੇਟਸ ਨੇ ਵਿਮੈਨ ਹਾਕੀ 'ਚ ਜਿਨ੍ਹਾਂ ਨੇ ਇੰਨੇ ਨੈਸ਼ਨਲਸ ਖੇਡੇ ਨੇ, ਮੈਂ ਖੁਦ 12 ਸਾਲ ਤੋਂ ਆਲਮੋਸਟ ਨੈਸ਼ਨਲ ਖੇਡ ਰਹੀ ਹਾਂ, ਮੈਂ ਦੇਖਦੀ ਹਾਂ ਕਿ ਬਹੁਤ ਸਾਰੀਆਂ ਸਟੇਟਸ ਨੇ ਉਹ ਹਰ ਸਾਲ ਆਉਂਦੀਆਂ ਨੇ, ਹਰ ਸਾਲ ਉਹਨਾਂ ਦਾ ਕੋਈ ਮੈਡਲ ਨਹੀਂ ਆ ਰਿਹਾ।
1: ਜੀ,
0: ਮਤਲਬ 5-7 ਸਟੇਟਸ ਨੇ ਵਿਮੈਨ ਹਾਕੀ 'ਚ ਜਿਨ੍ਹਾਂ ਦਾ ਕੰਟੀਨਿਊਟੀ ਮੈਡਲ ਟੈਲੀ 'ਚ ਰਹਿੰਦੀਆਂ ਨੇ, ਬਾਕੀ ਹੁਣ ਉਹ ਸਟੇਟ ਨੇ ਉਹ ਮਿਹਨਤ ਕਰਦੀਆਂ ਨੇ, ਉਹਨਾਂ ਨੇ ਇੰਨਾ ਇੰਪਰੂਵ ਕੀਤਾ ਹੈ ਨਾ। ਜਿਹੜੀਆਂ ਟੀਮਾਂ ਅੱਜ ਤੋਂ 10 ਸਾਲ ਪਹਿਲਾਂ ਇੱਕ ਟੂਰਨਾਮੈਂਟ 'ਚ 30-30 ਗੋਲ ਖਾ ਜਾਂਦੀਆਂ ਸੀ, ਅੱਜ ਉਹ ਇੰਨਾ ਕੰਪੀਟੀਸ਼ਨ ਦਿੰਦੀਆਂ ਨੇ ਦੂਜੀਆਂ ਟੀਮਾਂ ਨੂੰ, ਬੇਸ਼ੱਕ ਉਹ ਮੈਡਲ ਨਹੀਂ ਲੈ ਕੇ ਆ ਰਹੀਆਂ, ਬਟ ਉਹਨਾਂ ਨੇ ਆਪਣੇ ਲੈਵਲ 'ਤੇ ਇੰਨੀ ਇੰਪਰੂਵਮੈਂਟ ਕੀਤੀ ਹੈ। ਉਹਨਾਂ ਜਿਹੜੇ ਹੁਣ ਅਦਰ ਸਟੇਟਸ ਵਾਲੇ ਨੇ ਉਹਨਾਂ ਲਈ ਰੋਲ ਮਾਡਲ ਉਹੀ ਹੋਣਗੇ, ਚਾਹੇ ਉਹਨਾਂ ਦਾ ਮੈਡਲ ਆ ਰਿਹਾ ਜਾਂ ਨਹੀਂ ਆ ਰਿਹਾ। ਹੁਣ ਜਿਵੇਂ ਮੈਂ ਹਰਿਆਣਾ ਤੋਂ ਹਾਂ, ਸਾਡਾ ਮੈਡਲ ਆ ਰਿਹਾ, ਸਾਡੇ ਲਈ ਮੇਨਟੇਨ ਕਰਨਾ ਜ਼ਰੂਰੀ ਹੈ, ਸਾਡੇ ਬੱਚਿਆਂ ਲਈ ਇਹ ਰੋਲ ਮਾਡਲਸ ਨੇ ਕਿ ਨਹੀਂ ਉਹਨਾਂ ਦਾ ਮੈਡਲ ਲਿਆਇਆ ਸੀਗਾ, ਹੁਣ ਜਿਵੇਂ ਸਾਡੇ ਸੀਨੀਅਰਸ ਨੇ ਆਲਵੇਸ
1: ਜੀ
0: ਗੋਲਡ ਲੈ ਕੇ ਆਉਂਦੇ ਰਹੇ ਨੇ,
1: ਜੀ ਜੀ
0: ਸਾਡੇ ਲਈ ਗੋਲਡ ਰੋਲ ਮਾਡਲ ਰਿਹਾ, ਜਿਨ੍ਹਾਂ ਨੇ ਇੰਪਰੂਵਮੈਂਟ ਲੈ ਕੇ ਆਉਣੀ ਉਹਨਾਂ ਲਈ ਹੋਏਗਾ ਕਿ ਨਹੀਂ ਅਸੀਂ ਅਗਲੀ ਵਾਰ ਲੂਜ਼ ਨਹੀਂ ਕਰਕੇ ਆਉਣਾ
1: ਜੀ
0: ਕੋਈ ਵੀ
1: ਜੀ
0: ਮੈਚ। ਸੋ ਇੰਪਰੂਵਮੈਂਟ ਔਰ ਰੋਲ ਮਾਡਲ ਦੇ ਡਿਫਰੈਂਸ ਹੋ ਸਕਦੇ ਨੇ, ਬਟ ਆਹ ਕਹਿਣਾ ਗਲਤ ਹੈ ਕਿ ਸਿਰਫ ਅਸੀਂ ਫਸਟ ਸੈਕਿੰਡ ਥਰਡ ਨੂੰ ਹੀ ਆਪਣਾ ਰੋਲ ਮਾਡਲ ਮੰਨੀਏ,
1: ਜਾਂ ਉਹਨਾਂ ਨੂੰ ਹੀ ਜ਼ਿਆਦਾ
0: ਉਹਨਾਂ ਨੂੰ ਹੀ
1: ਕਹਿ ਲਓ ਵੀ
0: ਜ਼ਿਆਦਾ ਕਰੀਏ,
1: ਪ੍ਰੈਫਰੈਂਸ ਦੇ
0: ਕਿਉਂਕਿ
1: ਕੇ ਦੇਖਿਆ
0: ਉਹਨਾਂ ਨੇ ਵੀ
1: ਮੈਂ
0: ਉਨੀ
1: ਦੇਖਿਆ
0: ਮਿਹਨਤ
1: ਮੈਂ
0: ਕੀਤੀ ਹੁੰਦੀ ਹੈ,
1: ਜੀ
0: ਕਈ ਵਾਰ ਲੱਕ ਦੀ ਵੀ ਗੱਲ ਆ ਜਾਂਦੀ ਹੈ,
1: ਜੀ
0: ਸਮ
1: ਜੀ
0: ਟਾਈਮ ਜਿਹੜਾ ਡਿਸੀਜ਼ਨ ਹੈ ਜਾਂ ਬ੍ਰੋਂਜ਼ ਮੈਡਲ ਦਾ ਡਿਸੀਜ਼ਨ ਹੈ ਉਹ ਸ਼ੂਟ ਆਊਟ ਤੇ ਚਲਾ ਜਾਂਦਾ ਹੈ, ਸ਼ੂਟ ਆਊਟ ਇਜ਼ ਆਲ ਅਬਾਊਟ ਲੱਕ,
1: ਜੀ ਜੀ ਬਿਲਕੁਲ
0: ਡਿਸਾਈਡਿੰਗ ਹੁੰਦੇ ਨੇ ਤਾਂ
1: ਜੀ
0: ਕੁਝ ਵੀ ਹੋ ਸਕਦਾ ਉਹਦੇ
1: ਜੀ
0: ਤੇ।
1: ਵੈਸੇ ਵੀ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਅਸੀਂ ਉਹਨਾਂ 'ਚ ਚੂਜ਼ ਕਰਨ ਲੱਗ ਜਾਂਦੇ ਕਿ ਹਾਂ ਅਸੀਂ ਇਹਦੇ ਵਰਗਾ ਬਣਨਾ ਉਹਦੇ ਵਰਗਾ ਬਣਨਾ, ਤਾਂ ਦੇਖੋ ਵੈਸੇ ਵੀ ਜਿਵੇਂ ਕਹਿੰਦੇ ਹਾਕੀ ਦੀ ਗੱਲ ਕਰੀਏ ਜਾਂ ਜਿਹੜੀ ਵੀ ਟੀਮ ਗੇਮਸ ਨੇ, ਹੈ ਨਾ,
0: ਹਾਂਜੀ,
1: ਕਿ ਆਪਾਂ ਸੋਚੀਏ ਕਿ ਵੀ ਅਗਰ ਉਹ ਟੀਮ ਜਿੱਤ ਗਈ ਤਾਂ ਉਹ ਪਲੇਅਰ ਚੰਗਾ ਸੀ, ਸਿਰਫ ਆਪਾਂ ਇੱਕ ਪਲੇਅਰ ਤੇ ਨਹੀਂ ਆਪਾਂ ਇਹ ਚੀਜ਼ ਕਹਿ ਸਕਦੇ ਕਿਉਂਕਿ ਦੇਖੋ ਟੀਮ ਗੇਮ ਹੈ, ਹੈ ਨਾ,
0: ਹਾਂਜੀ
1: ਤਾਂ ਸਾਰਿਆਂ ਦੀ ਇਨਵੋਲਵਮੈਂਟ ਦੇ ਨਾਲ ਹੀ ਜਿਹੜਾ ਮੈਡਲ ਆਉਂਦਾ, ਇਹ ਨਹੀਂ ਹੁੰਦਾ ਕਿ ਉਹਨੇ ਘੱਟ ਮਿਹਨਤ ਕੀਤੀ ਉਹਨੇ ਜ਼ਿਆਦਾ ਮਿਹਨਤ ਕੀਤੀ, ਹੋ ਸਕਦਾ ਜਿੱਧਰ ਵੱਲ ਨੂੰ ਉਹਦੀ ਪੋਜੀਸ਼ਨ ਸੀ ਉਹਦੇ ਵੱਲ ਤਾਂ ਕਰਕੇ ਜ਼ਿਆਦਾ ਉਹਨੂੰ ਇਨਵੋਲਵਮੈਂਟ ਉਹਦੀ ਜ਼ਿਆਦਾ ਰਹੀ, ਹੈ ਨਾ, ਕਿਉਂਕਿ ਅਲੱਗ ਅਲੱਗ ਪੋਜੀਸ਼ਨਾਂ ਹੁੰਦੀਆਂ ਨੇ। ਜਿਵੇਂ ਹੁਣ ਅਸੀਂ ਪੋਜੀਸ਼ਨਸ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਇਹ ਵੀ ਪੁੱਛਣਾ ਚਾਹੂੰਗੀ ਹਾਕੀ 'ਚ ਕਿਹੜੀ ਕਿਹੜੀ ਪੋਜੀਸ਼ਨਸ ਹੁੰਦੀਆਂ ਨੇ?
0: ਹਾਕੀ 'ਚ ਹੁਣ ਮਾਡਰਨ ਹਾਕੀ 'ਚ ਤਾਂ ਅਸੀਂ ਚਾਰ ਲਾਈਨਸ 'ਚ ਡਿਵਾਈਡ ਕਰਤੀ
1: ਜੀ,
0: ਗੋਲਕੀਪਰ ਦਾ ਤਾਂ ਆਪਣਾ ਅਲੱਗ ਰੋਲ ਹੈ, ਉਸ ਤੋਂ ਬਾਅਦ ਡਿਫੈਂਡਰਸ ਦੀ ਇੱਕ ਲਾਈਨ ਹੈ, ਡੀਪ ਡਿਫੈਂਡਰਸ ਖੇਡਦੇ ਨੇ, ਹੁਣ ਨਿਊ ਪੈਟਰਨਸ ਨੇ ਤਾਂ ਥੋੜ੍ਹਾ ਜਿਹਾ ਡਿਵੈਲਪ ਹੋ ਰਹੀ ਹੈ ਜਿਵੇਂ ਬੈਕ 3 ਜਾਂ ਬੈਕ 4 ਨਾਲ ਖੇਡਦੇ ਨੇ, ਉਸ ਤੋਂ ਬਾਅਦ ਮਿਡ ਦੀ ਲਾਈਨ ਹੈ, ਵੈਸੇ ਤਾਂ ਸਾਰੇ ਹੀ ਇੰਪੋਰਟੈਂਟ ਨੇ, ਮਿਡ ਵੀ ਸਟ੍ਰਾਈਕਰ ਵੀ, ਬਟ ਥੋੜ੍ਹਾ ਮਿਡ ਨੂੰ ਲਿੰਕ ਦਾ ਕੰਮ ਕਰਨਾ ਪੈਂਦਾ, ਲਿੰਕ ਮੈਨ ਕਹਿੰਦੇ ਨੇ ਉਹਨੂੰ, ਕਿਉਂਕਿ ਉਹ ਸਟ੍ਰਾਈਕਿੰਗ ਲਾਈਨ ਔਰ ਡਿਫੈਂਸ ਲਾਈਨ ਨੂੰ ਲਿੰਕ ਕਰਦੇ ਨੇ, ਕਨੈਕਟ ਕਰਦੇ ਨੇ। ਸਭ ਤੋਂ ਫਰੰਟ ਲਾਈਨ ਹੈ ਸਟ੍ਰਾਈਕਿੰਗ ਲਾਈਨ ਦੀ, ਜਿਨ੍ਹਾਂ ਨੇ ਸਕੋਰ ਕਰਨੇ ਨੇ, ਔਰ ਸਕੋਰ ਕੋਈ ਵੀ ਕਰ ਸਕਦਾ ਬਟ ਇੱਕ ਮੇਜਰ ਰਿਸਪੋਨਸਿਬਿਲਿਟੀ ਸਟ੍ਰਾਈਕਰਸ ਦੀ ਹੈ
1: ਜੀ,
0: ਤੇ ਆ ਚਾਰ ਪੋਜੀਸ਼ਨਸ ਹੁੰਦੀਆਂ ਨੇ ਮੇਨਲੀ।
1: ਤੇ ਤੁਸੀਂ ਇਹਨਾਂ ਚੋਂ ਕਿਹੜੀ ਪੋਜੀਸ਼ਨ?
0: ਮੈਂ ਸਟ੍ਰਾਈਕਰ ਔਰ ਮਿਡਫੀਲਡਰ ਦੋਨੋਂ ਪੋਜੀਸ਼ਨ ਪਲੇ ਕਰਦੀ ਆ
1: ਜੀ। ਤੇ ਪੈਨਲਟੀ ਕਾਰਨਰ ਦੇ ਵਿੱਚ ਵੀ ਆਪਾਂ ਦੇਖਦੇ ਆ ਇੱਕ ਹੁੰਦਾ ਹੈ ਫਲਿਕਰ, ਐਦਾਂ ਕਰਕੇ ਹੁੰਦੇ ਨੇ, ਤੁਸੀਂ ਇਹਦੀ ਪੋਜੀਸ਼ਨਸ ਥੋੜੀ ਜਿਹੀ ਐਕਸਪਲੇਨ ਕਰੋਗੇ?
0: ਹਾਂਜੀ
1: ਜੀ
0: ਮੈਮ, ਇਹਦੇ 'ਚ ਮੇਜਰ ਰੋਲ ਹੈ ਸਭ ਤੋਂ ਪਹਿਲਾਂ ਇੰਜੈਕਟਰ ਦਾ, ਜਿਹੜਾ ਬੋਲ ਨੂੰ ਪੁਸ਼ ਕਰਦਾ ਹੈ ਟੂਵਰਡਸ ਦਾ ਟ੍ਰੈਪਰ, ਫਿਰ ਸੈਕਿੰਡ ਰੋਲ ਹੈ ਬੋਲ ਟ੍ਰੈਪ ਕਰਨੀ,
1: ਜਿਹੜੇ ਬਾਲ
0: ਰੋਕਦੇ ਨੇ। ਹਾਂਜੀ ਮੈਮ, ਥਰਡ ਰੋਲ ਹੈ ਮੇਨ ਹੈ ਜੋ ਉਹ ਆਪਾਂ ਕਹਿ ਸਕਦੇ ਹਾਂ ਡਰੈਗ ਫਲਿਕਰ, ਹੁਣ ਕਾਮਨ ਹੋ ਗਿਆ ਕਿਉਂਕਿ ਬਹੁਤ ਡਰੈਗ ਯੂਜ਼ ਹੁੰਦੀ ਹੈ ਹੁਣ। ਥਰਡ ਹੈ ਕਿ ਉਹੀ ਜਿਹੜਾ ਡਰੈਗ ਫਲਿਕਰ ਦਾ ਰੋਲ ਹੈ ਨਾ, ਉਹ ਕੋਈ ਵੀ ਪਰਸਨ ਜਿਹੜਾ ਹਿੱਟ ਅੱਛੀ ਕਰਦਾ ਜਾਂ ਸਲੈਪ ਸ਼ੋਟ ਅੱਛਾ ਕਰਦਾ ਹੈ ਉਹ ਉੱਥੇ ਆਪਣੀ ਡਿਊਟੀ ਪੂਰੀ ਕਰਦਾ ਹੈ। ਬਾਕੀ ਤਿੰਨ ਪਲੇਅਰ ਸਾਡੇ ਕੋਲ ਐਕਸਟਰਾ ਜ਼ਰੂਰ ਹੁੰਦੇ ਨੇ, ਜਿਵੇਂ ਕਈ ਵਾਰ ਹੁੰਦਾ ਕਿ ਬੋਲ ਗੋਲਾ 'ਚ ਡਾਇਰੈਕਟ ਨਹੀਂ ਗਈ, ਕੀਪਰ ਨੇ ਸੇਵ ਕਰ ਲਿਆ ਜਾਂ ਜਿਹੜੇ ਡਿਫੈਂਡਰਸ ਨੇ ਉਹਨਾਂ ਨੇ ਬੋਲ ਰੋਕੀ, ਤੇ ਉਹ ਰਿਬਾਊਂਡ ਲੈਂਦੇ ਨੇ ਉਸ ਚੀਜ਼ ਦਾ ਕਿ ਬੋਲ ਚੱਕ ਕੇ ਗੋਲ 'ਚ ਉਹਨਾਂ ਨੇ ਪੁਸ਼ ਕਰਨੀ ਹੈ।
1: ਜੀ ਜੀ ਜੀ, ਤੇ ਇਹਦੇ ਵਿੱਚ ਵੀ ਹੁੰਦਾ ਕਿ ਵੀ ਆਪਾਂ ਡਿਸਾਈਡ ਕਰਕੇ ਚੱਲਦੇ ਹਾਂ ਜੀ ਸਾਡੀ ਇੰਨੀ ਦੀ ਟੀਮ ਆ ਤਾਂ ਅਸੀਂ ਇੰਨੇ ਫਲਿਕਰ ਆਪਣੇ ਅੰਦਰ ਰੱਖਣੇ ਨੇ ਟੀਮ ਦੇ ਵਿੱਚ, ਇੱਦਾਂ ਹੁੰਦਾ ਕੁਛ?
0: ਹਾਂਜੀ ਮੈਮ, ਜਿਹੜੇ ਚੰਗੇ ਕੋਚਿਸ ਨੂੰ ਇਸ ਚੀਜ਼ ਨੂੰ ਜ਼ਰੂਰ ਨੋਟਿਸ ਕਰਦੇ ਨੇ ਕਿ ਉਹਨਾਂ ਦੀ ਟੀਮ 'ਚ ਐਟਲੀਸਟ 2 ਇੰਜੈਕਟਰ ਜਾਂ 3 ਵੀ ਹੋਣ ਤਾਂ ਚੰਗੀ ਗੱਲ ਹੈ,
1: ਜੀ ਜੀ
0: 2 ਟ੍ਰੈਪਰ ਤਾਂ ਜ਼ਰੂਰ ਹੋਣੇ ਚਾਹੀਦੇ ਨੇ। ਸਮਟਾਈਮ ਕਿਉਂਕਿ ਸਾਡੇ 'ਚ ਮੈਚ ਬਹੁਤ ਐਕਟੀਵਿਟੀ ਹੈ ਨਾ ਜਿਹੜੀ ਬਹੁਤ ਫਾਸਟ ਹੈ, ਤਾਂ ਸਾਨੂੰ ਕੰਸਟੈਂਟਲੀ ਚੇਂਜ ਕਰਨਾ ਪੈਂਦਾ। ਕਈ ਵਾਰ ਫਿਰ ਪੈਨਲਟੀ ਕਾਰਨਰ ਦਾ ਰੋਲ ਹੈ ਕਿ ਤੁਸੀਂ ਜਦੋਂ ਪੈਨਲਟੀ ਕਾਰਨਰ ਲੱਗ ਰਿਹਾ ਚੇਂਜ ਨਹੀਂ ਕਰ ਸਕਦੇ ਉਸ ਟਾਈਮ ਦੇ ਪਲੇਅਰ, ਫਿਰ ਐਵੇਂ ਨਹੀਂ ਹੋਣਾ ਚਾਹੀਦਾ ਕਿ ਇੱਕੋ ਪਲੇਅਰ ਹੈ ਤੁਸੀਂ ਉਹਦੇ 'ਤੇ ਡਿਪੈਂਡ ਹੋ ਬਾਹਰ ਹੋਵੇ, ਤਾਂ ਇਸ ਕਰਕੇ ਇਸ ਚੀਜ਼ ਦਾ ਕੋਚਿਸ ਜ਼ਰੂਰ ਧਿਆਨ ਰੱਖਦੇ ਨੇ ਕਿ ਐਟਲੀਸਟ 2-2 ਚੀਜ਼ਾਂ ਤਾਂ ਸਾਰੇ ਕਰਨ ਵਾਲੇ ਹੋਣ
1: ਜੀ, ਮਤਲਬ ਉਹਨਾਂ ਕੋਲ ਚੇਂਜ ਚੇਂਜ ਲਈ ਹੁੰਦਾ ਹੈ ਜੇ ਕੋਈ ਇੰਜਰੀ ਹੋ ਜਾਏ ਜਾਂ ਕੁਝ ਹੋਰ
0: ਹੋ ਜਾਏ ਜਾਂ ਕਾਰਡ ਹੋ ਜਾਏ ਜਾਂ ਪਲੇਅਰ ਵੈਸੇ ਰੈਸਟ 'ਤੇ ਹੈ ਬਾਹਰ, ਤਾਂ ਉਹਨਾਂ ਕੋਲ ਸੈਕਿੰਡ ਆਪਸ਼ਨ ਹੋਣਾ ਚਾਹੀਦਾ।
1: ਜੀ ਜੀ ਠੀਕ ਹੈ, ਤੇ ਇਹਦੇ ਨਾਲ ਹੀ ਜਿਵੇਂ ਆਪਾਂ ਗੱਲ ਕਰੇ ਕਿ ਇਹ ਬਹੁਤ ਐਕਟਿਵਨੈਸ ਮੰਗਦੀ ਹੈ, ਹੈ ਨਾ, ਗੇਮ ਕੀ ਫੁਰਤੀ ਬਹੁਤ ਮੰਗਦੀ ਹੈ, ਤਾਂ ਫਿਰ ਇਹਦੇ ਵਿੱਚ ਦੇਖਿਆ ਜਾਂਦਾ ਕਿ ਜਿਵੇਂ ਡਾਇਟ ਦਾ ਬਹੁਤ ਧਿਆਨ ਰੱਖਦੇ ਨੇ, ਚਲੋ ਡਾਇਟ ਤਾਂ ਜਿਹੜੀ ਹੈ ਕਿ ਕੋਚਿਸ ਤਾਂ ਜਿਹੜੀ ਜਾਂ ਕਹਿ ਲਓ ਕੈਂਪਸ ਵੇਲੇ ਜਿਹੜੀ ਡਾਇਟ ਮਿਲਦੀ ਮਿਲਦੀ ਹੈ, ਉਸ ਤੋਂ ਬਿਨਾਂ ਵੀ ਜਿਵੇਂ ਤੁਸੀਂ ਕਹਿ ਲਓ ਕਿ ਜੇ ਤੁਸੀਂ ਹੁਣ ਛੁੱਟੀ ਤੇ ਹੋ ਨਾ ਵੀ ਮੈਂ ਹੁਣ ਕੈਂਪ ਤੇ ਨਹੀਂ ਜਾਣਾ ਜਾਂ ਪ੍ਰੈਕਟਿਸ ਤੇ ਨਹੀਂ ਜਾਣਾ, ਕਿ ਉਸ ਟਾਈਮ ਵੀ ਤੁਹਾਨੂੰ ਫਿਰ ਆਪਣੀ ਡਾਇਟ ਦਾ ਪੂਰਾ ਧਿਆਨ ਰੱਖਣਾ ਪੈਂਦਾ ਹੈਗਾ?
0: ਮੈਮ, ਡਾਇਟ ਦਾ ਧਿਆਨ ਤਾਂ ਰੱਖਣਾ ਹੀ ਪੈਂਦਾ ਹੈ
1: ਜੀ,
0: ਕਿਉਂਕਿ ਅਗਰ ਤੁਸੀਂ ਅਗਰ 10 ਦਿਨ ਦੀ ਜਾਂ 20 ਦਿਨ ਦੀ ਬ੍ਰੇਕ ਤੋਂ ਬਾਅਦ ਵੀ ਜਾਓਗੇ ਟ੍ਰੇਨਿੰਗ ਤੇ ਜਾਂ ਕੈਂਪ ਤੇ ਜਾਓਗੇ, ਫਿਰ ਤੁਹਾਨੂੰ ਐਕਸਟਰਾ ਐਫਰਟ ਕਰਨੀ ਪਏਗੀ, ਜਿੰਨੀ ਤੁਸੀਂ ਡਾਇਟ ਮੇਨਟੇਨ ਨਹੀਂ ਕੀਤੀ ਉੱਥੇ ਤੁਹਾਨੂੰ ਐਕਸਟਰਾ ਕੰਮ ਕਰਨਾ ਪਏਗਾ।
1: ਜੀ ਜੀ ਜੀ,
0: ਤੇ ਹੁਣ ਤਾਂ ਥੋੜ੍ਹਾ ਇਵਨ ਅਸੀਂ ਵੀ ਆਪਣੇ ਉਹਦੇ 'ਚ ਥੋੜ੍ਹਾ ਕਰ ਲੈਂਦੇ ਹਾਂ ਕਿਉਂਕਿ ਹੁਣ ਇੰਨਾ ਲੈਵਲ 'ਤੇ ਨਹੀਂ ਖੇਡਦੇ ਵੀ, ਪ੍ਰੈਕਟਿਸ ਕਰਦੇ ਹਾਂ, ਫਿਰ ਵੀ ਮੇਨਟੇਨ ਕਰਨ ਦੀ ਤਾਂ ਕੋਸ਼ਿਸ਼ ਕਰੀਦੀ ਹੈ, ਬਟ ਕੁਛ ਸਾਲ ਪਹਿਲਾਂ ਦੀ ਜੋ ਟ੍ਰੇਨਿੰਗ ਸੀਗੀਆਂ ਉਹ 'ਚ ਤਾਂ ਬਿਲਕੁਲ ਹੀ कि बहुत प्लेयर्स एवें देने जिहड़े इंडिया कैंप्स नहीं जाते या जिहड़े यंग एज च ने हजे, उन्हां
1: जी
0: नूं नहीं पता कि उन्हां लई की डाइट अच्छी है या नहीं अच्छी। तो उहदे लई ना उन्हां दे पेरेंट्स नूं बड़ा फोकसली इस चीज़ ते काम करन दी लोड़ है, क्योंकि अजकल तुसी इंटरनेट ते सब कुछ लभ
1: देख सकते
0: सकदे
1: हो
0: हो
1: जी।
0: कि इस एज च या इस स्पेसिफिक गेम लई की डाइट जरूरी है, किन्नी क्वांटिटी च बच्चे ने खानी है।
1: जी
0: तो थोड़ा जिहा बच्चों ने इस चीज़ लई गाइड करना बहुत जरूरी है कि
1: जी
0: डाइट बहुत इंपॉर्टेंट है अज दी
1: जी
0: गेम करियर च। तो
1: जी जिवें आप इंडिया कैंप की गल कर रहे हैं तो मैं पूछना चाहूंगी तुम भी कि इंडिया कैंप अटेंड किए
0: हाँ
1: ने।
0: जी मैम, मैं इंडिया कैंप अटेंड किए ने, मैं सीनियर भी किया है एंड जूनियर वेमेन भी किया है,
1: जी
0: 4 साल
1: ते
0: मैं इंडिया कैंप च रही
1: जी
0: हूँ मैम।
1: जी तुहानू की लग्गिया जिवें तुसीं कह लो भी एक तां हुंदा ना कि तुसीं क्या भी मेरे घरदिया ने मैनूं कहा सी भी तू गेम ले ला, मेरा
0: हाँ
1: खुद इहदे
0: जी
1: वल कोई इंटरस्ट नहीं सी,
0: हाँ जी
1: पर फिर भी देखो तुहाडे घरदिया दा अगर इंटरस्ट भी सी फिर भी तुसीं कह लो भी एक तरह उन्होंने जबरदस्ती नहीं की, तुसीं गए
0: हाँ
1: जरूर
0: जी
1: पर तुहाडा
0: हाँ
1: बाद
0: जी
1: च खुद इंटरस्ट बन
0: हाँ
1: गया,
0: जी मैम,
1: तां ही तुसीं अज उन्हों जिहड़े
0: हाँ जी
1: 18
0: हाँ
1: साल दे
0: जी
1: रखे ने है ना गेम
0: बिल्कुल
1: नूं आपणी नूं। तां उहदे विच ही फिर जिवें तुसीं इंडिया कैंप लाउण गए तां तुहानू की लग्गिया वी उन्ने समें तों लै के जदों तुसीं शुरू कीता सी
0: हाँ
1: तुसीं
0: जी।
1: किवें इमेजिन कीता सी वी कि मैं इत्थे तक पहुंचूंगी, मैं इंडिया कैंप्स तक आऊंगी इत्थे।
0: नहीं मैम, शुरू च तो बिल्कुल इमेजिनेशन इथों तक नहीं सीगी, बट
1: जी
0: जिवें कुछ साल हो गए जो नेशनल्स मिलने लग गया,
1: जी
0: कल्चर देखिया कि बहुत इंटरनेशनल प्लेयर निकलते ने ग्राउंड तो, सीनियर्स नू देखिया,
1: जी जी
0: फिर एक
1: जी
0: बार दिल च ख्याल जरूर सीगा कि ड्रीम सीगा कि इंडिया नू रिप्रेजेंट करना है। उस टाइम इन्नी नॉलेज नहीं सी की हुंदा है, क्योंकि सानू एवें सीगा कि स्टेट खेडदे आ,
1: जी
0: सिलेक्ट कैंप लगते ने, सिलेक्शन होंदी है, नेशनल जाईदा है,
1: जी जी
0: बट
1: बिल्कुल
0: उहदे च इन्नी नॉलेज नहीं सी कि इंडिया कैंप लई की चाहिदा हुंदा, इंडिया कैंप किवें लगते ने। वो फिर जदों गए उत्थे देखिया बिल्कुल कल्चर डिफरेंट है।
1: जी जी
0: हुण तां साई बन गई है, साई पहला इन्ने लेवल ते काम नहीं करदी सीगी जिन्ना हुण कर रही है, खेलो इंडिया बन गई ने, NCOEs ने,
1: जी
0: पहला सिर्फ नर्सरीज हुंदियां सीगियां, ओही बच्चियां नूं इन्ना प्रमोट करता है जिहड़ा नर्सरियां ने, ओह हुण काम साई कर रही है,
1: जी
0: उन्हां लई
1: जी
0: हॉस्टल्स बने हुए ने, सब कुछ है। तो शुरू च तो नहीं सोचा सी कि इन्ना कुछ मिलेगा, मैनूं तो हाकी ने बहुत कुछ दिता
1: जी
0: है।
1: जी जी
0: ते जदों कैंप च गए हां उत्थे जो देखिया उत्थे भी बहुत मेहनत मांगदा है, जिन्नी मेहनत तुसी करदे हो उस तो ज्यादा डेडिकेशन, उस तो ज्यादा डिसिप्लिन थानू कैंप च दिखाना पैंदा है,
1: जी
0: क्योंकि उत्थे तुसी अपने आप नू होर बिल्ड करना
1: करी
0: है
1: जाने
0: जो तुसी
1: जी
0: करके आ चुके हो, उस तो उपर जाना है।
1: जी वही है कि वैसे भी जे आपां कहीए कि जे तुसीं पहलां इन्नी मेहनत कीती तां ही तुहानूं उत्थे
0: हाँ
1: जाण दा
0: जी
1: मौका मिलदा, तुसीं
0: हाँ
1: उत्थे तक
0: जी हाँ
1: जाने हो,
0: जी हाँ
1: फिर तुहानूं की लग्गिया जिवें उत्थे काफ़ी जिवें तुहानूं देखे होने कॉम्पीटिटर उत्थे कि इंडिया कैंप्स लाउण आई सी तां तुहानूं की लग्गिया वी तुहानूं कितें महसूस होया, वैसे बहुत घट्ट लोग हुंदे ने जिहड़े अपनी गलती लब्भण दी कोशिश करदे ने वी शायद वी मैं क्यों इहदे तों पिछे हाँ या की
0: हाँ
1: इहदे कोल
0: जी
1: चंगा है ना, फिर तुसीं की उत्थे सीख पाए भी हाँ भी किस तरह मैं हाले पिछे रह रही हाँ भी किस तरह मैं होर अगे तक वधना हैगा।
0: बिल्कुल मैम, उत्थे जिन्ने भी तुहाडे कोचिज ने सारा कुछ नोटिस करदे ने,
1: जी
0: इवन मैं जदों जूनियर कैंप च रही हाँ या इवन सीनियर च भी साडे कोचिज दोनों डच कोचिज सीगे, ओह तां बहुत इस चीज़ ते फोकस करदे ने कि पर्सनली हर एक प्लेयर दा डिफरेंट काम है, हर एक प्लेयर वेरी करता है, सब दी पर्सनैलिटी अलग है, सब च अलग
1: जी
0: अलग
1: जी
0: क्वालिटीज़ ने।
1: जी
0: ओह तां वन ऑन वन भी मीटिंग्स लैंदे सीगे कि तुहाडे च की कमी है, ओह दसदे भी सी, कीता है बहुत काम कीता। मैनूं लगदा है सारे एथलीट अज तो 5 साल पहला दी अगर गल करिए तो हरियाणा दा एक परसैप्शन सीगा कि तुहाडे कोल गेम चंगी होनी चाहीदी है, तुसीं थोड़ा फिट घट भी होवोगे तो चल जाएगा,
1: जी
0: पर वो चीज़ां उत्थे जाके सानू हिट कीतियां कि नहीं तुसीं फिट भी बराबर होने चाहिए
1: जी
0: हो,
1: जी
0: तां चीज़ां एवें नहीं चलदियां वो एक लेवल ते जाके, क्योंकि जदों तुसीं इंटरनेशनल हॉकी च कदम रखते हो ना तुहानू पता लगता है कि जिहड़े अदर एथलीट्स ने बहुत फिट ने, इंडियंस तो वैसे भी मैनू लगता है थोड़े जे पतले दुबले ज़्यादा ने,
1: जी
0: डच
1: जी
0: एथलीट्स ने या अर्जेंटीना एथलीट्स ने वो बहुत फिट ने, बहुत हेल्दी बॉडी है उन्हों की, तो वो एक चीज़ से जाके फिर तुसी जो उन्होंने कंपीट करना है ना तो बॉडी उन्नी फिट हेल्दी होनी चाहिए है। मैनू तो अपने इन्ने साल के करियर च एक फिटनेस बड़ा व्डा वो लगा कि मैं आई थिंक उन्नी फिट नहीं सी उस टाइम पर, सो वो मेरी एक कमी रही है, वो कम भी किया, मेरे कोचिज ने भी कम बहुत किया वे,
1: जी
0: सारे लिए आई है, सब च कोई ना कोई कमी किसी च किसी स्किल दी हो सकती है, सब ने उहदे ते काम किया होएगा, मैं भी अपने उहदे ते काम किया, बट ठीक है वो चीज़ां तुहानू लाइफ च सिखांदियां ने, असी शायद फिट उन्ने सीगे, साडे अकॉर्डिंग वो फिटनेस अच्छी है,
1: जी
0: बट जो एक इंटरनेशनल हॉकी मंगदी है ओहदा लेवल थोड़ा होर हाई
1: हाय
0: है।
1: जी जी
0: एक सेशन दी तुसी वैसे भी रेस्ट कर सकते हो, 1 वीक एटलीस्ट एक सेशन तुहानू खुद भी रेस्ट करनी चाहिए, क्योंकि
1: जी
0: एट लास्ट साडी ह्यूमन बॉडी है, मशीन नहीं है, तुसी उहदे च किन्ना ही फ्यूल पा लोगे, किन्नी तुसी डाइट खा लोगे, ਤੁਸੀਂ ਹਫਤੇ ਦੇ 6 ਦਿਨ ਸਵੇਰੇ ਸ਼ਾਮ ਜੇ ਪ੍ਰੈਕਟਿਸ ਕਰ ਰਹੇ ਹੋ ਨਾ, ਇੱਕ ਟਾਈਮ ਤੱਕ ਕਰ ਸਕਦੇ, ਉਸ ਤੋਂ ਬਾਅਦ ਤੁਹਾਡੀ ਬੋਡੀ 'ਚ ਇੰਜਰੀ ਆਣੀ
1: ਹੋ ਜਾਂਦੀ ਹੈ
0: ਪੱਕਾ,
1: ਜੀ
0: ਆਣੀ ਹੀ
1: ਜੀ ਜੀ
0: ਆਣੀ ਹੈ।

0: जी तो ठीक है, एक दिन मैं कहनी हाँ या थोड़ी जी फैमिली जी अंडरस्टैंड कर लैन, विआह ही संडे नू रख लैन तो बहुत चंगी गल है।
1: जी
0: ते पर एक अद्धा सेशन मिस हो जाए ठीक है, बट हुण मैं कई एथलीट्स देखदी हाँ वो किसी दूर की भी रिश्तेदारी च विआह है ना, तीन तीन चार चार पांच पांच दिन ही ग्राउंड आंदे, जो कि एक गलत चीज भी है,
1: जी
0: क्योंकि डिसिप्लिन बहुत जरूरी है, एक नॉर्मल लाइफ च भी बहुत जरूरी है, फिर एक एथलीट लिए तो डिसिप्लिन बहुत जरूरी है।
1: जी वैसे भी हो जाता 3-4 दिन की छुट्टी ले ली, फिर तुहानू वापस उसी
0: वापस
1: फॉर्म
0: उस
1: च आने लई टाइम लगता है।
0: हाँ जी मैम बहुत टाइम लग जाता है।
1: जी
0: जे एक इंजरी की भी गल करिए ना, एक तुहानू इंजरी हुई ऑन फील्ड इंजरी होगी, मेजर इंजरी होगी या माइनर भी होगी,
1: जी
0: तुसी हफ्ते 2 हफ्ते 2 महीने की भी रेस्ट करके आओगे ना, तुसी बिल्कुल जीरो तो शुरू करोगे।
1: जी जी
0: तो जेडे रीजन वैलिड ही नहीं है, तुसी उन्हां लई भी छुट्टी करो, एक दिन की बन मान लैने, पर कई प्लेयर मैं देखती हाँ या कई होंगे भी ने, वो हफ्ता हफ्ता फ्री रहेंगे सिर्फ इंजॉय करने लिए। वो इंजॉयमेंट ना मतलब मेरे घर दे भी यही कहते हैं मैनू कि विआह बाद से भी वेखे जाएंगे, जदों सक्सेस हो गए सब कुछ उस तो बाद ही है, विआह भी
1: जी
0: उस तो बाद वेखे जाएंगे।
1: जी जी आपां देखदे हां, आपां गल कर रहे सी पहलां पेनल्टी कॉर्नर ते
0: हाँ
1: पेनल्टी
0: जी
1: शूट
0: हाँ
1: आउट
0: जी
1: दी, है ना।
0: हाँ जी
1: तां उहदे विच असीं देखदे हां कि जिवें तुसीं कहा, बच्चे ना बहुत टाइम दी कह लो वी रेस्ट लै लैंदे ने, है ना।
0: हाँ जी
1: पर जिवें आपां देखिए कि इहदे च बॉल लगना बहुत ही वैसे कॉमन जी गल है ना,
0: हाँ जी
1: क्योंकि गेम
0: बिल्कुल
1: इन्नी
0: बिल्कुल
1: फास्ट है
0: हाँ
1: बॉल
0: जी
1: लगदी रहिंदी है।
0: हाँ जी
1: ते चलो मैच च तां आपां फिर भी मन सकदे हां कि बंदा थोड़ा इंटेंशनली नहीं करदा हैगा
0: हाँ
1: वी
0: जी हाँ
1: बचा
0: जी
1: करदे आपां, बट फिर भी जे आपां कॉमन प्रैक्टिस च खेड रहे थोड़ी बहुत लगनी, मैनूं लगदा जायज़ जी मनी जांदी वी लग ही जांदी है,
0: हाँ
1: हैना
0: जी मैम रोज ही लगती है किसी ना
1: जी।
0: किसी दे सट
1: ते
0: ना।
1: फिर उही है जिवें हुंदे है कई बच्चे हुंदे है कि जदों साडे इंजरी आ गई है ना वी थोड़ी देर रेस्ट कर लिए,
0: हाँ
1: पर
0: जी
1: मैनूं ऐ लगदा तुसीं अज इंजरी होई तुहाडे कल रेस्ट करोगे, हो सकदा तुहाडे रेस्ट तों बाद फिर तुहाडे एवें बॉल लग जाएगी, है
0: हाँ
1: ना।
0: जी
1: इहदा मतलब है तुसीं सारा अपना टाइम रेस्ट पीरियड च ही कढ लोगे। ते मैं पुछना चाहूंगी जे तुहाडे 18 साल बीते ते तुहानूं की लगदा वी तुहाडे कदे इंजरी हुई वी, तुहाडे तां मैनूं लगदा इंजरीज हुंदियां ही रहिंदियां ने,
0: हाँ
1: इह
0: जी
1: कॉमन ही
0: मैम
1: ने। फिर तुसीं इह किवें अपना जिहड़ा रूटीन सैट कीता वी कोई गल नहीं इंजरी हो गई कोई गल नहीं, वी तुसीं उहदे 'च वी टूर्नामेंट्स खेडे जां किवें?
0: मैम वो ना इंजरी दे भी कुछ लेवल हुंदे ने, कह लो हुण जिहड़ी बॉल हॉकी नॉर्मल लग रही, एक कंट्यूजन हो रहा, नील पै रहे ने जिन्हों पंजाबी च कहंदे नील
1: जी
0: पै
1: जी
0: गया,
1: जी
0: वो तो एक बहुत नॉर्मल चीज़ हो गई है साडे
1: जी
0: लई कि ठीक है कोई नहीं। एक मेजरली की हुंदा तुहाडे नी ते ना लगे, क्योंकि नी कैवें दा पॉइंट है जिहड़ा इंजरी जल्दी फड़ लैंदा है, और या फिर बैक वैक दी इंजरी है ना जिहड़ी वो थोड़ी ज्यादा ही बुरी हो जाती है।
1: जी जी
0: बाकी बॉल हॉकी लगनी, स्प्रेन स्ट्रेन आ बहुत नॉर्मल ने, छोटी एज ना तुहानू इन्ना पता भी नहीं हुंदा,
1: जी
0: जदों सानू भी उस एज च इंजरीज हुंदी असीं सोचदे सी कोई गल नहीं थोड़ी जी आइसिंग कर लीए स्प्रे ला लीए ठीक हो जाएगा।
1: जी
0: हुण थोड़ा जिहा तां लेवल बदल गया है, हुण असीं टेपिंग करवा लैंदे आ फिजियोस
1: जी
0: तो, थोड़ा जिहा मसल्स नू सपोर्ट मिल जांदा है करी
1: जी
0: इंजरी
1: जी
0: है तां, या कई लिगामेंट दी इंजरी हो जाए, टीयर हो जाए, मेनिस्कस दी इंजरी, सर्जरी भी हुंदी है, कई प्लेयरां ने सर्जरियां करवाईयां ने, 1-2 महीने 3 महीने रीहैब तो बाद दोबारा भी फील्ड ते आंदे ने,
1: जी
0: तो ओह चीज़ें सही ने। बट अगर तुसी आ सोचो कि मेरे अज बोल लगी मैं हुण रेस्ट कर ली, ठीक है कई बार हुंदा है कि मूवमेंट्स च ना इन्नी बॉडी गर्म हुंदी पता ही नहीं लगदा
1: जी जी
0: इंजरी दा, तां जदों रेस्ट च आओगे बॉडी ठंडी होएगी उस तो बाद ही पता लगना पेन कित्थे हो रहा है।
1: जी जी
0: कई बार
1: बिल्कुल
0: हुंदा सर्दियां च तां ज्यादा इंजरियां दर्द हुंदियां ने,
1: जी
0: गर्मियां च तां पता भी नहीं लगदा, तो जेहड़े प्लेयर कहंदे ने ना कि मैं हुण हफ्ता इक्को इंजरी नूं लैके बैठे रहा, फिर वो उत्थे रह जांदे ने। वो
1: जी
0: उहनां लई ही इक चीज़ है कि जिन्ना टाइम नो डाउट अगर सीरियस इंजरी है तुसीं रेस्ट भी करो, असीं
1: जी
0: खुद अपने करियर च मैं भी कीता होया है कि इंजरी है टूर्नामेंट है खेल लो, एक होर टूर्नामेंट आ गया खेल लो, बट जदों एक टाइम ते जाके टूर्नामेंट खत्म होणगे ना टूर्नामेंट दा रश ही एवें दा हुंदा तुहाडी बॉडी च, तुसीं नहीं यार कोई गल नहीं खेल लांगे, फिर की है
1: जी
0: टीम नू नीड है खेल लांगे,
1: जी जी
0: या मैनू ही मेडल दी लोड़ है मैं खेडांगी, पर जदों वो चीज़ां खत्म हो जाने फिर तुहानू पता लगदा नहीं मसल्स वीक हो गए ने, मसल टीयर हो गया, तो उस चीज़ ते रिकवरी करनी भी जरूरी हुंदी है। कई बार प्लेयर नू खुद नू भी समझन दी लोड़ है कि मेरी बॉडी नू रेस्ट चाहिदा है, मैनू कोई इंजरी है मैं ट्रीटमेंट करवाना है
1: जी
0: अपना।
1: जी
0: एक सिंपल बेसिक रूल है, मतलब अगर अक्यूट इंजरी हो रही है ना, नवी नवी इंजरी हुई है, एक प्रोटोकॉल बनया हुआ है स्पोर्ट्स मेडिसिन च राइस करके, उन्होंने कहते ने भी रेस्ट करो आइस करो कंप्रेस कर लो उन्हों, मतलब गर्म पट्टी वगैरह बन लो
1: जी
0: और थोड़ा
1: जी
0: जा एलिवेट करके रखो इंजरीज नू तो ठीक हो जाएगियाँ,
1: जी
0: बट टाइम देना पैंदा है सम टाइम इंजरीज नू भी, बट सम टाइम इन्नी इंजरी नहीं हुंदी जिन्नी प्लेयर रेस्ट
1: सी
0: कर
1: कर
0: लैंदे
1: लैंदे
0: ने।
1: ने जी, मतलब वो ही भूल जाने
0: हाँ
1: शायद।
0: जी
1: आपां नूं ये देखना चाहिदा उही है ना कि अगर असां एक टीचा रखांगे, है ना, साडा
0: हाँ
1: एम है
0: जी
1: एक, सानूं पता है थोड़े साडे सट इन्नी ज्यादा नहीं हैगी, फिर सानूं पता
0: हाँ
1: है
0: जी
1: किस तरह असीं अपनी टीम लई जिहड़ा
0: हाँ जी
1: है,
0: हाँ जी
1: जे
0: मैम
1: असीं हुण इह कहीए वी असीं हुण इन्नी प्रैक्टिस कर रहे हां, है ना, ਤੇ ਜੇ ਅਸੀਂ ਓਨੀ ਕੁ ਮਾੜੀ ਜਿਹੀ ਇੰਜਰੀ ਪਿੱਛੇ ਆਪਣੀ ਟੀਮ ਦਾ ਸਾਥ ਨਹੀਂ ਦੇ ਪਾ ਰਹੇ, ਫਿਰ ਤਾਂ ਉਹ ਕਿਸੇ ਬੈਨੀਫਿਟ ਦੀ ਗੱਲ ਨਹੀਂ ਹੈ, ਹੈ ਨਾ, ਕਿ
0: ਬਿਲਕੁਲ
1: ਹੁਣ ਅਸੀਂ ਅਗਰ ਇੰਨੇ ਸਮੇਂ ਦੀ ਮਿਹਨਤ ਕੀਤੀ ਹੈ, ਦੇਖੋ ਜੇ ਹਰ ਟੂਰਨਾਮੈਂਟ ਪਿੱਛੇ ਜਿਹੜੀ ਹੈ ਚਲੋ 365 ਦਿਨ ਲੱਗਦੇ ਹੀ ਲੱਗਦੇ ਨੇ, ਤਿੰਨ
0: ਹਾਂਜੀ
1: ਸੌ ਪੈਂਹਠ 'ਚ ਹੋ ਸਕਦਾ ਚਲੋ ਵਿੱਚੋਂ ਕੁਛ ਕੁਛ ਦਿਨ ਛੁੱਟੀ
0: ਹਾਂਜੀ
1: ਲੱਗ ਜਾਂਦੀ ਹੈ,
0: ਹਾਂਜੀ ਹਾਂਜੀ
1: ਪਰ ਫਿਰ ਵੀ ਉਹਦੇ ਪਿੱਛੇ ਕਿੰਨੇ ਦਿਨ ਲੱਗਦੇ ਨੇ, ਅਸੀਂ ਮਿਹਨਤ ਕਰ ਰਹੇ ਹਾਂ, ਪਰ ਥੋੜ੍ਹੀ ਜਿਹੀ ਇੰਜਰੀ ਪਿੱਛੇ ਅਸੀਂ ਆਪਣੀ ਹੁਣ ਟੀਮ ਦਾ ਵੀ ਸਾਥ ਨਹੀਂ ਦੇ ਪਾ ਰਹੇ, ਫਿਰ ਕੋਚ ਨੂੰ ਵੀ ਬੁਰਾ ਲੱਗਦਾ ਵਿੱਚ ਵਿੱਚ ਤਾਂ ਥੋੜ੍ਹਾ ਜਿਹਾ,
0: ਬਿਲਕੁਲ
1: ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਰੈਸਟ ਨਾ ਕਰਕੇ, ਜੇ ਸਾਡੇ ਇੰਨੀ ਪੇਨ ਨਹੀਂ ਹੋ ਰਹੀ,
0: ਹਾਂਜੀ
1: ਇੰਨੀ ਜ਼ਿਆਦਾ ਇੰਜਰੀ ਨਹੀਂ ਹੈ, ਤਾਂ ਸਾਨੂੰ ਜ਼ਰੂਰ ਉਸ ਚੀਜ਼ 'ਚ ਪਾਰਟ ਲੈਣਾ ਚਾਹੀਦਾ ਹੈ, ਹੈ ਨਾ।
0: ਬਿਲਕੁਲ ਮੈਮ,
1: ਜੀ ਜੀ ਬਿਲਕੁਲ। ਅਤੇ ਫਿਰ ਇਹਦੇ ਨਾਲ ਹੀ ਜਿਵੇਂ ਤੁਹਾਡਾ ਤਾਂ ਫੈਮਿਲੀ ਦਾ ਪੂਰਾ ਸਪੋਰਟ ਰਿਹਾ, ਹੈ ਨਾ,
0: ਬਿਲਕੁਲ
1: ਜੀ
0: ਬਿਲਕੁਲ।
1: ਜੀ ਅਤੇ ਇਹਦੇ ਨਾਲ ਹੀ ਫਿਰ ਜਿਵੇਂ ਹੁਣ ਅੱਜ ਕੱਲ੍ਹ ਦੇ ਬੱਚੇ ਨੇ, ਹੈ ਨਾ, ਜਿਵੇਂ ਜਿਹੜੇ ਸੋਚ ਰਹੇ ਨੇ ਅਸੀਂ ਗੇਮਸ ਵੱਲ ਜਾਣਾ ਹੈ ਜਾਂ ਜਿਹੜੇ ਚਾਹੁੰਦੇ ਨੇ, ਤੁਹਾਨੂੰ ਕੀ ਲੱਗਦਾ ਵੀ ਉਹਨਾਂ ਨੂੰ ਕਿਸ ਚੀਜ਼ 'ਚ ਆਪਣੇ ਕੰਮ ਕਰਨਾ ਚਾਹੀਦਾ ਹੈ, ਕੀ ਕੀ ਉਹਨਾਂ ਦਾ ਇੱਕ ਮੋਟਿਵ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਜਿਹੜਾ ਹੈ ਤੁਸੀਂ ਜਿਹੜੇ ਆਪਣੇ 18 ਸਾਲ ਦਿੱਤੇ, ਬਹੁਤ ਮੁਸ਼ਕਲ ਹੈ ਕਿਉਂਕਿ ਅੱਜ ਕੱਲ੍ਹ ਬੰਦਾ ਸੋਚਦਾ ਨਾ ਕਿ ਚਲੋ ਜੀ ਥੋੜ੍ਹਾ ਟਾਈਮ ਪੜ੍ਹ ਲਏ, ਪੜ੍ਹਾਈ ਪੂਰੀ ਹੋ ਗਈ, ਗੇਮ ਛੱਡਤੀ, ਹੈ ਨਾ, ਜਾਂ ਉਹ ਸੋਚਦੇ ਨੇ ਕਿ ਸਾਡਾ ਇਹ ਫੰਕਸ਼ਨ ਆ ਗਿਆ, ਵਿੱਚ ਵਿੱਚ ਕੁਛ ਕਹਿ ਲਓ ਵੀ ਕੋਈ ਕੋਈ ਇੰਸੀਡੈਂਟਸ ਵੀ ਹੋ ਜਾਂਦੇ ਜਿਸ ਕਰਕੇ ਉਹਨਾਂ ਨੂੰ ਛੱਡਣੀ ਵੀ ਪੈ ਜਾਂਦੀ ਹੈ, ਬਟ ਬਹੁਤ ਕੇਸਿਸ 'ਚ ਇੱਦਾਂ ਵੀ ਹੁੰਦਾ ਕਿ ਸਕੂਲ ਖਤਮ ਹੋ ਗਿਆ, ਹੁਣ ਕਾਲਜ ਜਾਣ ਲੱਗੇ, ਗੇਮ ਛੱਡਤੀ, ਹੈ ਨਾ, ਕਾਲਜ ਚਲੇ ਗਏ, ਚਲੋ ਕਾਲਜ ਤੱਕ ਕੀਤੀ, ਪਰ ਮੈਂ ਬਹੁਤ ਲੋਕ ਐਸੇ ਵੀ ਦੇਖੇ ਜਿਹੜੇ ਕਾਲਜ ਤੋਂ ਬਾਅਦ ਵੀ ਹੋ ਗਿਆ, ਹੈ ਨਾ, ਜਾਂ ਯੂਨੀਵਰਸਿਟੀ ਪੜ੍ਹੇ ਨੇ, ਉਸ ਤੋਂ ਬਾਅਦ ਵੀ ਉਹ ਕੀ ਕਰਦੇ ਨੇ, ਉਹ ਓਪਨ ਟੂਰਨਾਮੈਂਟ ਖੇਡਦੇ ਰਹਿੰਦੇ ਨੇ, ਆਪਣੀ ਜਰਨੀ ਰੱਖਦੇ ਨੇ, ਹੈ ਨਾ, ਵੀ ਅਸੀਂ ਆਪਣੀ ਜਰਨੀ ਕੰਟੀਨਿਊ ਕਰ ਰਹੇ ਜਦ ਤੱਕ ਸਾਡਾ ਸਰੀਰ ਜਿਹੜਾ ਸਾਥ ਦੇ ਰਿਹਾ, ਹੈ ਨਾ,
0: ਬਿਲਕੁਲ,
1: ਵੀ ਜਦ ਤੱਕ ਸਾਡਾ ਸਰੀਰ ਸਾਨੂੰ ਅਲਾਓ ਕਰ ਰਿਹਾ ਅਸੀਂ ਖੇਡ ਸਕਦੇ ਹਾਂ, ਅਸੀਂ ਖੇਡਾਂਗੇ ਆਪਣੇ ਆਪ ਨੂੰ ਫਿੱਟ ਰੱਖਣ ਲਈ। ਫਿਰ ਤੁਸੀਂ ਐਸੇ ਬੱਚੇ ਨੂੰ ਕੀ ਜਿਹੜਾ ਹੈ ਇੱਕ ਸਿੱਖ ਦੇਣਾ ਚਾਹੋਗੇ ਕਿ ਉਹ ਜਿਹੜਾ ਹੈ ਅਗਰ ਕਿਸੇ ਸਪੋਰਟਸ ਵੱਲ ਜਾਣਾ ਚਾਹੁੰਦੇ ਨੇ ਜਾਂ ਸਪੋਰਟਸ ਕਰ ਰਹੇ ਨੇ, ਕਿਸ ਤਰ੍ਹਾਂ ਉਹ ਆਪਣੇ ਆਪ ਨੂੰ ਇੱਕ ਟਿੱਚੇ ਤੱਕ ਲੈ ਕੇ ਜਾਣ ਤਾਂ ਕਿ ਉਹ ਤੁਹਾਡੇ ਵਾਂਗ ਜਿਹੜਾ ਹੈ 18 ਸਾਲ ਜਾਂ ਚਲ 18 ਨਹੀਂ ਜਿੰਨੇ ਵੀ ਉਹ ਸਾਲ ਦੇਣਾ ਚਾਹੁੰਦੇ ਨੇ ਉਹਨੇ ਆਪਣੇ ਉਹ ਗੇਮ ਨੂੰ ਦੇ ਪਾਉਣ।
0: ਮੈਮ ਪਹਿਲੀ ਗੱਲ ਤਾਂ ਨਾ ਅਗਰ ਗੇਮ ਕਰਨੀ ਹੈ, ਕੋਈ ਵੀ ਗੇਮ ਕਰਨੀ ਹੈ ਨਾ, ਹਰ ਇੱਕ ਗੇਮ 'ਚ ਕਿੰਨੀ ਈਜ਼ੀ ਗੇਮ ਹੈ ਕਿੰਨੀ ਹਾਰਡ ਗੇਮ ਹੈ, ਕੋਈ ਵੀ ਪਹਿਲੀ ਗੱਲ ਸਪੋਰਟਸ ਈਜ਼ੀ ਨਹੀਂ ਹੈ, ਹਰ ਇੱਕ ਸਪੋਰਟਸ ਡੈਡੀਕੇਸ਼ਨ ਡਿਸਿਪਲਿਨ ਪੰਕਚੁਅਲਿਟੀ ਸਭ ਕੁਝ ਮੰਗਦੀ ਹੈ। ਤੁਹਾਨੂੰ ਇੱਕ ਯੰਗ ਏਜ ਤੋਂ ਅਗਰ ਪੇਰੈਂਟਸ ਬੱਚੇ ਨੂੰ ਗੇਮ 'ਚ ਲੈ ਆਉਣ ਤਾਂ ਬਹੁਤ ਚੰਗੀ ਗੱਲ ਹੈ। ਮੈਂ ਵੀ ਬਹੁਤ ਛੋਟੀ ਏਜ ਤੋਂ ਗੇਮ ਸ਼ੁਰੂ ਕੀਤੀ ਹੋਈ, ਚਲੋ ਇੰਨੀ ਛੋਟੀ ਗੇਮ ਤੋਂ ਨਾ ਏਜ ਤੋਂ ਨਾ ਗੇਮ ਕਰੋ ਤੁਸੀਂ, ਫਿਰ ਵੀ ਇੱਕ 9-10 ਈਅਰਸ ਦਾ ਇੱਕ ਪੀਰੀਅਡ ਹੁੰਦਾ, ਉਸ 'ਚ ਬੱਚੇ ਨੂੰ ਗੇਮ ਵੱਲ ਲੈ ਕੇ ਆ ਜਾਓ, ਕਿਉਂਕਿ ਪਹਿਲੇ ਦੇ 1-2 ਸਾਲ ਤਾਂ ਇਸੇ 'ਚ ਚਲੇ ਜਾਂਦੇ ਨੇ ਕਿ ਬੱਚੇ ਨੇ ਗੇਮ ਕਰਨੀ ਕਿਹੜੀ ਹੈ। ਬਹੁਤ ਰੋਲ ਹੁੰਦਾ, ਜ਼ਬਰਦਸਤੀ ਤੁਸੀਂ ਕਿਸੇ ਨੂੰ ਕੋਈ ਗੇਮ ਕਰਵਾ ਨਹੀਂ ਸਕਦੇ,
1: ਰੋਲ ਵੀ ਨਹੀਂ ਹੁੰਦਾ ਕੁਛ, ਇਹ ਵੀ ਹੁੰਦਾ ਕਿ ਬੱਚੇ ਨਾ ਫਿਰ ਕਹਿ ਲਓ ਵੀ ਟੀਵੀ 'ਤੇ ਦੇਖਦੇ ਨੇ ਜਿਹੜੀ ਗੇਮ, ਉਹ ਉਸੇ ਵੱਲ ਕਹਿ ਲਓ ਪ੍ਰਭਾਵਿਤ ਹੋ ਜਾਂਦੇ ਨੇ, ਹੈ ਨਾ, ਕਿ ਸ਼ਾਇਦ ਇਸ ਗੇਮ ਅਸੀਂ ਕਰਾਂਗੇ, ਬਟ ਉਹ ਹੀ ਹੈ ਕਿ ਇੱਕ ਕੋਚ ਦਾ ਵਿੱਚ ਬਹੁਤ ਵੱਡਾ ਰੋਲ ਹੈ, ਕਿਉਂਕਿ ਕਈ ਵਾਰੀ ਹੁੰਦਾ ਅਸੀਂ 2-3 ਦਿਨ ਕਿਸੇ ਗੇਮ ਵੱਲ ਜਾਂਦੇ ਹਾਂ ਤਾਂ ਕੋਚ ਉੱਥੇ ਦੇਖ ਕੇ ਜਜਮੈਂਟ ਕਰ ਲੈਂਦੇ ਨੇ ਕਿ ਨਹੀਂ ਉਹ 'ਚ, ਕਈ ਬਹੁਤ ਕੋਚ ਜਿਹੜੇ ਬਹੁਤ ਸਟ੍ਰੇਟ ਫਾਰਵਰਡ ਹੁੰਦੇ ਨੇ, ਉਹ ਬੱਚੇ ਦਾ ਵੀ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ, ਹੈ ਨਾ, ਵੀ ਬੱਚਾ ਹੁਣ ਟਾਈਮ ਵੀ ਦੇ ਰਿਹਾ ਤਾਂ ਉਹ ਸਿੱਧਾ ਹੀ ਦੱਸਦੇ ਨੇ ਕਿ ਤੁਹਾਡਾ ਬੱਚਾ ਇਹ ਗੇਮ ਵਾਸਤੇ ਨਹੀਂ ਹੈ, ਕਿਉਂਕਿ ਜਿਵੇਂ ਹੁਣ ਹਾਕੀ ਵਰਗੀ ਗੇਮ ਹੈ, ਅਗਰ ਉਹ 'ਚ ਇੰਨੀ ਫੁਰਤੀ ਚਾਹੀਦੀ ਹੈ, ਜੇ ਉਹਨਾਂ ਦਾ ਬੱਚਾ ਇੰਨਾ ਐਕਟਿਵ ਨਹੀਂ ਹੈਗਾ ਤਾਂ ਕੋਚ ਸਿੱਧਾ ਹੀ ਮਨਾ ਕਰ ਦਿੰਦੇ ਕਿ ਨਹੀਂ ਤੁਸੀਂ ਕਿਸੇ ਹੋਰ ਗੇਮ ਵੱਲ ਟਰਾਈ ਕਰੋ।
0: ਮੈਮ ਮੇਜਰ ਤਾਂ ਇੱਕ ਪੁਆਇੰਟ ਹੁੰਦਾ, ਅਗਰ ਯੰਗ ਹੈ ਨਾ ਬੱਚਾ, ਬਹੁਤ ਯੰਗ ਹੈ, ਉਹ ਸਲੋ ਵੀ ਹੈ, ਤਾਂ ਉਹਨੂੰ ਥੋੜ੍ਹਾ ਟਾਈਮ ਦੇ ਕੇ ਕੋਚਿਸ ਦੇਖਦੇ ਨੇ ਕਿ ਅਗਰ ਹੋ ਸਕਦਾ ਸੈੱਟ ਤਾਂ ਉਹਨੂੰ ਕਰ ਲੈਂਦੇ ਨੇ, ਬਟ ਅਗਰ ਤੁਸੀਂ ਇੱਕ 16-17-18 ਸਾਲ ਦਾ ਬੱਚਾ ਸੋਚੋ ਕਿਸੇ ਵੀ ਟੀਮ ਗੇਮ 'ਚ ਪਾਉਣ ਦਾ ਨਾ, ਤਾਂ ਬਹੁਤ ਮੁਸ਼ਕਿਲ ਹੈ, ਕਿਉਂਕਿ ਟੀਮ ਗੇਮ 'ਚ ਬਹੁਤ ਚੀਜ਼ਾਂ ਮੈਨੇਜ ਕਰਨੀਆਂ ਪੈਂਦੀਆਂ ਨੇ, ਤੁਸੀਂ ਇੰਡੀਵਿਜੁਅਲੀ ਮਿਹਨਤ ਕਰ ਲਓ ਕਿਸੇ ਵੀ ਇੰਡੀਵਿਜੁਅਲ ਗੇਮ 'ਚ, ਉਹ ਤੁਹਾਡੀ ਆਪਣੀ ਮਿਹਨਤ ਹੈ, ਬਟ ਅਗਰ ਇੱਕ ਟੀਮ ਗੇਮ ਹੈ ਤੁਹਾਨੂੰ ਉਹਦੇ 'ਚ, ਜੇ ਅਸੀਂ ਸਾਡੀ ਆਪਣੀ ਹਾਕੀ ਦੀ ਗੱਲ ਕਰੀਏ, 18 ਪਲੇਅਰ ਖੇਡਦੇ ਹਾਂ ਅਸੀਂ ਇੱਕ ਟੀਮ 'ਚ, ਤਾਂ ਉਹ 18 ਦੀ ਬਰਾਬਰ ਮਿਹਨਤ ਹੈ, ਉਹ 18 ਪਲੇਅਰ ਕੈਂਪ 'ਚ ਬਰਾਬਰ ਮਿਹਨਤ ਕਰਕੇ ਆਏ ਨੇ, ਉਹਨਾਂ ਨੇ ਇੱਕੋ ਹੀ ਏਮ ਹੈ ਉਹਨਾਂ ਦਾ, 18 ਦਿਮਾਗ ਅਲੱਗ ਹੋ ਸਕਦੇ ਨੇ ਪਰ ਸਭ ਨੇ ਇੱਕ ਹੀ ਗੋਲ ਅਚੀਵ ਕਰਨਾ ਹੈ, ਵੀ ਅਸੀਂ ਗੋਲਡ ਲੈ ਕੇ ਆਉਣਾ ਹੈ ਅਤੇ ਲੈ ਕੇ ਆਉਣਾ ਹੈ। ਅਤੇ ਦੂਜੀ ਗੱਲ ਹੈ ਕਿ ਮੈਨੂੰ ਲੱਗਦਾ ਹੈ ਕਿ ਬੱਚੇ ਨੂੰ ਖੁਦ ਵੀ ਪਤਾ ਹੁੰਦਾ ਮੈਂ ਫਾਸਟ ਹਾਂ, ਮੈਂ ਕਿਵੇਂ ਦੀ ਗੇਮ ਕਰ ਸਕਦਾ, ਜਾਂ ਨਹੀਂ ਵੀ ਪਤਾ ਤਾਂ ਥੋੜ੍ਹੇ ਟਾਈਮ ਦੇ ਉਹਦੇ 'ਚ ਨਾ ਪਤਾ ਲੱਗ ਜਾਂਦਾ ਬੱਚੇ ਨੂੰ, ਜਾਂ ਕੋਚਿਸ ਨੂੰ ਵੀ ਪਤਾ ਲੱਗ ਜਾਂਦਾ। ਕੁਝ ਆਪਾਂ ਦੇਖਦੇ ਹਾਂ ਕਈ ਬੱਚੇ ਐਵੇਂ ਦੇ ਹੁੰਦੇ ਨੇ ਫਾਈਨੈਂਸ਼ਲੀ ਵੀ ਅਫੋਰਡ ਨਹੀਂ ਕਰ ਸਕਦੇ ਕੁਝ ਗੇਮਸ, ਅਤੇ ਉਹ ਚੀਜ਼ਾਂ ਵੀ ਕੋਚਿਸ ਨੂੰ ਦੇਖ ਕੇ ਬੱਚਿਆਂ ਨੂੰ ਕਹਿਣੀਆਂ ਪੈਂਦੇ ਨੇ ਜਾਂ ਪੇਰੈਂਟਸ ਨੂੰ ਕਹਿਣੀਆਂ ਪੈਂਦੇ ਨੇ। ਈਵਨ ਦੋ ਮੈਂ ਬਹੁਤ ਕੋਚਿਸ ਐਵੇਂ ਦੇ ਦੇਖੇ ਨੇ ਜਿਨ੍ਹਾਂ ਨੇ ਬਿਲਕੁਲ ਗਰੀਬ ਘਰਾਂ ਦੇ ਬੱਚੇ ਨੇ ਜਿਹੜੇ ਲੈ ਕੇ ਆਉਂਦੇ, ਸਿਰਫ ਉਹਨਾਂ 'ਚ ਵਿਲ ਪਾਵਰ ਸੀ ਕਿ ਅਸੀਂ ਖੇਡਣਾ ਹੈ, ਅਸੀਂ ਕੁਛ ਕਰਨਾ ਹੈ, ਉਹਨਾਂ ਦਾ ਸਾਰਾ ਖਰਚਾ ਕੋਚਿਸ ਨੇ ਵੀ ਕੀਤਾ ਹੈ।
1: ਜੀ
0: ਮੈਂ ਜਿਨ੍ਹਾਂ ਤੋਂ ਟ੍ਰੇਨਿੰਗ ਲਿੱਤੀ ਹੈ, ਮੈਂ 9 ਸਾਲ ਜਿਨ੍ਹਾਂ ਤੋਂ ਹਾਕੀ ਸਿੱਖੀ ਹੈ, ਸਰਦਾਰ ਬਲਦੇਵ ਸਿੰਘ, ਦਰੋਣਾਚਾਰਿਆ ਅਵਾਰਡੀ ਨੇ ਉਹ ਹਾਕੀ ਦੇ, 2009 'ਚ ਉਹਨਾਂ ਨੂੰ ਦਰੋਣਾਚਾਰਿਆ ਮਿਲਿਆ। ਉਹ ਆਪਣੇ ਟਾਈਮ 'ਤੇ ਬਸ ਨੈਸ਼ਨਲ ਖੇਡੇ ਹੋਣਗੇ, ਆਈ ਥਿੰਕ ਉਹ ਮੈਂ ਨਹੀਂ ਅਗਰ ਕਰ ਸਕਿਆ ਤਾਂ ਮੈਂ ਇੰਨਾ ਵਧੀਆ ਇੱਕ ਸੈਂਟਰ ਤਿਆਰ ਕਰਦਾ, ਇੰਨੇ ਬੱਚੇ ਜਿੱਥੋਂ ਪ੍ਰੋਡਿਊਸ ਹੋ ਸਕਣ। ਤਾਂ ਬਿਲਕੁਲ ਸਹੀ ਹੈ ਕਿ ਜੋ ਚੀਜ਼ ਸਾਡੇ ਪੇਰੈਂਟਸ ਵੀ ਸੇਮ ਕਰਦੇ ਨੇ, ਜੋ ਚੀਜ਼ਾਂ ਉਹਨਾਂ ਲਈ ਸ਼ਾਇਦ ਨਹੀਂ ਸਹੀ, ਉਹਨਾਂ ਨੇ ਸਾਡੇ ਲਈ ਉਹ ਚੀਜ਼ਾਂ ਬਣਾਈਆਂ,
1: ਜੀ
0: ਸਾਡੇ ਲਈ ਇੱਕ ਰਸਤਾ ਖੋਲਿਆ। ਸੇਮ ਕੋਚਿਸ ਵੀ ਉਹੀ ਕੰਮ ਕਰਦੇ ਨੇ ਕਿ ਜੋ ਚੀਜ਼ਾਂ ਉਹ ਨਹੀਂ ਕਰ ਸਕੇ ਉਹਨਾਂ ਨੇ ਆਪਣੇ ਬੱਚਿਆਂ ਦੇ ਥਰੂ ਪੂਰੀਆਂ ਕੀਤੀਆਂ ਵੀ ਨੇ।
1: ਜੀ ਜੀ ਬਿਲਕੁਲ ਠੀਕ ਹੈ ਜੀ। ਫਿਰ ਤੁਸੀਂ ਅੱਜ ਸਾਡੇ ਨਾਲ ਉਹਨਾਂ ਆਪਣਾ ਜਿਹੜਾ ਹੈ ਕੀਮਤੀ ਸਮਾਂ ਸਾਂਝਾ ਕੀਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸੋ ਮੱਚ ਮੈਮ।
2: ਭਾਰਤ ਵਿੱਚ ਡਿਜੀਟਲਾਈਜੇਸ਼ਨ ਦੇ ਵਧਣ ਨਾਲ ਡਿਜੀਟਲ ਲੈਣ ਦੇਣ ਵਿੱਚ ਕਈ ਗੁਣਾ ਵਾਧਾ ਹੋਇਆ। ਇਸ ਦੇ ਨਾਲ ਹੀ ਵਿੱਤੀ ਧੋਖਾਧੜੀ ਤੇ ਸਾਈਬਰ ਕ੍ਰਾਈਮ ਦੇ ਮਾਮਲਿਆਂ ਵਿੱਚ ਵੀ ਉਛਾਲ ਦੇਖਣ ਨੂੰ ਮਿਲਿਆ। ਹਰ ਰੋਜ਼ ਧੋਖਾਧੜੀ ਕਰਨ ਵਾਲੇ ਧੋਖਾਧੜੀ ਨੂੰ ਅੰਜਾਮ ਦੇਣ ਲਈ ਨਵੇਂ ਤਰੀਕੇ ਇਖਤਿਆਰ ਕਰ ਰਹੇ ਨੇ। ਵਿੱਤੀ ਧੋਖਾਧੜੀ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਇਹ ਨੁਕਤੇ ਅਪਣਾਓ। ਆਪਣੇ ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਏਟੀਐਮ ਦੀ ਜਾਣਕਾਰੀ ਕਿਸੇ ਨਾਲ ਵੀ ਫੋਨ ਜਾਂ ਇੰਟਰਨੈਟ ਤੇ ਸਾਂਝੀ ਨਾ ਕਰੋ। ਕਿਸੇ ਵਪਾਰਕ ਸਥਾਨ ਜਾਂ ਸੇਵਾ ਪ੍ਰਦਾਤਾ ਜਿਵੇਂ ਰੈਸਟੋਰੈਂਟ ਆਦਿ ਤੇ ਭੁਗਤਾਨ ਕਰਦੇ ਸਮੇਂ ਭੁਗਤਾਨ ਦੀ ਪ੍ਰਕਿਰਿਆ ਲਈ ਆਪਣਾ ਕਾਰਡ ਸੌਂਪਣ ਦੀ ਬਜਾਏ ਆਪਣਾ ਪਿੰਨ ਖੁਦ ਦਰਜ ਕਰੋ। ਹਮੇਸ਼ਾ ਆਪਣੇ ਕਾਰਡ ਅਤੇ ਪਿੰਨ ਨੰਬਰਾਂ ਨੂੰ ਯਾਦ ਰੱਖੋ ਅਤੇ ਕਿਸੇ ਵੀ ਨੁਕਸਾਨ ਜਾਂ ਚੋਰੀ ਦੀ ਸਥਿਤੀ ਵਿੱਚ ਸੰਬੰਧਿਤ ਬੈਂਕ ਨੂੰ ਤੁਰੰਤ ਰਿਪੋਰਟ ਕਰੋ ਤਾਂ ਜੋ ਤੁਹਾਡੇ ਖਾਤੇ ਨੂੰ ਅਸਥਾਈ ਤੌਰ 'ਤੇ ਫ੍ਰੀਜ਼ ਕਰ ਸਕਣ ਅਤੇ ਜਦੋਂ ਤੱਕ ਤੁਹਾਡਾ ਨਵਾਂ ਕਾਰਡ ਬਦਲ ਕੇ ਨਹੀਂ ਮਿਲਦਾ ਉਦੋਂ ਤੱਕ ਕਿਸੇ ਹੋਰ ਅਣਅਧਿਕਾਰਿਤ ਲੈਣ ਦੇਣ ਨੂੰ ਰੋਕਿਆ ਜਾ ਸਕੇ। ਕਿਸੇ ਵੀ ਕਿਸਮ ਦੀ ਡਿਜੀਟਲ ਠੱਗੀ ਜਾਂ ਧੋਖਾਧੜੀ ਦਾ ਸ਼ੱਕ ਹੋਣ 'ਤੇ ਹੈਲਪਲਾਈਨ ਨੰਬਰ 1930 'ਤੇ ਤੁਰੰਤ ਸ਼ਿਕਾਇਤ ਦਰਜ ਕਰੋ। ਆਕਾਸ਼ਵਾਣੀ ਪਟਿਆਲਾ ਵੱਲੋਂ ਜਨਹਿਤ ਵਿੱਚ ਜਾਰੀ।
3: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AI ਰੈਪ ਤੇ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਕੇਂਦਰ। ਸਮਾਂ ਮਿਲਾ ਲਓ, ਸ਼ਾਮ ਦੇ 9:15 ਹੋ ਚੁੱਕੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਦਿੱਲੀ ਕੇਂਦਰ ਤੋਂ ਅਤੇ 9:00 ਪ੍ਰੋਗਰਾਮ ਕੌਮੀ ਸੇਵਾ ਵਿਵਿਧ ਭਾਰਤੀ ਮੁੰਬਈ ਕੇਂਦਰ ਤੋਂ। ਕੁਛ ਪਲ ਕਰੋ ਇੰਤਜ਼ਾਰ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AR ਐਪ ਤੇ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਕੇਂਦਰ। ਸਵਾਮੀ ਲਾਲੋ, ਰਾਤ ਦੇ 10 ਵੱਜ ਚੁੱਕੇ ਨੇ, ਵੇਲਾ ਹੋਇਆ ਚੋਣਵੀਆਂ ਖਬਰਾਂ ਦਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਫਰਾਂਸ ਦੇ ਇਵਾਨ ਪਹੁੰਚ ਗਏ ਨੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ 'ਚ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿੱਚ ਕੀਤੀਆਂ ਗਈਆਂ ਤਿਆਰੀਆਂ ਦੀ ਵੇਰਵੇ ਸਹਿਤ ਸਮੀਖਿਆ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਵੱਖ-ਵੱਖ ਸੱਭਿਆਚਾਰਾਂ ਅਤੇ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਉਭਰਿਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਹੁਣ ਤੱਕ 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2027 ਦੀਆਂ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਡਾਕਟਰ ਵਰਿੰਦਰ ਕੁਮਾਰ ਭਲਕੇ ਨਸ਼ਾ ਮੁਕਤ ਭਾਰਤ ਹਫ਼ਤੇ ਦਾ ਵਰਚੁਅਲ ਉਦਘਾਟਨ ਕਰਨਗੇ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੰਮ੍ਰਿਤਸਰ ਵਿੱਚ ਲਸ਼ਕਰੇ ਤੋਇਬਾ ਦੇ ਇੱਕ ਕਾਰਕੁਨ ਨਾਲ ਸੰਬੰਧਿਤ ਇੱਕ ਘਰ ਨੂੰ ਜ਼ਬਤ ਕੀਤਾ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਕਟਰਾ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਹ ਰੇਲ ਗੱਡੀ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਜੰਮੂ ਤਵੀ ਰਾਹੀਂ ਕਟੜਾ ਤੱਕ ਮੁਸਾਫਰਾਂ ਨੂੰ ਆਧੁਨਿਕ ਅਤੇ ਤੇਜ਼ ਰੇਲ ਸੇਵਾ ਮੁਹੱਈਆ ਕਰਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ ਸੀ ਅਤੇ ਡੀ ਸ਼੍ਰੇਣੀਆਂ ਦੀਆਂ ਔਰਤਾਂ ਮੁਲਾਜ਼ਮਾਂ ਨੂੰ ਘਰ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤੈਨਾਤ ਕੀਤਾ ਜਾਵੇਗਾ। ਅੰਮ੍ਰਿਤਸਰ ਦੀ ਡ੍ਰੀਮ ਸਿਟੀ ਕਲੋਨੀ ਵਿੱਚ ਜੰਮੂ

ਪੁਲਿਸ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਫਲੈਟ ਤੋਂ ਇੱਕ AK-47 ਹਥਿਆਰ ਅਤੇ ਡਰੱਗ ਬਰਾਮਦ ਹੋਣ ਦੀ ਖਬਰ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਤਹਿਤ ਅੱਧੀ ਰਾਤ ਅੰਮ੍ਰਿਤਸਰ ਵਿੱਚ ਰਾਤਰੀ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਜੁੜੇ ਹੋ ਆਕਾਸ਼ਵਾਣੀ ਪਟਿਆਲਾ ਕੇਂਦਰ ਨਾਲ। ਵੇਲਾ ਹੋਇਆ ਹੈ ਪ੍ਰੋਗਰਾਮ ਪੰਜਾਬੀ ਤੜਕੇ ਦਾ। ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਆਪਣੀ ਫਰਮਾਇਸ਼ ਦੇ ਆਧਾਰ 'ਤੇ ਪੰਜਾਬੀ ਹਿੰਦੀ ਗੀਤ। ਤੁਸੀਂ ਸਾਨੂੰ ਫਰਮਾਇਸ਼ ਵਟਸਐਪ ਰਾਹੀਂ ਭੇਜ ਸਕਦੇ ਹੋ। ਸਾਨੂੰ ਫਰਮਾਇਸ਼ ਕਰਦੇ ਨੇ ਕੁਮਕੁਮ, ਸੁਲਕਰ, ਵਿਜੇ, ਰਤਨਮਾਲਾ, ਓਮ ਕੁਮਾਰ ਅਤੇ ਮੋਤਾਲਾ ਮਹਾਰਾਸ਼ਟਰ ਤੋਂ। ਅਨੰਤਾ ਭਗਤ, ਅਰੁਣਾ, ਚੇਤਨ ਅਤੇ ਸੁਲੋਚਨਾ ਭਗਤ ਮੁਸਤਾਨਪੁਰਾ ਤੋਂ। ਕ੍ਰਿਸ਼ਨਾ ਗੁੜਕੇ, ਪ੍ਰਸ਼ਾਂਤ ਸ਼ਿੰਦੇ, ਰੂਸ਼ੀ ਸ਼ਿੰਦੇ, ਯਸ਼ਰਾਜ, ਸੁਨੀਤਾ, ਰੋਹਿਦਾਸ ਚੌਂਕ ਪੰਧਾਰਪੁਰ ਤੋਂ। ਬਠਿੰਡਾ ਪਾਟਨ ਜ਼ਿਲ੍ਹਾ ਦੁਰਗਾ ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ ਜੋਤੀ ਵਰਮਾ, ਪ੍ਰਹਿਲਾਦ ਰਾਜੇਂਦਰ ਵਰਮਾ। ਕਨੇਰਾ ਮਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਫਕੀਰ ਸਿੰਘ ਸੋਮਾ ਸ਼ੈਂਟੀ ਅਤੇ ਤੇਜਾ ਸਿੰਘ ਪਿੰਡ ਬਾਗੜੀਆਂ। ਬੰਗਾਲੀ ਪੰਜਾ ਨਾਗਪੁਰ ਤੋਂ ਪ੍ਰਕਾਸ਼ ਰੰਭਾਂਡੇ, ਭਾਰਤੀ ਅਤੇ ਜਾਨਵੀ। ਕਾਸ਼ੀ ਨਿਵਾਸ ਨਾਗਪੁਰ ਤੋਂ ਹਰਸ਼ਲ, ਵੈਸ਼ਨਵੀ। ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਚੇਤਨੇ ਮਸਕੀਨ ਅਤੇ ਆਸ਼ੀਸ਼ ਰਾਜਾ। ਆਓ ਇਹਨਾਂ ਦੀ ਰਲੀ ਮਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

ਅਗਲੀ ਫਰਮਾਇਸ਼ ਕਰਦੇ ਨੇ ਸਾਊਥ ਐਕਸਟੈਂਸ਼ਨ ਨਈ ਦਿੱਲੀ ਤੋਂ ਗੁਰਮੀਤ ਸਿੰਘ ਮੀਤਾ, ਮੰਡੀ ਹਰਜੀ ਰਾਮ ਮਲੋੜ ਤੋਂ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ, ਚੌਟਾਲਾ ਹਰਿਆਣਾ ਤੋਂ ਦਾਰਾ ਪੰਡਿਤ ਸੰਜੇ ਸ਼ਰਮਾ, ਪ੍ਰਿਯੰਕਾ ਸ਼ਰਮਾ। ਮੁਹੱਲਾ ਹਲਵਾਈਆਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵੱਕਾਰ ਫਰੀਦੀ, ਮੁਹੰਮਦ ਇਕਬਾਲ, ਸਿਤਾਰਾ ਬੇਗਮ, ਨਸਰੀਨ ਪ੍ਰਵੀਨ, ਰੋਜ਼ੀ ਪ੍ਰਵੀਨ, ਬਿੱਟੂ ਸਾਜ਼ਦਾ ਅਤੇ ਹੀਨਾ ਕੌਸਰ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ ਅਤੇ ਜੇ ਐੱਸ ਨਾਇਕ। ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਸੋਨੂੰ ਅਤੇ ਪੱਪੀ ਭਾਟੀਆ। ਫਾਜ਼ਿਲਕਾ ਪੰਜਾਬ ਤੋਂ ਭੂਸ਼ਣ ਖੇੜਾ, ਵੀਸ਼ੂ ਖੇੜਾ, ਲਾਡੀ, ਵਿਸ਼ਾਲ, ਸ਼ਾਲਨੀ, ਟਿਵਾਨਾਸ਼ੀ ਖੇੜਾ। ਅਸਤੂਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ, ਰਜ਼ੀਆ ਬੇਗਮ ਅਤੇ ਮੁਹੰਮਦ ਸਾਦਿਕ ਅੰਸਾਰੀ।

ਬਠਿੰਡਾ ਰੋਡ ਮੰਡੀ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ, ਤਾਨੀਆ। ਛੱਤੀਸਗੜ੍ਹ ਪਲਾਰੀ ਤੋਂ ਪ੍ਰਕਾਸ਼ ਵਰਮਾ, ਪ੍ਰਿੰਸ ਵਰਮਾ, ਨਿਖਿਲ ਵਰਮਾ ਅਤੇ ਯਸ਼ਸਵੀ ਵਰਮਾ। ਆਓ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

ਅਗਲੀ ਫਰਮਾਇਸ਼ ਕਰਦੇ ਨੇ ਮਨਾਲੀ ਹਿਮਾਚਲ ਤੋਂ ਹਰਸ਼, ਵਿਨੇ, ਵਨੀਤ, ਰੋਜਸ ਬਾਈ। ਚੰਡੀਗੜ੍ਹ ਤੋਂ ਬਿਮਲਾ ਅਤੇ ਸ਼ਤੀਸ਼ ਅਨੇਜਾ। ਦਾਦਰੀ ਗੇਟ ਭਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ ਅਤੇ ਕਪਿਲ ਅਤੇ ਕੁਨਾਲ ਮਹਿਰਾ। ਰਾਮਗੜ੍ਹ ਕੈਂਟ ਤੋਂ ਮਹਿੰਦਰ ਮੋਦੀ ਅਤੇ ਠਾਕੁਰ ਸਾਹਿਬ। ਗੜੀ ਕੋਟਾਹਾ ਜ਼ਿਲ੍ਹਾ ਪੰਚਕੂਲਾ ਤੋਂ ਸਿਰਾਜੁਦੀਨ ਅੰਸਾਰੀ, ਨਸੀਬਨ ਬੇਗਮ, ਅਕਰਮ, ਸ਼ਾਨੀਆ, ਮੁਹੰਮਦ, ਮੁਸ਼ਾਹਿਦ, ਅਕਸਾ, ਆਇਸ਼ਾ ਅਤੇ ਉਮਰ ਅੰਸਾਰੀ ਅਤੇ ਸਮੀਨਾ ਅੰਸਾਰੀ। ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਅਤੇ ਅਯਾਨ ਬਾਬੂ। ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ, ਅਮਨ ਅਤੇ ਦਿਵਿਆਂਸ਼ ਵਰਮਾ।

ਸਾਨੂੰ ਅਗਲੀ ਫਰਮਾਇਸ਼ ਕਰਦੇ ਨੇ, ਬੌਲੀ ਮੁੰਬਈ ਤੋਂ ਨਵਾਬ ਖਾਨ, ਇਸ਼ਰਤ ਜਹਾਨ, ਮਸਤਰ ਅਜ਼ਹਰ ਖਾਨ ਅਤੇ ਆਸਿਮ ਖਾਨ, ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਜ਼ਿਲ੍ਹਾ ਮੁਰਾਦਾਬਾਦ ਤੋਂ ਮੁਹੰਮਦ ਫਰਮਾਨ, ਸਲਮਾਨ, ਇਰਫਾਨ, ਇਸਰਾਰ।

ਅਤੇ ਨਰਗਿਸ ਖਾਤੂਨ ਇਸਦਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜ਼ਤ ਭਾਟੀਆ, ਮਯੰਕ ਸਬਜ਼ੀ ਮੰਡੀ ਇਸਦਰ ਤੋਂ, ਗਣੇਸ਼ਪੁਰ ਗੁੱਡਵਾਰਾ ਤੋਂ ਫਾਰੂਕ ਸ਼ੇਖ, ਸ਼ਮਾ ਪ੍ਰਵੀਨ, ਸ਼ਿਆਮਾ ਫਾਰੂਕ, ਸਰ ਫਰਾਜ਼ ਸ਼ੇਖ, ਗੁਲ ਫਰਾਜ਼ ਸ਼ੇਖ ਅਤੇ ਬੇਬੀ ਮੁਸਕਾਨ। ਮਜਨੂ ਕਾ ਟਿੱਲਾ ਤੋਂ ਕਮਲ ਬਾਲੂਜ਼ਾ, ਮਧੂ ਬਾਲੂਜ਼ਾ, ਸਾਗਰ ਅਤੇ ਸਤਨਾ, MP ਤੋਂ ਉਮੰਗ ਮਲਿਕ, ਆਕਾਂਸ਼ਾ ਮਲਿਕ ਅਤੇ ਮਾਹੀ ਮਲਿਕ, ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼ ਰਾਹੁਲ, ਪ੍ਰਿਯੰਕਾ ਗੁਰਕੀਰਤ, ਸਿਮਰਤ ਅਤੇ ਗੁਰਸ਼ਬਦ ਸਿੰਘ ਰਾਹੁਲ। ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ ਹੀਨਾ, ਹਰਸ਼ਤ ਅਤੇ ਖੁਸ਼ੀ ਗੋਸਵਾਮੀ, ਕਰਨਵੀਰ ਹਾਊਸ ਪੁੱਚੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿੰਮੂ, ਏਕਮ, ਦਮਨ ਅਤੇ ਅਭਿਜੀਤ, ਅਭਿਜੋਤ। ਆਓ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

ਐਫ ਐਮ ਬੈਂਡ 100.2 ਮੈਗਾਹਰਟਜ਼ 'ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਪਟਿਆਲਾ ਕੇਂਦਰ ਨਾਲ। ਵੇਲਾ ਹੈ ਪ੍ਰੋਗਰਾਮ ਰਜਨੀਕੰਤਾ ਦਾ। ਇਸ ਵਿੱਚ ਤੁਸੀਂ ਸੁਣੋਗੇ ਪੁਰਾਣੇ ਹਿੰਦੀ ਫਿਲਮਾਂ ਦੇ ਗੀਤ। ਹੁਣ ਤੁਸੀਂ ਸੁਣੋਗੇ ਗੀਤ ਚਲਤੇ ਚਲਤੇ ਯੂੰ ਹੀ, ਫਿਲਮ ਪਾਕਿਜ਼ਾ ਤੋਂ, ਗਾਇਆ ਲਤਾ ਮੰਗੇਸ਼ਕਰ ਨੇ।

ਸੁਣੋਗੇ ਫਿਲਮ ਸ਼੍ਰੀ 420 'ਚੋਂ, ਗਾਇਆ ਹੈ ਮੰਨਾ ਡੇ ਅਤੇ ਲਤਾ ਮੰਗੇਸ਼ਕਰ ਨੇ। ਗੀਤ ਦੇ ਬੋਲ ਨੇ ਪਿਆਰ ਹੁਆ ਇਕਰਾਰ ਹੁਆ।

ਆਖਰੀ ਗੀਤ ਹੋਏਗਾ ਜੀ ਫਿਲਮ ਦਿਲ ਇੱਕ ਮੰਦਿਰ 'ਚੋਂ, ਗਾਇਆ ਲਤਾ ਮੰਗੇਸ਼ਕਰ ਨੇ, ਗੀਤ ਦੇ ਬੋਲ ਨੇ ਹਮ ਤੇਰੇ ਪਿਆਰ ਮੇਂ।